0: ਗੱਲਬਾਤ ਸ਼ੁਰੂ ਕੀਤੀ ਗਈ ਹੈ। ਇੱਕ ਇਹਦੇ ਨਾਲ ਰਲਦੀ ਮਿਲਦੀ ਹੋਰ ਗੱਲਬਾਤ ਸੁਣ ਲੈਂਦੇ ਹਾਂ, ਫਿਰ ਇਸ ਤੋਂ ਬਾਅਦ ਥੋੜ੍ਹੀ ਤਬੀਅਤ ਜ਼ਿਆਦਾ ਠੀਕ ਨਹੀਂ ਜਿਹਦੇ ਕਰਕੇ ਉਸਦਾ ਵੀ, ਬਟ ਅਗਲੀ ਖਬਰ ਸੁਣਦੇ ਹਾਂ ਫਿਰ ਇਸ ਤੋਂ ਬਾਅਦ।
1: ਮੇਰਾ ਭਾਰ 55-57 ਕਿਲੋ ਸੀ ਤੇ 7 ਕਿਲੋ ਦਾ ਫਰਕ ਪੈ ਗਿਆ ਜੀ। ਬਹੁਤ ਔਖਾ ਵਾ ਗਰਮੀ ਦੇ ਵਿੱਚ ਵਰਤ ਕਰ, ਕੀ ਕਰੀਏ, ਮਜ਼ਦੂਰ ਬੰਦੇ ਰੋਟੀ ਕਮਾ ਕੇ ਖਾਣੀ ਪੈਂਦੀ। ਗਰਮੀ ਦੇ ਮੌਸਮ ਦੇ ਵਿੱਚ 2 ਟਾਈਮ ਰੋਟੀ ਵੀ ਨਹੀਂ ਖਾਧੀ ਜਾਂਦੀ, ਤੋ ਪਾਣੀ ਪੀ ਪੀ ਕੇ ਹੀ ਟਾਈਮ ਪਾਸ ਕਰਨਾ ਪੈਂਦਾ ਵਾ। ਅਗਰ ਰੋਟੀ ਖਾਧੀਏ ਤੇ ਫਿਰ ਕੰਮ ਨਹੀਂ ਹੁੰਦਾ, ਫਿਰ ਰੋਟੀ ਖਾ ਲਏ ਉਲਟੀ ਆਉਣ ਪੈਂਦੀ।
2: ਹੀਟ ਵੇਵ ਦੇ ਦਿਨਾਂ ਵਿੱਚ ਤੇਜ਼ ਲੂ ਅਤੇ ਤਿੱਖੀ ਧੁੱਪ ਵਿੱਚ ਸਖਤ ਮਿਹਨਤ ਕਰਨ ਵਾਲੇ ਇਨ੍ਹਾਂ ਮਜ਼ਦੂਰਾਂ ਕੋਲ ਨਾ ਹੀ ਰੁਕਣ ਦਾ ਬਦਲ ਹੈ ਤੇ ਨਾ ਹੀ ਛਾਵੇਂ ਬਹਿਣ ਦੀ ਵੇਲ। ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਸਣੇ ਉੱਤਰੀ ਭਾਰਤ ਦੇ ਹੋਰ ਇਲਾਕਿਆਂ ਵਿੱਚ ਹੀਟ ਵੇਵ ਦੇ ਚੱਲਦਿਆਂ ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਸਿਹਤ ਕਾਰਨਾਂ ਕਰਕੇ ਧੁੱਪ ਤੋਂ ਬਚਣ ਦੀ ਸਲਾਹ ਦਿੱਤੀ ਜਾ ਰਹੀ ਹੈ। ਪਰ ਕਣਕ ਨੂੰ ਟਰੱਕਾਂ ਵਿੱਚ ਲੱਦਦੇ ਇਹ ਮਜ਼ਦੂਰ ਆਪਣੀ ਮਜਬੂਰੀ ਕਰਕੇ ਪੂਰਾ ਦਿਨ ਖੁੱਲੇ ਅਸਮਾਨ ਵਿੱਚ ਕੱਟਦੇ ਨੇ। ਇਨ੍ਹਾਂ ਲਈ ਹਰ ਦਿਨ ਇੱਕ ਨਵੀਂ ਚੁਣੌਤੀ ਲਿਆਉਂਦਾ। ਬੀਬੀਸੀ ਨੇ ਬਟਾਲਾ ਦੀ ਦਾਣਾ ਮੰਡੀ ਵਿੱਚ ਮਜ਼ਦੂਰੀ ਕਰਦੇ 50 ਸਾਲਾ ਯੂਨਸ ਮਸੀਹ ਨਾਲ ਇੱਕ ਦਿਨ ਬਿਤਾਇਆ ਅਤੇ ਜਾਣਿਆ ਕਿ ਹੀਟ ਵੇਵ ਨੇ ਉਹਨਾਂ ਦੇ ਰੁਜ਼ਗਾਰ ਅਤੇ ਜ਼ਿੰਦਗੀ ਨੂੰ ਕਿਵੇਂ ਬਦਲਿਆ। ਯੂਨਸ ਮਸੀਹ ਦਾ ਇੱਕ ਪੁੱਤਰ ਹੈ, ਜਦਕਿ ਉਹਨਾਂ ਦੀ ਪਤਨੀ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ। ਯੂਨਸ ਦੱਸਦੇ ਹਨ ਕਿ ਤਿੱਖੀ ਧੁੱਪ ਵਿੱਚ ਕੰਮ ਕਰਨ ਨਾਲ ਉਹਨਾਂ ਦਾ ਭਾਰ ਵੀ ਘਟ ਗਿਆ।
1: ਲੋ ਐਰਕਾ ਬਹੁਤ ਪਈ ਆ ਤੇ ਬਹੁਤ ਜ਼ਿਆਦਾ, ਜਿਹੜਾ ਜਿਸ ਤਰ੍ਹਾਂ ਮੰਨ ਲਓ ਕਿ ਮੇਰਾ ਭਾਰ 55-57 ਕਿਲੋ ਸੀ ਤੇ 7 ਕਿਲੋ ਦਾ ਫਰਕ ਪੈ ਗਿਆ ਜੀ, ਹੁਣ ਆਪਣੇ 49 ਕਿਲੋ ਰਹਿ ਗਿਆ। ਤੇ ਤੁਸੀਂ ਆਪ ਹੀ ਸੋਚ ਲਓ ਕਿ 30 ਕਿਲੋ ਵਗ ਰਹੀ ਕਿ ਜਿਹਦੇ ਨਾਲ ਇੰਨਾ ਸਰੀਰ ਦਾ ਵਜਨ ਦਾ ਫਰਕ ਪੈ ਸਕਦਾ ਤੇ ਫਿਰ ਸਰੀਰ ਤੋਂ ਹੋਰ ਕਿੰਨਾ ਪ੍ਰਭਾਵ ਪੈ ਸਕਦਾ। ਖੁੱਲੇ ਦਾ ਜੇ ਆਪਾਂ ਗੋਦਾਮਾਂ ਦੇ ਵਿੱਚ ਲੋਡਿੰਗ ਕਰਦੇ ਹਾਂ ਤੇ ਉਹ ਵੀ ਆਪਣੇ ਗਰਮੀ ਦਾ ਸਿਸਟਮ ਹੈ, ਅੰਦਰਾਂ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਹੁੰਦੀ ਆ, ਕੋਈ ਪੱਖੇ ਨਹੀਂ ਲੱਗੇ ਹੈਗੇ। ਜੇ ਬਾਹਰ ਓਪਨ ਮਾਲ ਲੱਗਾ ਉਹ ਵੀ ਗਰਮੀ 'ਚ ਆ, ਜੇ ਖਾਦ ਦਾ ਰੈਕ ਲੱਗਦਾ ਉਹ ਵੀ ਗਰਮੀ 'ਚ ਆ, ਜੇ ਬਾਹਰ ਕੋਈ ਮੱਕੀ ਦਾ ਮੰਡੀ 'ਚ ਕੰਮ ਉਹ ਵੀ ਗਰਮੀ 'ਚ, ਕਣਕ ਦਾ ਝੋਨੇ ਦਾ ਸੀਜ਼ਨ ਉਹ ਵੀ ਦੁਪਹਿਰ 'ਚ ਧੁੱਪ 'ਚ ਆ। ਮਜ਼ਦੂਰ ਵਾਸਤੇ ਔਖਾ ਹੀ ਆ, ਬਹੁਤ ਔਖਾ ਵਾ ਗਰਮੀ ਦੇ ਵਿੱਚ ਵਰਕ ਕਰਨਾ, ਕੀ ਕਰੀਏ, ਮਜ਼ਦੂਰ ਬੰਦੇ ਰੋਟੀ ਕਮਾ ਕੇ ਖਾਣੀ ਪੈਂਦੀ। ਸਿਸਟਮ ਇਹੋ ਜਿਹਾ ਬਣ ਗਿਆ ਕਿ ਜੇ ਨਾ ਕਮਾਈਏ ਗਰਮੀ 'ਚ ਕੰਮ ਕਰੀਏ ਤੇ ਫਿਰ ਰੋਟੀ ਦਾ ਔਖਾ ਹੋ ਜਾਂਦਾ।
2: ਧੁੱਪ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਦੱਸਿਆ ਕਿ ਗਰਮੀ ਕਾਰਨ ਉਹਨਾਂ ਦੀ ਕਈ ਵਾਰ ਸਿਹਤ ਵਿਗੜ ਜਾਂਦੀ ਹੈ। ਯੂਨਸ ਦੱਸਦੇ ਹਨ ਕਿ ਇੰਨੀ ਗਰਮੀ ਵਿੱਚ ਕੰਮ ਕਰਦਿਆਂ ਉਹਨਾਂ ਦਾ ਰੋਟੀ ਖਾਣ ਦਾ ਵੀ ਦਿਲ ਨਹੀਂ ਕਰਦਾ।
1: ਗਰਮੀ ਦੇ ਮੌਸਮ ਦੇ ਵਿੱਚ 2 ਟਾਈਮ ਰੋਟੀ ਵੀ ਨਹੀਂ

0: ਖਾਧੀ ਜਾਂਦੀ ਤੇ ਪਾਣੀ ਪੀ ਪੀ ਕੇ ਹੀ ਟਾਈਮ ਪਾਸ ਕਰਨਾ ਪੈਂਦਾ ਵਾ ਅਗਰ ਰੋਟੀ ਖਾ ਜਾਈਏ ਤੇ ਫਿਰ ਕੰਮ ਨਹੀਂ ਹੁੰਦਾ ਫਿਰ ਰੋਟੀ ਖਾ ਲਏ ਉਲਟੀ ਆਉਣ ਪੈਂਦੀ ਪਾਣੀ ਇੰਨਾ ਗਰਮੀ ਚ ਪੀਤਾ ਜਾਂਦਾ ਮਿੰਟ ਮਿੰਟ ਤੇ ਪਾਣੀ ਮਿੰਟ ਮਿੰਟ ਤੇ ਪਾਣੀ ਹੁਣ ਜੇ ਰੋਟੀ ਰੱਜ ਕੇ ਖਾਈਏ ਤੇ ਫਿਰ ਪਾਣੀ ਨਹੀਂ ਪੀਤਾ ਜਾਂਦਾ ਪਰ ਪਾਣੀ ਪੈਸਾ ਸਰ ਕੇ ਚੱਲਦਾ ਲਾਗੇ ਭਰ ਕੇ ਬੋਤਲਾਂ ਰੱਖ ਲੈਣੀਆਂ ਵਾ ਤੇ ਜਦੋਂ ਤੇਲ ਲੱਗੀ ਤਾਂ ਫਟਾਫਟ ਬੋਤਲ ਫਾੜ ਲੈਣੀ ਆ ਜੀ ਉਹ ਤੇਲ ਲੱਗੀ ਬੋਤਲ ਫਾੜ ਲੈਣੀ ਆ ਤੇ ਦੂਰੋਂ ਲਿਆਉਣ ਦੀ ਵੀ ਮਤਲਬ ਟਾਈਮ ਨਹੀਂ ਹੈਗਾ ਕਿ ਦੂਰੋਂ ਜਾ ਕੇ ਲਿਆਈਏ ਲਾਗੇ ਭਰ ਕੇ ਰੱਖ ਚਾਹੇ ਉਹ ਗਰਮ ਆ ਚਾਹੇ ਠੰਡਾ ਵਾ ਪਿਆਸ ਬੁਝਾਉਣੀ ਆ
1: ਯੂਨਸ ਦੱਸਦੇ ਹਨ ਕਿ ਸਾਰਾ ਦਿਨ ਧੁੱਪ ਵਿੱਚ ਬਿਤਾਉਣ ਮਗਰੋਂ ਜਦੋਂ ਉਹ ਘਰ ਪਹੁੰਚਦੇ ਹਨ ਤਾਂ ਉਹਨਾਂ ਕੋਲ ਸਰੀਰ ਨੂੰ ਆਰਾਮ ਦੇਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੁੰਦਾ
0: ਨਹੀਂ ਰੋਟੀ ਕਿਸੇ ਨਾਲ ਬਣਦੀ ਨਹੀਂ ਜੀ ਥੱਕੇ ਹੋਏ ਦਾ ਜਾ ਕੇ ਡਿੱਗ ਪਈਦਾ ਜੀ ਤੇ ਫਿਰ ਸਵੇਰੇ ਉੱਥੇ ਆ ਗਿਆ ਇਸ ਵਕਤ ਠੀਕ ਨਹੀਂ ਤੇ ਫਿਰ ਨਹੀਂ ਬਣੀ ਤੇ ਫਿਰ ਹੋਟਲ ਤੋਂ ਫੜਕੇ ਦੋ ਲੈ ਆਉਣੇ ਆ ਕੀ ਕਰਨਾ ਫਿਰ ਕਿਸੇ ਟਾਈਮ ਇੰਨਾ ਮੁਸ਼ਕਿਲ ਹੋ ਜਾਂਦੀ ਨਹੀਂ ਰੋਟੀ ਖਾਧੀ ਜਿਸ ਤਰ੍ਹਾਂ ਮੰਨ ਲਓ ਖਾਦ ਦਾ ਰੈਕ ਲੱਗਾ ਖਾਦ ਦੇ ਰੈਕ ਦੇ ਗਰਮੀ ਚ ਇੰਨੀ ਕੁ ਮੱਤ ਵੱਜ ਜਾਂਦੀ ਆ ਤੇ ਆਣ ਕੇ ਇੰਨਾ ਨੀ ਹੁੰਦਾ ਕਿ ਮਤਲਬ ਨਹਾ ਲਈਏ ਫਿਰ ਘੰਟਾ ਦੋ ਘੰਟੇ ਰੈਸਟ ਚੰਗੇ ਤਰੀਕੇ ਨਾਲ ਵੱਜ ਗਈ ਚਾਹੇ 10 ਵੱਜ ਗਏ ਫਿਰ ਨਹਾ ਕੇ ਤੇ ਚੁੱਪ ਕਰਕੇ ਡਿੱਗਣ ਦੀ ਕਰਨੀ ਆ ਰੋਟੀ ਪਾਣੀ ਵਰ ਤੇ ਧਿਆਨ ਹੀ ਨਹੀਂ ਰਹਿੰਦਾ ਜਿਸ ਤਰ੍ਹਾਂ ਮੰਨ ਲਓ ਕਿ ਅਸੀਂ ਠੇਕਾ ਅਸੀਂ 500 ਬੋਰੀ ਭਰਨੀ ਆ ਤੇ ਜੇ ਅਸੀਂ 500 ਦੀ 600 ਭਰ ਦੇਣੇ ਸਾਡੀ ਦਿਹਾੜੀ ਵੱਧ ਬਣਨੀ ਤੇ ਜੇ ਗਰਮੀ ਦੇ ਵਿਖੇ ਵੀ ਹਾਂ ਗਰਮੀ ਜ਼ਿਆਦੀ ਹੈ ਫਿਰ ਹੌਲੀ ਹੌਲੀ ਲੱਗੇ ਰਹਿਣਾ ਚਾਹੇ ਉਹ 200 ਹੀ ਭਰੇ ਚਾਹੇ ਉਹ 250 ਭਰੇ 300 ਭਰੇ ਫਿਰ ਉਹਦੇ ਹਿਸਾਬ ਨਾਲ ਪੈਸੇ ਬਣਦੇ ਦਿਹਾੜੀ ਇਹੋ ਹੀ ਕੋਈ 400 ਤੋਂ ਲੈ ਕੇ 500 ਹੀ ਬਣ ਜਾਂਦੀ 600 ਹੀ ਬਣ ਜਾਂਦੀ ਜੇ ਤੇ ਮਹੀਨੇ ਦੇ ਵਿੱਚ ਮੰਨ ਲਓ ਜੇ ਆਪਾਂ 30 ਦੇਣੇ ਆ 30 ਦਿਨ ਦੇ ਵਿੱਚ ਮਰ ਕੇ 17-18 ਦਿਹਾੜੀਆਂ ਲੱਗਦੀਆਂ ਬਾਕੀ ਦਿਹਾੜੀਆਂ ਟੁੱਟਦੀਆਂ ਵੀ ਅਗਰ ਲਗਾਤਾਰ ਤੇ ਕੰਮ ਨਹੀਂ ਚੱਲਦਾ ਸੀਜ਼ਨ ਤੇ ਹੁਣ 15-20 ਦਿਨ ਲੱਗੇ ਆ ਹੁਣ ਫਿਰ ਪਤਾ ਨੀ ਕੋਈ ਵੇਲਿਆਂ ਕੋਈ ਦਿਹਾੜੀ ਲੱਗਣੀ ਆ ਕਿੱਦਾਂ ਲੱਗਣੀ ਕਿੱਦਾਂ ਨਹੀਂ ਲੱਗਣੀ ਘਰੋਂ ਨਿਕਲਾਉਣਾ ਆ ਕੋਈ ਦਿਹਾੜੀ ਲੱਭੇ
1: ਉੱਥੇ ਹੀ ਆੜਤੀਆਂ ਦਾ ਕਹਿਣਾ ਹੈ ਕਿ ਹੀਟ ਵੇਵ ਦੇ ਕਰਕੇ ਮਜ਼ਦੂਰਾਂ ਦੀ ਗਿਣਤੀ ਘਟੀ ਹੈ ਜਿਸ ਕਰਕੇ ਕਣਕ ਦੀ ਚੁਕਾਈ ਵਿੱਚ ਦਿੱਕਤਾਂ ਆ ਰਹੀਆਂ ਨੇ
2: ਲੇਬਰ ਦੀ ਕਮੀ ਤੇ ਬਹੁਤ ਵੱਡਾ ਮੁੱਦਾ ਆ ਕਿ ਪੰਜਾਬ 'ਚ ਲੇਬਰ ਨਹੀਂ ਆ ਰਹੀ ਹੁਣ ਝੋਨੇ ਦੀ ਲਵਾਈ ਸ਼ੁਰੂ ਹੋ ਜਾਣੀ ਹੈ ਮੱਕੀ ਸ਼ੁਰੂ ਹੋ ਜਾਣੀ ਬਟ ਲੇਬਰ ਬਹੁਤ ਘੱਟ ਹੈ ਲੇਬਰ ਬਹੁਤ ਘੱਟ ਹੈ ਇਸ ਸਾਲ ਲੇਬਰ ਬਹੁਤ ਘੱਟ ਆਈ ਪੂਰੀ ਬਟਾਲਾ ਮੰਡੀ ਦੇ ਵਿੱਚ ਕਣਕ ਨੂੰ ਤੋਲਣ ਵਾਸਤੇ ਲੇਬਰ ਦੀ ਬਹੁਤ ਸ਼ਾਰਟੇਜ ਰਹੀ ਹਰ ਇੱਕ ਬੰਦੇ ਨੂੰ ਇਹ ਚੀਜ਼ ਫੇਸ ਕਰਨੀ
0: ਮੇਰਾ ਭਾਰ 55-57 ਕਿਲੋ ਸੀ ਤੇ 7 ਕਿਲੋ ਦਾ ਫਰਕ ਪੈ ਗਿਆ ਜੀ ਬਹੁਤ ਔਖਾ ਵਾ ਗਰਮੀ ਦੇ ਵਿੱਚ ਪਰ ਕੱਟ ਕੀ ਕਰੀਏ ਮਜ਼ਦੂਰ ਬੰਦੇ ਰੋਟੀ ਕਮਾ ਕੇ ਖਾਣੀ
3: ਜਿਹੜੀ ਹੈ ਉਹ ਕੱਟ ਰਹੀ ਹੈ
0: ਗਰਮੀ ਦੇ ਮੌਸਮ ਦੇ ਵਿੱਚ ਦੋ ਟਾਈਮ ਰੋਟੀ ਨਹੀਂ ਖਾਧੀ ਜਾਂਦੀ ਤੇ ਪਾਣੀ ਪੀ ਪੀ ਕੇ ਟਾਈਮ ਪਾਸ ਕਰਨਾ ਪੈਂਦਾ ਵਾ ਰੋਟੀ ਖਾਧੀ ਤੇ ਫਿਰ ਕੰਮ ਨਹੀਂ ਹੁੰਦਾ ਰੋਟੀ
3: ਸੋ ਕਈ ਕੁਛ ਜਿਹੜਾ ਉਹ ਦੁਨੀਆ ਦੇ ਵਿੱਚ ਸਿਸਟਮ ਦੇ ਵਿੱਚ ਚੇਂਜ ਹੋਣ ਵਾਲਾ ਪਿਆ ਕਈ ਵਾਰੀ ਆਪਾਂ ਅਕਸਰ ਪੰਜਾਬ ਤੇ ਇੰਡੀਆ ਦੀਆਂ ਗੱਲਾਂ ਬਾਤਾਂ ਸੋਚਦੇ ਹਾਂ ਪਰ ਇੰਨੀ ਗਰਮੀ ਦੇ ਵਿੱਚ ਕੀ ਕੁਛ ਹੋ ਰਿਹਾ ਤੇ ਉਹਦੇ ਨਾਲ ਹੀ ਰਲਦਾ ਮਿਲਦਾ ਥੋੜਾ US ਵਾਲੇ ਪਾਸੇ ਚੱਲਦੇ ਹਾਂ ਤੇ ਇੱਧਰ ਦੀ ਖਬਰ ਸੁਣਦੇ ਹਾਂ ਇੱਥੇ ਕੀ ਚੱਲ ਰਿਹਾ
4: ਸਤਿ ਸ਼੍ਰੀ ਅਕਾਲ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਚਾਹੁੰਦੇ ਨੇ ਕਿ ਈਰਾਨ ਨਾਲ ਸਮਝੌਤੇ ਤੇ ਦਸਤਖਤ ਹੋਣ ਅਤੇ ਇਹ ਯੁੱਧ ਖਤਮ ਹੋਣ ਤੋਂ ਬਾਅਦ ਇਬਰਾਹਿਮ ਸਮਝੌਤੇ ਦਾ ਵਿਸਥਾਰ ਕੀਤਾ ਜਾਵੇ ਟਰੰਪ ਚਾਹੁੰਦੇ ਨੇ ਕਿ ਸਮਝੌਤੇ ਤੋਂ ਬਾਅਦ ਮੁਸਲਿਮ ਦੇਸ਼ ਇਬਰਾਹਿਮ ਸਮਝੌਤੇ ਦਾ ਵਿਸਥਾਰ ਕਰਨ ਅਤੇ ਇਜ਼ਰਾਈਲ ਨੂੰ ਮਾਨਤਾ ਦੇਣ ਇਸ ਸਬੰਧ ਚ ਐਕਸੀਓਜ਼ ਨੇ ਅਮਰੀਕੀ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਇਕ ਰਿਪੋਰਟ ਚ ਕਿਹਾ ਕਿ ਟਰੰਪ ਨੇ ਪਿਛਲੇ ਸ਼ਨੀਵਾਰ ਨੂੰ ਇਸ ਮਾਮਲੇ ਤੇ ਅਰਬ ਅਤੇ ਹੋਰ ਮੁਸਲਿਮ ਦੇਸ਼ਾਂ ਦੇ ਨੇਤਾਵਾਂ ਨਾਲ ਵੀ ਗੱਲ ਕੀਤੀ ਸੀ ਈਰਾਨ ਨਾਲ ਸਮਝੌਤੇ ਤੋਂ ਬਾਅਦ ਟਰੰਪ ਨੇ ਪਿਛਲੇ ਸ਼ਨੀਵਾਰ ਨੂੰ ਸਾਊਦੀ ਅਰਬ UAE ਕਤਰ ਪਾਕਿਸਤਾਨ ਤੁਰਕੀ ਮਿਸਰ ਜਾਰਡਨ ਤੇ ਬਹਿਰੀਨ ਦੇ ਨੇਤਾਵਾਂ ਨਾਲ ਗੱਲਬਾਤ ਅਤੇ ਇਬਰਾਹਿਮ ਸਮਝੌਤੇ ਦੇ ਵਿਸਥਾਰ ਦੇ ਸਬੰਧ ਚ ਫੋਨ ਤੇ ਗੱਲ ਕੀਤੀ ਅਤੇ ਉਸ ਫੋਨ ਕਾਲ ਚ ਈਰਾਨ ਅਤੇ ਇਜ਼ਰਾਈਲ ਤੇ ਚਰਚਾ ਕੀਤੀ ਗਈ ਰਿਪੋਰਟਾਂ ਮੁਤਾਬਕ ਫੋਨ ਕਾਲ ਕਰਨ ਦੇ ਪਿੱਛੇ ਟਰੰਪ ਦਾ ਮੁੱਖ ਉਦੇਸ਼ ਸਾਊਦੀ ਤੇ ਇਜ਼ਰਾਈਲ ਵਿਚਾਲੇ ਸਮਝੌਤਾ ਕਰਵਾਉਣਾ ਹੈ ਇਸੇ ਕਾਲ ਤੇ ਟਰੰਪ ਨੇ ਮੁਸਲਿਮ ਦੇਸ਼ਾਂ ਦੇ ਨੇਤਾਵਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਈਰਾਨ ਨਾਲ ਜੰਗ ਖਤਮ ਹੋਣ ਤੋਂ ਬਾਅਦ ਸਾਰੇ ਮੁਸਲਿਮ ਦੇਸ਼ ਇਜ਼ਰਾਈਲ ਨਾਲ ਆਪਣੇ ਸਬੰਧਾਂ ਨੂੰ ਠੀਕ ਕਰਨ ਦੀ ਪਹਿਲ ਕਰਨਗੇ ਹਾਲਾਂਕਿ ਮੁਸਲਿਮ ਦੇਸ਼ਾਂ ਨੇ ਇਸ ਪਹਿਲ ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਦੱਸ ਦਈਏ ਕਿ ਸਾਲ 2020 ਚ ਇਬਰਾਹਿਮ ਸਮਝੌਤਾ ਇਕ ਮਹੱਤਵਪੂਰਨ ਪ੍ਰੋਜੈਕਟ ਰਿਹਾ ਏ ਇਸ ਦਾ ਉਦੇਸ਼ ਅਮਰੀਕਾ ਦੀ ਵਿਚੋਲਗੀ ਰਾਹੀਂ ਇਜ਼ਰਾਈਲ ਨੂੰ ਪੱਛਮੀ ਏਸ਼ੀਆ ਚ ਮਾਨਤਾ ਦਿਵਾਉਣਾ ਏ ਇਸ ਦੇ ਨਾਲ ਹੀ ਅਰਬ ਦੇਸ਼ਾਂ ਨਾਲ ਇਜ਼ਰਾਈਲ ਦੇ ਸਬੰਧਾਂ ਨੂੰ ਸੁਧਾਰਨਾ ਹੋਵੇਗਾ ਤੁਹਾਨੂੰ ਦੱਸ ਦਈਏ ਕਿ ਇਸ ਪ੍ਰੋਜੈਕਟ ਚ ਸਭ ਤੋਂ ਪਹਿਲਾਂ UAE ਅਤੇ ਬਹਿਰੀਨ ਸ਼ਾਮਲ ਹੋਏ ਸਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਾਬਕਾ CIA ਅਧਿਕਾਰੀ ਐਰੋਨ ਲੁਕਾਸ ਨੂੰ ਅਮਰੀਕਾ ਦੇ ਅੰਤਰਿਮ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਯਾਨੀ ਕਿ DNI ਵਜੋਂ ਨਿਯੁਕਤ ਕੀਤਾ ਏ ਇਹ ਫੈਸਲਾ ਤੁਲਸੀ ਗਵਾਰਡ ਦੇ ਅਸਤੀਫੇ ਤੋਂ ਬਾਅਦ ਲਿਆ ਗਿਆ ਏ ਟਰੰਪ ਨੇ ਕਿਹਾ ਕਿ ਐਰਨ ਲੋਕਸ 30 ਜੂਨ 2026 ਤੋਂ ਅੰਤਰਿਮ ਖੁਫੀਆ ਮੁਖੀ ਵਜੋਂ ਜ਼ਿੰਮੇਵਾਰੀ ਨਿਭਾਉਣਗੇ ਲੂਕਸ ਇਸ ਤੋਂ ਪਹਿਲਾਂ ਪ੍ਰਿੰਸੀਪਲ ਡਿਪਟੀ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਵਜੋਂ ਕੰਮ ਕਰ ਰਹੇ ਸਨ ਅਤੇ ਉਹ CIA ਤੇ ਨੈਸ਼ਨਲ ਸਿਕਿਉਰਿਟੀ ਕੌਂਸਲ ਚ ਵੀ ਅਹਿਮ

ਭੂਮਿਕਾ ਨਿਭਾ ਚੁੱਕੇ ਨੇ ਤੁਲਸੀ ਗਬਾਰਡ ਨੇ ਆਪਣੇ ਪਤੀ ਅਬਰਾਹਮ ਵਿਲੀਅਮਸ ਦੀ ਇੱਕ ਦੁਰਲਭ ਹੱਡੀਆਂ ਦੇ ਕੈਂਸਰ ਦੀ ਬਿਮਾਰੀ ਦਾ ਹਵਾਲਾ ਦਿੰਦੇ ਹੋਏ ਅਸਤੀਫਾ ਦਿੱਤਾ ਹੈ ਹਾਲਾਂਕਿ ਕਈ ਅਮਰੀਕੀ ਮੀਡੀਆ ਰਿਪੋਰਟਾਂ 'ਚ ਇਹ ਵੀ ਕਿਹਾ ਗਿਆ ਹੈ ਕਿ ਟਰੰਪ ਪ੍ਰਸ਼ਾਸਨ ਦੇ ਅੰਦਰ ਇਰਾਨ ਨੀਤੀ ਅਤੇ ਖੁਫੀਆ ਮਾਮਲਿਆਂ ਨੂੰ ਲੈ ਕੇ ਅੰਦਰੂਨੀ ਤਣਾਅ ਵੀ ਵੱਧ ਰਹੇ ਸਨ ਐਰਨ ਲੁਕਾਸ ਨੂੰ ਇੱਕ ਕਰੀਅਰ ਇੰਟੈਲੀਜੈਂਸ ਅਧਿਕਾਰੀ ਮੰਨਿਆ ਜਾਂਦਾ ਹੈ ਉਹ ਪਹਿਲਾਂ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਨੈਸ਼ਨਲ ਸਿਕਿਉਰਿਟੀ ਕੌਂਸਲ 'ਚ ਯੂਰਪ ਅਤੇ ਰੂਸ ਮਾਮਲਿਆਂ ਦੇ ਡਿਪਟੀ ਸੀਨੀਅਰ ਡਾਇਰੈਕਟਰ ਵੀ ਰਹੇ ਨੇ ਉਨ੍ਹਾਂ ਦੀ ਸੈਨੇਟ ਵੱਲੋਂ 2025 'ਚ ਪੁਸ਼ਟੀ 51-46 ਵੋਟਾਂ ਨਾਲ ਹੋਈ ਸੀ ਕੈਲੀਫੋਰਨੀਆ 'ਚ ਧਮਾਕੇ ਦੇ ਡਰੋਂ ਘਰ ਬਾਰ ਛੱਡ ਕੇ ਸੁਰੱਖਿਅਤ ਟਿਕਾਣਿਆਂ ਵੱਲ ਗਏ ਲੋਕਾਂ ਦੀ ਗਿਣਤੀ 50,000 ਤੋਂ ਟੱਪ ਗਈ ਅਤੇ ਗਵਰਨਰ ਗੈਵਿਨ ਨਿਊਸਮ ਵੱਲੋਂ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਐਮਰਜੈਂਸੀ ਐਲਾਨਣ ਦੀ ਅਪੀਲ ਕੀਤੀ ਗਈ ਹੈ ਉਧਰ ਔਰੇਂਜ ਕਾਉਂਟੀ ਦੇ ਅੰਤਰਿਮ ਫਾਇਰ ਚੀਫ਼ ਨੇ ਦਸਿਆ ਕਿ ਹਜ਼ਾਰਾਂ ਗੈਲਨ ਖ਼ਤਰਨਾਕ ਕੈਮੀਕਲ ਵਾਲੇ ਟੈਂਕ 'ਚ ਤਰੇੜਾਂ ਨਜ਼ਰ ਆ ਰਹੀਆਂ ਨੇ ਕਿਸੇ ਵੀ ਵੇਲੇ ਧਮਾਕਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਗਾਰਡਨ ਗਰੋਵ ਸਿਟੀ ਸੁਨਸਾਨ ਹੋ ਚੁੱਕਾ ਹੈ ਅਤੇ ਵੀਰਵਾਰ ਬਾਅਦ ਦੁਪਹਿਰ ਤੋਂ ਐਮਰਜੈਂਸੀ ਕਾਮੇ ਹਾਦਸਾ ਟਲਣ ਦੇ ਯਤਨ 'ਚ ਜੁਟੇ ਹੋਏ ਨੇ ਹੁਣ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਆਖਰਕਾਰ ਮੈਥਲ ਮੈਟੇਕ੍ਰੀਲੇਟ ਕੈਮੀਕਲ ਓਵਰਹੀਟ ਕਿਉਂ ਹੋ ਰਿਹਾ ਹੈ ਮੈਥਲ ਮੈਟੇਕ੍ਰੀਲੇਟ ਦੀ ਵਰਤੋਂ ਪਲਾਸਟਿਕ ਵਸਤਾਂ ਤਿਆਰ ਕਰਨ ਅਤੇ ਏਅਰੋਸਪੇਸ ਖੇਤਰ 'ਚ ਕੀਤੀ ਜਾਂਦੀ ਹੈ ਜੋ ਬੇਹੱਦ ਜ਼ਹਿਰੀਲਾ ਅਤੇ ਬਲਨਸ਼ੀਲ ਹੁੰਦਾ ਹੈ ਕੈਮੀਕਲ ਦੇ ਸੰਪਰਕ 'ਚ ਆਉਣ ਮਗਰੋਂ ਸਾਹ ਲੈਣ 'ਚ ਦਿੱਕਤ ਚੱਕਰ ਆਉਣੇ ਜੀ ਘਬਰਾਉਣਾ ਅਤੇ ਅੱਖਾਂ 'ਚ ਰੜਕ ਵਰਗੀਆਂ ਸਮੱਸਿਆਵਾਂ ਸਾਹਮਣੇ ਆ ਸਕਦੀਆਂ ਨੇ ਦੱਸ ਦਈਏ ਕਿ ਜੀ ਕੇ ਐਨ ਏਅਰੋਸਪੇਸ ਨਾਂ ਦੇ ਕਾਰਖਾਨੇ 'ਚ ਇਹ ਸੰਕਟ ਪੈਦਾ ਹੋਇਆ ਏ ਜਿੱਥੇ ਕਮਰਸ਼ੀਅਲ ਤੇ ਫੌਜ ਦੇ ਹਵਾਈ ਜਹਾਜ਼ਾਂ ਦੇ ਕਲਪੁਰਜ਼ੇ ਤਿਆਰ ਕੀਤੇ ਜਾਂਦੇ ਨੇ ਟੈਂਕ ਨੂੰ ਠੰਡਾ ਰੱਖਣ ਦੇ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਪਰ ਕਾਮਯਾਬੀ ਹਾਸਲ ਨਹੀਂ ਹੋ ਰਹੀ ਤੇ ਹਰ ਘੰਟੇ ਬਾਅਦ ਟੈਂਕ ਅੰਦਰਲੇ ਕੈਮੀਕਲ ਦਾ ਟੈਂਪਰੇਚਰ 1 ਡਿਗਰੀ ਵੱਧ ਰਿਹਾ ਏ ਐਮਰਜੈਂਸੀ ਕਾਮਿਆਂ ਵੱਲੋਂ ਪੂਰੇ ਅਮਰੀਕਾ ਦੇ ਮਾਹਿਰਾਂ ਨਾਲ ਸੰਪਰਕ ਕੀਤਾ ਗਿਆ ਤਾਂ ਕਿ ਗਾਰਡਨ ਗਰੋਵ ਸ਼ਹਿਰ 'ਚ ਤਬਾਹੀ ਨੂੰ ਰੋਕਿਆ ਜਾ ਸਕੇ ਦੱਸ ਦਈਏ ਕਿ ਜੀ ਕੇ ਐਲ ਏਅਰੋਸਪੇਸ ਨਾਂ ਕਾਰਖਾਨੇ 'ਚ ਇਹ ਸੰਕਟ ਪੈਦਾ ਹੋਇਆ ਜਿੱਥੇ ਕਮਰਸ਼ੀਅਲ ਤੇ ਫੌਜ ਦੇ ਹਵਾਈ ਜਹਾਜ਼ਾਂ ਦੇ ਕਲਪੁਰਜ਼ੇ ਤਿਆਰ ਕੀਤੇ ਜਾਂਦੇ ਨੇ ਗ੍ਰੀਨ ਕਾਰਡਾਂ ਲਈ ਆਪਣੇ ਜੱਦੀ ਦੇਸ਼ਾਂ ਤੋਂ ਅਪਲਾਈ ਕਰਨ ਸਬੰਧੀ ਨਵੇਂ ਨਿਯਮ ਐਲਾਨੇ ਜਾਣ ਮਗਰੋਂ ਅਮਰੀਕਾ ਨੇ ਕਿਹਾ ਕਿ ਕੁਝ ਗ੍ਰੀਨ ਕਾਰਡ ਅਰਜ਼ੀਕਾਰਾਂ ਨੂੰ ਨਵੇਂ ਨਿਯਮਾਂ ਤਹਿਤ ਛੋਟ ਮਿਲੇਗੀ ਇਸ ਵੇਲੇ ਵੱਡੀ ਗਿਣਤੀ ਭਾਰਤ ਵਾਸੀ ਤੇ ਹੋਰ ਗ੍ਰੀਨ ਕਾਰਡ ਲੈਣ ਲਈ ਕਤਾਰਾਂ 'ਚ ਨੇ ਅਮਰੀਕਾ ਵੱਲੋਂ ਵਿਦੇਸ਼ੀ ਨਾਗਰਿਕਾਂ ਲਈ ਦੇਸ਼ ਛੱਡ ਕੇ ਆਪਣੇ ਜੱਦੀ ਦੇਸ਼ ਤੋਂ ਗ੍ਰੀਨ ਕਾਰਡ ਲਈ ਅਪਲਾਈ ਕਰਨ ਦੇ ਨਵੇਂ ਨਿਯਮ ਦੇ ਐਲਾਨ ਤੋਂ ਬਾਅਦ ਹੁਣ ਇਸ ਮਾਮਲੇ 'ਚ ਇੱਕ ਅਹਿਮ ਸਪਸ਼ਟੀਕਰਨ ਸਾਹਮਣੇ ਆਇਆ ਏ ਅਮਰੀਕੀ ਪ੍ਰਸ਼ਾਸਨ ਦੇ ਇਸ ਨਵੇਂ ਕਦਮ ਨਾਲ ਗ੍ਰੀਨ ਕਾਰਡ ਦੀ ਕਤਾਰ 'ਚ ਲੱਗੇ ਅਤੇ ਉੱਥੇ ਕੰਮ ਕਰ ਰਹੇ ਲੱਖਾਂ ਭਾਰਤੀਆਂ ਨੂੰ ਵੱਡੀ ਰਾਹਤ ਮਿਲੇਗੀ ਅਮਰੀਕਾ ਨੇ ਸਪਸ਼ਟ ਕੀਤਾ ਹੈ ਕਿ ਨਵੇਂ ਨਿਯਮਾਂ ਤਹਿਤ ਗ੍ਰੀਨ ਕਾਰਡ ਲਈ ਅਪਲਾਈ ਕਰਨ ਵਾਲੇ ਕੁਝ ਖਾਸ ਬਿਨੇਕਾਰਾਂ ਨੂੰ ਇਸ ਸ਼ਰਤ ਤੋਂ ਛੋਟ ਦਿੱਤੀ ਜਾਵੇਗੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇਮੀਗ੍ਰੇਸ਼ਨ ਤੇ ਗ੍ਰੀਨ ਕਾਰਡਾਂ ਦੇ ਸਬੰਧ 'ਚ ਕੀਤੇ ਗਏ ਨਵੇਂ ਨਿਯਮਾਂ ਦੇ ਐਲਾਨ ਤੋਂ ਬਾਅਦ ਹੁਣ ਹੋਰ ਸਪਸ਼ਟ ਕੀਤਾ ਗਿਆ ਏ ਯੂਨਾਈਟਿਡ ਸਟੇਟਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੇ ਬੁਲਾਰੇ ਜ਼ੈਕ ਕੈਲਰ ਨੇ ਕਿਹਾ ਏ ਕਿ ਜਿਨ੍ਹਾਂ ਲੋਕਾਂ ਦੀਆਂ ਅਰਜ਼ੀਆਂ ਅਮਰੀਕਾ ਨੂੰ ਆਰਥਿਕ ਲਾਭ ਪਹੁੰਚਾਉਂਦੀਆਂ ਨੇ ਜਾਂ ਰਾਸ਼ਟਰੀ ਹਿੱਤ 'ਚ ਨੇ ਉਨ੍ਹਾਂ ਨੂੰ ਗ੍ਰੀਨ ਕਾਰਡ ਪ੍ਰਕਿਰਿਆ 'ਚ ਕੀਤੀਆਂ ਜਾ ਰਹੀਆਂ ਇਨ੍ਹਾਂ ਤਬਦੀਲੀਆਂ ਤੋਂ ਛੋਟ ਮਿਲਣ ਦੀ ਪੂਰੀ ਸੰਭਾਵਨਾ ਏ ਬੁਲਾਰੇ ਮੁਤਾਬਕ ਅਜਿਹੇ ਯੋਗ ਲੋਕ ਪਹਿਲਾਂ ਵਾਂਗ ਅਮਰੀਕਾ 'ਚ ਰਹਿ ਕੇ ਹੀ ਆਪਣੀ ਪ੍ਰਕਿਰਿਆ ਜਾਰੀ ਰੱਖ ਸਕਣਗੇ ਜਦਕਿ ਬਾਕੀ ਲੋਕਾਂ ਨੂੰ ਉਨ੍ਹਾਂ ਦੇ ਹਾਲਾਤ ਦੇ ਹਿਸਾਬ ਨਾਲ ਆਪਣੇ ਦੇਸ਼ ਵਾਪਸ ਜਾ ਕੇ ਅਪਲਾਈ ਕਰਨ ਲਈ ਕਿਹਾ ਜਾ ਸਕਦਾ ਏ ਇਹ ਸਪਸ਼ਟੀਕਰਨ ਟਰੰਪ ਪ੍ਰਸ਼ਾਸਨ ਦੇ ਉਸ ਐਲਾਨ ਤੋਂ ਬਾਅਦ ਆਇਆ ਏ ਜਿਸ ਵਿੱਚ ਕਿਹਾ ਗਿਆ ਸੀ ਕਿ ਅਮਰੀਕਾ ਦੀ ਪੱਕੀ ਰਹਿਸ਼ ਦੇ ਚਾਹਵਾਨ ਪ੍ਰਵਾਸੀਆਂ ਨੂੰ ਆਪਣੀ ਅਰਜ਼ੀ ਦੀ ਪ੍ਰਕਿਰਿਆ ਪੂਰੀ ਕਰਨ ਲਈ ਆਪਣੇ ਦੇਸ਼ ਪਰਤਣਾ ਪਵੇਗਾ ਗ੍ਰੀਨ ਕਾਰਡ ਵਿਦੇਸ਼ੀ ਨਾਗਰਿਕਾਂ ਨੂੰ ਅਮਰੀਕਾ 'ਚ ਪੱਕੇ ਤੌਰ ਤੇ ਰਹਿਣ ਅਤੇ ਕੰਮ ਕਰਨ ਦੀ ਇਜਾਜ਼ਤ ਦਿੰਦਾ ਏ ਯੂਐਸ ਸੀਆਈਐਸ ਦੇ ਇਸ ਨਵੇਂ ਬਿਆਨ ਨੇ ਖਾਸ ਕਰਕੇ H-1B ਵੀਜ਼ਾ ਤੇ ਕੰਮ ਕਰ ਰਹੇ ਹਜ਼ਾਰਾਂ ਭਾਰਤੀ ਪੇਸ਼ੇਵਰਾਂ ਨੂੰ ਵੱਡੀ ਰਾਹਤ ਦਿੱਤੀ ਹੈ ਕਿਉਂਕਿ ਲੰਬੇ ਸਮੇਂ ਦੇ ਰੁਜ਼ਗਾਰ ਦੇ ਆਧਾਰ ਤੇ ਗ੍ਰੀਨ ਕਾਰਡ ਲੈਣ ਲਈ ਭਾਰਤੀਆਂ ਨੂੰ ਪਹਿਲਾਂ ਹੀ 10 ਤੋਂ 15 ਸਾਲ ਤੱਕ ਦਾ ਲੰਬਾ ਇੰਤਜ਼ਾਰ ਕਰਨਾ ਪੈਂਦਾ ਏ ਅਮਰੀਕਾ 'ਚ ਹਾਲਾਤ ਬੇਕਾਬੂ ਹੁੰਦੇ ਵੇਖ ਕੇ ਦਰਜਣਾ ਸ਼ਹਿਰਾਂ 'ਚ ਅਲੜਾਂ ਵਾਸਤੇ ਕਰਫਿਊ ਲਾ ਦਿੱਤਾ ਗਿਆ ਤੇ ਪੁਲਿਸ ਦੀਆਂ ਗੱਡੀਆਂ ਲਗਾਤਾਰ ਗਸ਼ਤ ਕਰ ਰਹੀਆਂ ਨੇ ਵਾਸ਼ਿੰਗਟਨ ਡੀਸੀ ਤੋਂ ਲੈ ਕੇ ਨਿਊ ਜਰਜ਼ੀ ਦੇ ਲੌਂਗ ਬ੍ਰਾਂਚ ਇਲਨੋਏ ਦੇ ਸ਼ਿਕਾਗੋ ਮਿਸ਼ੀਗਨ ਦੇ ਡੈਟਰੋਇਟ ਸ਼ਹਿਰਾਂ 'ਚ ਸੈਂਕੜੇ ਅਲੜਾਂ ਵੱਲੋਂ ਲੁੱਟ ਭੰਨ ਤੋੜ ਤੇ ਗੋਲੀਬਾਰੀ ਦੀਆਂ ਵਾਰਦਾਤਾਂ ਅੰਜਾਮ ਦੇਣ ਮਗਰੋਂ ਲੋਕਾਂ ਅੰਦਰ ਖੌਫ਼ ਪੈਦਾ ਹੋ ਗਿਆ ਪੁਲਿਸ ਵੱਲੋਂ ਹਿੰਸਾ 'ਚ ਸ਼ਾਮਲ ਅਲੜਾਂ ਦੀਆਂ ਗ੍ਰਿਫਤਾਰੀਆਂ ਦਾ ਸਿਲਸਿਲਾ ਜਾਰੀ ਹੈ ਤੇ ਸਭ ਤੋਂ ਜ਼ਿਆਦਾ ਹਿੰਸਾ ਸ਼ਿਕਾਗੋ ਵਿਖੇ ਦੱਸੀ ਜਾ ਰਹੀ ਹੈ ਸ਼ਿਕਾਗੋ ਪੁਲਿਸ ਨੇ ਦੱਸਿਆ ਕਿ ਸਾਊਥ ਲੂਮਿਸ ਸਟਰੀਟ ਵਿਖੇ ਭੀੜ ਨੂੰ ਖੰਡਾਉਣ 'ਚ ਜੁਟੇ ਲਾਅ ਐਨਫੋਰਸਮੈਂਟ ਅਫਸਰਾਂ ਨੂੰ ਇੱਕ ਅਣਪਛਾਤੇ ਕਾਰ ਡਰਾਈਵਰ ਨੇ ਟੱਕਰ ਮਾਰ ਦਿੱਤੀ ਹਮਲੇ ਦੌਰਾਨ 5 ਪੁਲਿਸ ਅਫਸਰ ਜ਼ਖਮੀ ਹੋ ਗਏ ਜਦਕਿ ਡਰਾਈਵਰ ਨੂੰ ਵੀ ਹਸਪਤਾਲ ਲਿਜਾਣਾ ਪਿਆ ਸ਼ਹਿਰ ਨਾਲ ਸਬੰਧਤ ਕਈ ਹੈਰਾਨੀਕੁੰਨ ਵੀਡੀਓਜ਼ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਵਿੱਚ ਅਲੜਾਂ ਦੀ ਭੀੜ ਵੱਲੋਂ ਪੁਲਿਸ ਦੀ ਗੱਡੀ ਨੂੰ ਘੇਰ ਕੇ ਦੇਖਿਆ ਜਾ ਸਕਦਾ ਹੈ
ਕੁਝ ਦਿਨ ਪਹਿਲਾਂ ਇੱਕ ਕਾਰ 'ਚ

ਪਟਾਕਿਆਂ ਨੂੰ ਅੱਗ ਲਾਉਣ ਦੀ ਵਾਰਦਾਤ ਸਾਹਮਣੇ ਆਈ। ਸ਼ਿਕਾਗੋ ਦੇ ਮੇਅਰ ਬ੍ਰੈਂਡਨ ਜੌਨਸਨ ਵੱਲੋਂ ਨਵੇਂ ਸਿਰੇ ਤੋਂ ਸਮਰ ਸੇਫਟੀ ਪਲਾਨ ਪੇਸ਼ ਕੀਤਾ ਗਿਆ ਏ। ਮੀਡੀਆ ਨਾਲ ਗੱਲਬਾਤ ਕਰਦਿਆਂ ਮੇਅਰ ਨੇ ਕਿਹਾ ਕਿ ਅਣਅਧਿਕਾਰਤ ਇਕੱਠ ਖਤਰਨਾਕ ਸਾਬਤ ਹੋ ਸਕਦੇ ਨੇ ਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਸਾਡਾ ਫਰਜ਼ ਬਣਦਾ ਏ। ਸ਼ਹਿਰ 'ਚ ਵਸਦੇ ਹਰ ਬਾਲਗ ਨੂੰ ਅਪੀਲ ਕੀਤੀ ਗਈ ਏ ਕਿ ਭਾਵੇਂ ਉਹ ਬੱਚਿਆਂ ਦੇ ਮਾਤਾ ਪਿਤਾ ਨਹੀਂ ਪਰ ਸ਼ਹਿਰ ਦੇ ਬੱਚਿਆਂ ਨੂੰ ਸੰਭਾਲਣਾ ਸਭਨਾਂ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਏ। ਉਧਰ ਵਾਸ਼ਿੰਗਟਨ ਡੀਸੀ ਵਿਖੇ ਵੀ ਅਲੜਾਂ ਦੀ ਟੋਲੀ ਵੱਲੋਂ ਖੌਰੂ ਪਾਉਣ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ। ਇੱਕ ਹੋਰ ਵੀਡੀਓ 'ਚ ਪਿਤਾ ਨੇ ਆਪਣੀ ਬੇਟੀ ਨੂੰ ਗੋਦੀ ਚੁੱਕਿਆ ਹੋਇਆ ਤੇ ਬੇਟੇ ਨਾਲ ਆਸਰਾ ਲੱਭਣ ਦੇ ਯਤਨ ਕਰ ਰਿਹਾ ਏ। ਹਾਲਾਤ ਦੀ ਗੰਭੀਰਤਾ ਨੂੰ ਵੇਖਦਿਆਂ FBI ਦੀ ਐਂਟਰੀ ਹੋ ਗਈ ਏ ਤੇ ਜਾਣਕਾਰੀ ਦੇਣ ਵਾਲਿਆਂ ਲਈ $500 ਪ੍ਰਤੀ ਸ਼ੱਕੀ ਦਾ ਇਨਾਮ ਰੱਖਿਆ ਗਿਆ ਏ। ਇਸ ਤੋਂ ਇਲਾਵਾ ਗ੍ਰਿਫਤਾਰੀ ਨਾਲ ਸੰਬੰਧਿਤ ਹੋਰ ਜਾਣਕਾਰੀ ਦੇਣ ਤੇ $1,000 ਵੱਖਰੇ ਤੌਰ ਤੇ ਮਿਲਣਗੇ। ਡਿਸਟ੍ਰਿਕਟ ਆਫ ਕੋਲੰਬੀਆ ਦੇ ਅਟਾਰਨੀ ਵੱਲੋਂ ਹਿੰਸਾ 'ਚ ਸ਼ਾਮਲ ਅਲੜਾਂ ਦੇ ਮਾਪਿਆਂ ਵਿਰੁੱਧ ਵੀ ਮੁਕੱਦਮਾ ਚਲਾਉਣ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ। ਚੇਤੇ ਰਹਿ ਕੇ ਮਾਰਚ ਮਹੀਨੇ ਦੌਰਾਨ ਵੀ ਅਲੜਾਂ ਨੇ ਕਈ ਸ਼ਹਿਰਾਂ 'ਚ ਖੌਰੂ ਪਾਇਆ ਤੇ ਕੁਝ ਅਲੜਾਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ। ਕੈਨੇਡਾ ਦੇ ਅੰਟਾਰੀਓ ਦੀ ਡਗਫੋਰਡ ਸਰਕਾਰ 'ਚ ਅਹਿਮ ਮੰਤਰੀ ਰਹਿ ਕੈਰੋਲਾਈਨ ਮੁਲਰੋਨੀ ਨੇ ਸਿਆਸਤ 'ਚੋਂ ਹਟਣ ਦਾ ਐਲਾਨ ਕਰ ਦਿੱਤਾ ਏ। ਯਾਰਕ ਸਿਮਕੋ ਤੋਂ ਵਿਧਾਇਕ, ਖਜ਼ਾਨਾ ਬੋਰਡ ਦੀ ਮੁਖੀ ਅਤੇ ਫਰਾਂਸੀਸੀ ਭਾਸ਼ਾ ਮਾਮਲਿਆਂ ਦੀ ਮੰਤਰੀ ਕੈਰੋਲਾਈਨ ਨੇ ਸੋਮਵਾਰ ਨੂੰ ਐਕਸ ਤੇ ਦੱਸਿਆ ਕਿ ਉਹ 5 ਜੂਨ ਤੋਂ ਮੰਤਰੀ ਮੰਡਲ ਅਤੇ ਅੰਟਾਰੀਓ ਵਿਧਾਨ ਸਭਾ ਦੀ ਆਪਣੀ ਸੀਟ ਤੋਂ ਅਸਤੀਫਾ ਦੇ ਰਹੇ ਨੇ। ਮਲਰੋਨੀ ਨੇ ਕਿਹਾ ਕਿ ਉਨ੍ਹਾਂ ਨੇ ਐਤਵਾਰ ਨੂੰ ਹੀ ਪ੍ਰੀਮੀਅਰ ਡੱਗ ਫੋਰਡ ਨੂੰ ਆਪਣੇ ਫੈਸਲੇ ਬਾਰੇ ਜਾਣੂ ਕਰਵਾ ਦਿੱਤਾ ਸੀ। ਉਨ੍ਹਾਂ ਨੇ ਆਪਣੇ ਪਿਤਾ ਤੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਬ੍ਰਾਇਨ ਮੁਲਰੋਨੀ ਦੇ ਦੇਹਾਂਤ ਨੂੰ ਇਸ ਫੈਸਲੇ ਦਾ ਇੱਕ ਵੱਡਾ ਕਾਰਨ ਦੱਸਿਆ। ਉਨ੍ਹਾਂ ਲਿਖਿਆ ਕਿ 2 ਸਾਲ ਪਹਿਲਾਂ ਪਿਤਾ ਦੇ ਦੇਹਾਂਤ ਅਤੇ ਪਿਛਲੇ ਸਾਲ ਬੱਚਿਆਂ ਦੇ ਘਰ ਛੱਡਣ ਮਗਰੋਂ ਜੀਵਨ ਦੀਆਂ ਤਰਜੀਹਾਂ ਹੋਰ ਸਪਸ਼ਟ ਹੋ ਗਈਆਂ। ਇਸ ਕਾਰਨ ਉਨ੍ਹਾਂ ਨੇ ਚੁਣੀ ਹੋਈ ਸਿਆਸਤ ਤੋਂ ਪਿੱਛੇ ਹਟ ਕੇ ਜੀਵਨ ਦਾ ਨਵਾਂ ਅਧਿਆਇ ਸ਼ੁਰੂ ਕਰਨ ਦਾ ਫੈਸਲਾ ਕੀਤਾ ਏ। ਕੈਰੋਲਿਨ ਮਲਰੋਨੀ ਪਿਛਲੇ 8 ਸਾਲਾਂ ਤੋਂ ਸੂਬਾਈ ਸਿਆਸਤ 'ਚ ਸਰਗਰਮ ਰਹੇ ਨੇ। ਉਹ ਅਟਾਰਨੀ ਜਨਰਲ, ਆਵਾਜਾਈ ਮੰਤਰੀ ਅਤੇ ਫਰਾਂਸੀਸੀ ਭਾਸ਼ਾ ਮਾਮਲਿਆਂ ਦੀ ਮੰਤਰੀ ਸਮੇਤ ਕਈ ਅਹਿਮ ਅਹੁਦਿਆਂ ਤੇ ਰਹੇ। ਉੱਥੇ ਹੀ ਡੱਗ ਫੋਰਡ ਨੇ ਕਿਹਾ ਕਿ ਅੰਟਾਰੀਓ ਨੂੰ ਕੈਰੋਲਿਨ ਮਲਰੋਨੀ ਦੀ ਸ਼ਾਂਤ ਅਤੇ ਮਜ਼ਬੂਤ ਅਗਵਾਈ ਦਾ ਲਾਭ ਮਿਲਿਆ ਏ ਤੇ ਸਰਕਾਰ 'ਚ ਉਨ੍ਹਾਂ ਦੀ ਸੇਵਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਕੈਥੋਲਿਕ ਚਰਚ ਦੇ ਮੁਖੀ ਪੋਪ ਲੀਓ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਸਬੰਧੀ ਇੱਕ ਗੰਭੀਰ ਚੇਤਾਵਨੀ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ AI ਨੂੰ ਨਿਹੱਥੇ ਕਰਨਾ ਜ਼ਰੂਰੀ ਹੈ ਤਾਂ ਜੋ ਤਕਨਾਲੋਜੀ ਮਨੁੱਖਤਾ ਤੇ ਹਾਵੀ ਨਾ ਹੋ ਸਕੇ। ਪੋਪ ਨੇ ਸਰਕਾਰਾਂ ਤੇ ਤਕਨੀਕੀ ਕੰਪਨੀਆਂ ਨੂੰ AI ਨੂੰ ਸਖ਼ਤੀ ਨਾਲ ਕੰਟਰੋਲ ਅਤੇ ਨਿਯਮਿਤ ਕਰਨ ਦੀ ਅਪੀਲ ਕੀਤੀ ਹੈ। ਆਪਣੇ ਨਵੇਂ ਵਿਸ਼ਵਕੋਸ਼ ਮੈਗਨੀਫਿਕਾ ਹਿਊਮਨਿਟਾਸ 'ਚ ਪੋਪ ਨੇ ਕਿਹਾ ਕਿ ਤਕਨਾਲੋਜੀ ਆਪਣੇ ਆਪ ਰਾਜ ਕਰਨ ਦਾ ਅਧਿਕਾਰ ਨਹੀਂ ਦਿੰਦੀ। ਪੋਪ ਦੇ ਅਨੁਸਾਰ AI ਦੀ ਵਰਤੋਂ ਸਿਰਫ ਭੂ ਰਾਜਨੀਤਿਕ ਲਾਭ, ਯੁੱਧ ਜਾਂ ਅਰਬਾਂ ਡਾਲਰ ਕਮਾਉਣ ਲਈ ਨਹੀਂ ਕੀਤੀ ਜਾਣੀ ਚਾਹੀਦੀ, ਸਗੋਂ ਇਸ ਨੂੰ ਮਨੁੱਖ ਕੇਂਦਰਿਤ ਬਣਾਇਆ ਜਾਣਾ ਚਾਹੀਦਾ ਹੈ। ਪੋਪ ਨੇ ਕਿਹਾ AI ਨੂੰ ਨਿਹੱਥੇ ਕਰਨ ਦਾ ਮਤਲਬ ਤਕਨਾਲੋਜੀ ਨੂੰ ਰੱਦ ਕਰਨਾ ਨਹੀਂ, ਸਗੋਂ ਇਸ ਨੂੰ ਮਨੁੱਖਤਾ ਤੇ ਹਾਵੀ ਹੋਣ ਤੋਂ ਰੋਕਣਾ ਏ। ਪੋਪ ਲੀਓ ਇੱਕ ਸਾਬਕਾ ਗਣਿਤ ਸ਼ਾਸਤਰੀ ਨੇ ਖਾਸ ਤੌਰ ਤੇ ਯੁੱਧ 'ਚ AI ਦੀ ਵਰਤੋਂ ਬਾਰੇ ਚਿੰਤਾ ਪ੍ਰਗਟ ਕੀਤੀ, ਕਿਹਾ ਕਿ ਕੋਈ ਵੀ ਐਲਗੋਰਿਦਮ ਯੁੱਧ ਨੂੰ ਨੈਤਿਕ ਨਹੀਂ ਬਣਾ ਸਕਦਾ। ਉਨ੍ਹਾਂ ਚੇਤਾਵਨੀ ਦਿੱਤੀ ਕਿ AI ਜੰਗ ਨੂੰ ਹੋਰ ਭਿਆਨਕ, ਹੋਰ ਅਣਮਨੁੱਖੀ ਅਤੇ ਹੋਰ ਲੰਬਾ ਬਣਾ ਸਕਦਾ ਏ। ਪੋਪ ਨੇ ਕਿਹਾ ਕਿ ਕੁਝ ਦੇਸ਼ ਘਰੇਲੂ ਸਮੱਸਿਆਵਾਂ ਤੋਂ ਧਿਆਨ ਭਟਕਾਉਣ ਲਈ ਜੰਗ ਦਾ ਸਹਾਰਾ ਲੈ ਸਕਦੇ ਨੇ ਤੇ AI ਇਸ ਵਿੱਚ ਇੱਕ ਖਤਰਨਾਕ ਭੂਮਿਕਾ ਨਿਭਾ ਸਕਦਾ ਏ। ਪੋਪ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਅਮਰੀਕਾ 'ਚ AI ਨੂੰ ਲੈ ਕੇ ਤਿੱਖੀ ਬਹਿਸ ਚੱਲ ਰਹੀ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੂੰ ਚੀਨ ਉੱਤੇ ਤਕਨੀਕੀ ਲਾਭ ਬਣਾਈ ਰੱਖਣ ਲਈ AI ਖੇਤਰ 'ਚ ਘੱਟ ਸਰਕਾਰੀ ਦਖਲਅੰਦਾਜ਼ੀ ਅਤੇ ਤੇਜ਼ ਵਿਕਾਸ ਦੇ ਪੱਖ 'ਚ ਮੰਨਿਆ ਜਾਂਦਾ ਹੈ। ਕੈਨੇਡਾ ਦੀ ਸੰਸਦ ਦੇ ਹੇਠਲੇ ਸਦਨ ਦੀ ਕਾਰਵਾਈ ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਆਖਰੀ ਦੌਰ ਲਈ ਅੱਜ ਮੁੜ ਸ਼ੁਰੂ ਹੋ ਰਹੀ ਹੈ। ਇਸ ਦੌਰਾਨ ਬਜਟ ਨਾਲ ਸਬੰਧਤ ਬਿੱਲ ਅਤੇ ਕੰਜ਼ਰਵੇਟਿਵ ਪਾਰਟੀ ਵੱਲੋਂ ਪੇਸ਼ ਕੀਤੇ ਜਾਣ ਵਾਲੇ ਮਤੇ ਤੇ ਅਹਿਮ ਚਰਚਾ ਹੋਣ ਦੀ ਸੰਭਾਵਨਾ ਏ। ਕੰਜ਼ਰਵੇਟਿਵ ਆਗੂ ਪੇਰੇ ਪੋਲੀਏਵ ਨੇ ਕਿਹਾ ਏ ਕਿ ਉਹ ਸਰਕਾਰ ਵੱਲੋਂ ਮੂਲ ਨਿਵਾਸੀ ਭਾਈਚਾਰਿਆਂ ਦੇ ਜ਼ਮੀਨੀ ਦਾਅਵਿਆਂ ਨੂੰ ਸੰਭਾਲਣ ਦੇ ਤਰੀਕੇ ਤੇ ਚਰਚਾ ਦੀ ਮੰਗ ਕਰਨਗੇ। ਉਹ ਚਾਹੁੰਦੇ ਨੇ ਕਿ ਬ੍ਰਿਟਿਸ਼ ਕੋਲੰਬੀਆ 'ਚ ਕਾਉਚਨ ਕਬੀਲਿਆਂ ਸਬੰਧੀ ਆਏ ਫੈਸਲੇ ਤੋਂ ਬਾਅਦ ਨਿੱਜੀ ਜਾਇਦਾਦ ਮਾਲਕਾਂ ਦੇ ਹੱਕਾਂ ਨੂੰ ਪਹਿਲ ਦਿੱਤੀ ਜਾਵੇ। ਇਸ ਦੇ ਨਾਲ ਹੀ ਸਪਰਿੰਗ ਦੇ ਆਰਥਿਕ ਅਪਡੇਟ ਨੂੰ ਲਾਗੂ ਕਰਨ ਵਾਲਾ ਬਿੱਲ ਵੀ ਸੰਸਦ 'ਚ ਚਰਚਾ ਅਧੀਨ ਰਹੇਗਾ। ਇਸ ਬਿੱਲ 'ਚ ਅਦਾਲਤੀ ਮਨਜ਼ੂਰੀ ਨਾਲ ਪੁਲਿਸ ਨੂੰ ਡਾਕ ਦੀ ਭਾਲ ਕਰਨ ਦੇ ਅਧਿਕਾਰ ਸਮੇਤ ਕਈ ਹੋਰ ਪ੍ਰਬੰਧ ਸ਼ਾਮਲ ਨੇ। ਅੰਤਰਰਾਸ਼ਟਰੀ ਮਸਲੇ ਵੀ ਇਸ ਹਫ਼ਤੇ ਕੇਂਦਰ 'ਚ ਰਹਿਣਗੇ। ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਇਸ ਹਫ਼ਤੇ ਆਪਣੇ ਚੀਨੀ ਹਮਰੁਤਬਾ ਦੀ ਮੇਜ਼ਬਾਨੀ ਕਰ ਰਹੀ ਹੈ। 2016 ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਚੀਨ ਦਾ ਕੋਈ ਵਿਦੇਸ਼ ਮੰਤਰੀ ਕੈਨੇਡਾ ਦਾ ਦੌਰਾ ਕਰੇਗਾ। ਉੱਥੇ ਹੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਹਫ਼ਤੇ ਦੇ ਵਿਚਕਾਰ ਨਿਊਯਾਰਕ ਜਾਣਗੇ, ਜਿੱਥੇ ਉਹ ਕੈਨੇਡਾ 'ਚ ਵਿਦੇਸ਼ੀ ਨਿਵੇਸ਼ ਖਿੱਚਣ ਸਬੰਧੀ ਕੋਸ਼ਿਸ਼ਾਂ ਨੂੰ ਅੱਗੇ ਵਧਾਉਣਗੇ। ਥਾਈਲੈਂਡ ਸਰਕਾਰ ਨੇ ਆਪਣੇ ਐਂਟਰੀ ਨਿਯਮਾਂ 'ਚ ਇੱਕ ਵੱਡਾ ਬਦਲਾਅ ਕੀਤਾ ਏ ਜਿਸ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਏ। ਇਸ ਨਵੇਂ ਫੈਸਲੇ ਦੇ ਤਹਿਤ ਭਾਰਤ ਸਮੇਤ

0: ਮੁਕਤ ਯੋਜਨਾ 'ਚ ਸ਼ਾਮਲ ਕੀਤਾ ਗਿਆ ਸੀ ਜਿਸ ਦੇ ਤਹਿਤ ਭਾਰਤੀ ਨਾਗਰਿਕ ਬਿਨਾਂ ਵੀਜ਼ਾ ਦੇ 2 ਮਹੀਨਿਆਂ ਤੱਕ ਉੱਥੇ ਰਹਿ ਸਕਦੇ ਸਨ ਪਰ ਹੁਣ ਅਜਿਹਾ ਨਹੀਂ ਹੋਵੇਗਾ ਤਾਜ਼ਾ ਬਦਲਾਵਾਂ ਤੋਂ ਬਾਅਦ ਭਾਰਤ ਨੂੰ ਹੁਣ ਵੀਜ਼ਾ ਔਨ ਅਰਾਈਵਲ ਦੀ ਕੈਟਾਗਰੀ 'ਚ ਪਾ ਦਿੱਤਾ ਗਿਆ ਹੈ ਇਸ ਦਾ ਮਤਲਬ ਹੈ ਕਿ ਹੁਣ ਭਾਰਤੀ ਪਾਸਪੋਰਟ ਧਾਰਕਾਂ ਨੂੰ ਥਾਈਲੈਂਡ 'ਚ ਵੀਜ਼ਾ ਮੁਕਤ ਐਂਟਰੀ ਨਹੀਂ ਮਿਲੇਗੀ ਹੁਣ ਭਾਰਤੀ ਯਾਤਰੀਆਂ ਨੂੰ ਇਮੀਗ੍ਰੇਸ਼ਨ ਚੈੱਕ ਪੁਆਇੰਟਸ 'ਤੇ ਜ਼ਰੂਰੀ ਦਸਤਾਵੇਜ਼ ਦਿਖਾਉਣੇ ਪੈਣਗੇ ਤੇ ਉੱਥੇ ਪਹੁੰਚਦੇ ਹੀ ਵੀਜ਼ਾ ਲੈਣਾ ਹੋਵੇਗਾ ਇਸ ਤੋਂ ਇਲਾਵਾ ਇਸ ਕੈਟਾਗਰੀ ਦੇ ਤਹਿਤ ਹੁਣ ਤੁਸੀਂ ਥਾਈਲੈਂਡ 'ਚ ਸਿਰਫ 15 ਦਿਨਾਂ ਤੱਕ ਹੀ ਰਹਿ ਸਕੋਗੇ ਯਾਨੀ ਛੋਟੀਆਂ ਛੁੱਟੀਆਂ ਲਈ ਇਹ ਬਿਲਕੁਲ ਸਹੀ ਹੈ ਪਰ ਜੇਕਰ ਥਾਈਲੈਂਡ 'ਚ ਲੰਬੀਆਂ ਛੁੱਟੀਆਂ ਬਿਤਾਉਣੀਆਂ ਨੇ ਤਾਂ ਪਹਿਲਾਂ ਤੋਂ ਤਿਆਰੀ ਕਰਨੀ ਹੋਵੇਗੀ ਜੇਕਰ ਤੁਸੀਂ ਪਹਿਲਾਂ ਹੀ ਥਾਈਲੈਂਡ 'ਚ ਮੌਜੂਦ ਹੋ ਜਾਂ ਨਵੇਂ ਨਿਯਮਾਂ ਦੇ ਲਾਗੂ ਹੋਣ ਤੋਂ ਪਹਿਲਾਂ ਥਾਈਲੈਂਡ ਪਹੁੰਚ ਰਹੇ ਹੋ ਤਾਂ ਘਬਰਾਉਣ ਦੀ ਕੋਈ ਗੱਲ ਨਹੀਂ ਤੁਹਾਨੂੰ ਆਪਣੇ ਮਨਜ਼ੂਰਸ਼ੁਦਾ ਸਟੇ ਪੀਰੀਅਡ ਤੱਕ ਰੁਕਣ ਦੀ ਇਜਾਜ਼ਤ ਦਿੱਤੀ ਜਾਵੇਗੀ ਇਹਨਾਂ ਬਦਲਾਵਾਂ ਤੋਂ ਬਾਅਦ ਥਾਈਲੈਂਡ ਦੀ 30 ਦਿਨਾਂ ਦੀ ਵੀਜ਼ਾ ਮੁਕਤ ਐਂਟਰੀ ਦਾ ਲਾਭ 54 ਦੇਸ਼ਾਂ ਨੂੰ ਮਿਲੇਗਾ ਜਿਸ ਵਿੱਚ ਆਸਟ੍ਰੇਲੀਆ ਜਾਪਾਨ ਅਮਰੀਕਾ ਸਵਿਟਜ਼ਰਲੈਂਡ ਮਲੇਸ਼ੀਆ ਯੂਕੇ ਕੈਨੇਡਾ ਜਰਮਨੀ ਫਰਾਂਸ ਸਾਊਦੀ ਅਰਬ ਯੂਏਈ ਅਤੇ ਦੱਖਣੀ ਅਫਰੀਕਾ ਵਰਗੇ ਦੇਸ਼ ਸ਼ਾਮਲ ਨੇ ਇਸ ਸਨ ਹੁਣ ਤੱਕ ਦੀਆਂ ਖਬਰਾਂ ਤੇ
1: ਇਹ ਸਾਰੀਆਂ ਖਬਰਾਂ ਜਿਹੜੀਆਂ ਤੁਸੀਂ ਕਾਫੀ ਵਧੀਆ ਤਰੀਕੇ ਨਾਲ ਪ੍ਰੋ ਕੇ ਜੀ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਗਈਆਂ ਨੇ ਜਸਵੀਰ ਹੁਣਾਂ ਵੱਲੋਂ ਸੋ ਇਹ ਪ੍ਰੋਗਰਾਮ ਜਿਹੜਾ ਖਬਰਾਂ ਦਾ ਤੇ ਨਾਲ ਨਾਲ ਇਸੇ ਤਰੀਕੇ ਨਾਲ ਚੱਲਦਾ ਰਹੇਗਾ ਕਿਉਂਕਿ ਸਭ ਤੋਂ ਵੱਡੀ ਜਿਹੜੀ ਚਿੰਤਾ ਦਾ ਵਿਸ਼ਾ ਬਣਿਆ ਉਹ ਕਈ ਚੀਜ਼ਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਜਦਾ ਵੀ ਕੋਈ ਆਪਾਂ ਕਈ ਇਨਫੋਰਮੇਸ਼ਨ ਜਿਹੜੀ ਉਹ ਚੱਲ ਰਹੀ ਹੈ ਜੀ ਜੀ ਸੋ ਇਹ ਪ੍ਰੋਗਰਾਮ ਜਿਹੜਾ ਇਸੇ ਤਰੀਕੇ ਨਾਲ ਚੱਲਦਾ ਰਹੇਗਾ ਤੇ ਰੈਫਰੈਂਡਮ ਨੂੰ ਲੈ ਕੇ ਜਿਹੜੀਆਂ ਚਿੰਤਾਵਾਂ ਆ ਰਹੀਆਂ ਨੇ ਹਰ ਜਿਹੜੇ ਹਰ ਜਗ੍ਹਾ ਦੇ ਲੋਕੀ ਜਿਹੜੇ ਨੇ ਡਿਫਰੈਂਟ ਡਿਫਰੈਂਟ ਤਰੀਕੇ ਦੇ ਨਾਲ ਆਪਣੀ ਇਹਦੇ ਬਾਰੇ ਗੱਲਬਾਤ ਕਰ ਰਹੇ ਨੇ ਤੇ ਦੂਜੀ ਜਿਹੜੀ ਇਹ ਪੋਪ ਦੀ ਜਿਹੜੀ ਗੱਲਬਾਤ ਵਨ ਆਫ ਦਾ ਇੰਪੋਰਟੈਂਟ ਗੱਲ ਸੀਗੀ ਕਿਉਂਕਿ ਜਿਸ ਤਰੀਕੇ ਨਾਲ ਪੋਪ ਤੁਹਾਨੂੰ ਪਤਾ ਵੀ ਰਿਲੀਜੀਅਸ ਗੁਰੂ ਹੋਣ ਕਰਕੇ ਸਾਰੀ ਦੁਨੀਆਂ ਦੇ ਵਿੱਚ ਉਹਨਾਂ ਨੂੰ ਕਾਫੀ ਮੰਨਿਆ ਜਾਂਦਾ ਤੇ ਬੜੇ ਵਧੀਆ ਤਰੀਕੇ ਨਾਲ ਉਹਨਾਂ ਨੇ ਕਿਹਾ ਵੀ ਕਿਉਂਕਿ AI ਜਿਹੜਾ ਹੈ ਅਲਟੀਮੇਟਲੀ ਲੋਕਾਂ ਨੂੰ ਪੈਸੇ ਬਣਾ ਹੁਣ ਤੱਕ ਆਪਾਂ ਜੋ AI ਨੂੰ ਦੇਖਦੇ ਪਏ ਹਾਂ ਪੈਸੇ ਬਣਾਉਣ ਦੀ ਗੱਲ ਹੀ ਕੀਤੀ ਜਾ ਰਹੀ ਹਰ ਬੰਦਾ AI ਨੂੰ ਇਸ ਤਰੀਕੇ ਨਾਲ ਹੀ ਡਰ ਕੇ ਬੈਠਾ ਜਾਂ ਇਹ ਸੋਚਦਾ ਪਿਆ ਵੀ AI ਤੋਂ ਕਿੱਦਾਂ ਮੈਂ ਬਚਣਾ ਹੈ ਜਾਂ ਦੂਸਰਾ ਬੰਦਾ ਇਹ ਸੋਚਦਾ ਵੀ ਮੈਂ ਇਹ ਤੋਂ ਕਿੱਦਾਂ ਪੈਸੇ ਬਣਾਉਣੇ ਆ ਕਿੱਦਾਂ ਅੱਗੇ ਵਧਣਾ ਸੋ ਪੋਪ ਨੇ ਬੜੇ ਵਧੀਆ ਤਰੀਕੇ ਨਾਲ ਕਿਹਾ ਵੀ ਮਨੁੱਖਤਾ ਦੇ ਉੱਤੇ ਇਹ ਕੰਮ ਹੋਣਾ ਚਾਹੀਦਾ ਨਾ ਕਿ ਇਹਨੂੰ ਸਿਰਫ ਪੈਸੇ ਬਣਾਉਣ ਵਾਲਾ ਕੀਤਾ ਜਾਂਦਾ ਪਰ ਆਲਰੇਡੀ ਟਰੰਪ ਜਿਹੜਾ ਇਹਦਾ ਵਿਰੋਧ ਕਰ ਚੁੱਕਿਆ ਕਾਫੀ ਵਾਰੀ ਕਿ ਪੋਪ ਦੀਆਂ ਜਿਹੜੀਆਂ ਨੀਤੀਆਂ ਨੇ ਜਾਂ ਜਿਸ ਤਰੀਕੇ ਨਾਲ ਪੋਪ ਕਹਿਣਾ ਚਾਹੁੰਦੇ ਆ ਸੋ ਇਹ ਹੈ ਵੀ ਅਮੀਰ ਪੈਸੇ ਵਾਲੇ ਲੋਕੀ ਜਿਹੜੇ ਨੇ ਉਹ ਕੁਛ ਨਾ ਕੁਛ ਇਸ ਤਰ੍ਹਾਂ ਦੀ ਅਨਸਰਟੇਨਟੀ ਜਿਹੜੀ ਹੈ ਦੁਨੀਆਂ ਦੇ ਵਿੱਚ ਪੈਦਾ ਕਰਕੇ ਰੱਖਣਾ ਚਾਹੁੰਦੇ ਆ ਤਾਂ ਕਿ ਆਮ ਲੋਕੀ ਜਿਹੜੇ ਨੇ ਉਹ ਗਰੀਬੀ ਦੀ ਹਾਲਤ ਵਿੱਚ ਗਰੀਬ ਜਿਹੜਾ ਉਹ ਹੋਰ ਗਰੀਬ ਹੋ ਜਾਏ ਅਮੀਰ ਜਿਹੜਾ ਉਹ ਹੋਰ ਅਮੀਰ ਹੋ ਜਾਏ ਤੇ ਪੈਸੇ ਜਿਹੜੇ ਉਹ ਕਮਾਉਣੇ ਸ਼ੁਰੂ ਕਰ ਦੇ ਤਾਂ ਕਿ ਇਹ ਵੈਸੇ ਪਿਛਲੇ ਕੁਛ ਸਮੇਂ ਚ ਦੇਖਦੇ ਵੀ ਆ ਰਹੇ ਹਾਂ ਆਪਾਂ ਲਗਾਤਾਰ ਗਰੀਬੀ ਹੁੰਦੀ ਜਾ ਰਹੀ ਹੈ ਇੱਕ ਮਜ਼ਦੂਰ ਮਸੀਹ ਦੀ ਇਗਜ਼ੈਂਪਲ ਤੁਸੀਂ ਸੁਣੀ ਸ਼ੁਰੂ ਦੇ ਵਿੱਚ ਹੀ ਕਿ ਹੀਟ ਵੇਵ ਦੇ ਨਾਲ ਕਿਸ ਤਰ੍ਹਾਂ ਉਹਦੀ ਜ਼ਿੰਦਗੀ ਜਿਹੜੀ ਬਦਲਾਅ ਹੋ ਰਿਹਾ ਉਹਦੇ ਸਰੀਰ ਦੇ ਵਿੱਚ ਕਿੱਦਾਂ ਚੇਂਜਿਸ ਆ ਰਹੀਆਂ ਕੰਮ ਤੇ ਕਰਨਾ ਹੀ ਪੈਣਾ ਕਿਉਂਕਿ ਕੰਮ ਨਹੀਂ ਕਰਨਗੇ ਤੇ ਫਿਰ ਕਿੱਦਾਂ ਕੰਮ ਚੱਲੇਗਾ ਉਹਨਾਂ ਦਾ ਬਟ ਜਿਹਨਾਂ ਕੋਲ ਕੰਮ ਹੀ ਨਹੀਂ ਹੈਗਾ ਉਹ ਤੇ ਬਾਅਦ ਦੀਆਂ ਗੱਲਾਂ ਨੇ ਪਰ ਜਿਹੜਾ ਵਿਚਾਰਾ ਕੋਈ ਕੰਮ ਕਰ ਸਕਦਾ ਤੇ ਉਹ ਕਿੰਨੇ ਬੁਰੇ ਤਰੀਕੇ ਦੇ ਨਾਲ ਬੁਰੇ ਹਾਲਾਤਾਂ ਦੇ ਵਿੱਚ ਕੰਮ ਕਰਦਾ ਤੇ ਫਿਰ ਉਸ ਤੋਂ ਬਾਅਦ ਵੀ ਉਹਦੀ ਜਿਹਨੂੰ ਕਹਿੰਦੇ ਵੀ ਪੂਰੀ ਨਹੀਂ ਪੈਂਦੀ ਉਹ ਸਟਰਗਲ ਕਰਦਾ ਪਿਆ ਤੇ ਆਪਣੇ ਸਰੀਰ ਨੂੰ ਹੀ ਹਲਕਾ ਕਰਦਾ ਜਾ ਰਿਹਾ ਇੱਕ ਪਾਸੇ ਲੋਕੀ ਭਾਰ ਘਟਾਉਣ ਨੂੰ ਲੈ ਕੇ ਚਿੰਤਾ ਦੇ ਵਿੱਚ ਪਏ ਹੁੰਦੇ ਨੇ ਤੇ ਦੂਜੇ ਪਾਸੇ ਇਹ ਜਿਹੜੇ ਮਜ਼ਦੂਰ ਨੇ ਵਿਚਾਰੇ ਮਿਹਨਤ ਦੇ ਨਾਲ ਆਪਣਾ ਪੈਸਾ ਕਮਾਉਂਦੇ ਆ ਜਾਂ ਮਿਹਨਤ ਕਰਦੇ ਆ ਉਹ ਭਾਰ ਨੂੰ ਲੈ ਕੇ ਹੀ ਚਿੰਤਾ ਦੇ ਵਿੱਚ ਨੇ ਕਿ ਵੀ ਉਹਨਾਂ ਦਾ ਸਰੀਰ ਜਿਹੜਾ ਉਹ ਠੀਕ ਬਚਿਆ ਰਹੇ ਸੋ ਇਹਦੇ ਤੇ ਵੀ ਕੰਮ ਕਰਨ ਦੀ ਲੋੜ ਹੈ ਜੀ ਤੇ ਮਿਸ ਟ੍ਰੀਟਮੈਂਟ ਜਿਹੜੀ ਇਹ ਕੱਲੀ ਆਮ ਲੋਕਾਂ ਦੀ ਨਹੀਂ ਇਹਦੇ ਚ ਜੇ ਤੁਸੀਂ ਅਨੀਤਾ ਆਨੰਦ ਹੋਣਾ ਦੀ ਇੱਕ ਸਟੇਟਮੈਂਟ ਆਈ ਹੈ ਕਿ ਇਜ਼ਰਾਈਲ ਦੇ ਵੱਲੋਂ ਜਿਹੜੀ ਮਿਸ ਟ੍ਰੀਟਮੈਂਟ ਕੀਤੀ ਜਾ ਰਹੀ ਹੈ ਕੈਨੇਡੀਅਨਸ ਦੀ ਇਨ ਫਲੋਟੀਲਾ ਵਾਇਲੇਟਡ UN ਟੈਰਿਟਰੀ ਸੋ ਇੱਕ ਪਾਸੇ ਤੇ ਟਰੰਪ ਪੈਰਵੀ ਕਰ ਰਿਹਾ ਇਜ਼ਰਾਈਲ ਦੀ ਵੀ ਇਜ਼ਰਾਈਲ ਨੂੰ ਸਾਰੇ ਜਿੰਨੇ ਉਹਦੇ ਨਾਲ ਮੁਸਲਿਮ ਕੰਟਰੀ ਜਿਹੜੇ ਨੇ ਇਬਰਾਹਿਮ ਨੂੰ ਲੈ ਕੇ ਉਹਦੇ ਚ ਰਿਲੇਸ਼ਨਸ਼ਿਪ ਵਧੀਆ ਕਰਨ ਤੇ ਦੂਜੇ ਪਾਸੇ ਜਿਹੜੇ ਸਾਡੇ ਮੰਤਰੀ ਨੇ ਉਹ ਕੈਨੇਡੀਅਨ ਮੰਤਰੀ ਜਿਹੜੇ ਨੇ ਉਹ ਕੈਨੇਡੀਅਨ ਦੀ ਚਿੰਤਾ ਨੂੰ

0: ਲੈ ਕੇ ਵੀ ਚਿੰਤਾ ਦੇ ਵਿੱਚ ਨੇ ਕਿ ਵੀ ਇਹ ਇਹਨਾਂ ਦੀ ਮਿਸਟ੍ਰੀਟਮੈਂਟ ਜਿਹੜੀ ਇਹ ਕੀਤੀ ਜਾ ਰਹੀ ਹੈ, ਇਹ ਯੂਐਨ ਟ੍ਰੀਟੀ ਦਾ ਜਿਹੜਾ ਉਲਟ ਚੱਲਦੇ। ਬਟ ਯੂਐਨ ਨੂੰ ਕੌਣ ਮੰਨਦਾ ਉੱਥੇ, ਸਪੈਸ਼ਲੀ ਜੇ ਆਪਾਂ ਇਹਨਾਂ ਦੀ ਗੱਲ ਕਰੀਏ ਇਜ਼ਰਾਈਲ ਦੀ, ਤੇ ਉਹ ਤੇ ਆਲਰੇਡੀ ਯੂਐਨ ਦੇ ਅਗੇਂਸਟ ਹੀ ਝੰਡਾ ਚੁੱਕ ਕੇ ਤੇ ਵਾਰੰਟ ਕੱਢ ਕੇ ਬੈਠੇ ਆ ਵੀ ਯੂਐਨ ਵਾਲਿਆਂ ਨੂੰ ਤੇ ਆਪਾਂ ਛੱਡਣਾ ਨਹੀਂ, ਕਿਉਂਕਿ ਯੂਐਨ ਜਿਹੜਾ ਉਹ ਸਾਡੇ ਕੰਮ ਦੇ ਵਿੱਚ ਝਿੜਕਾ ਪਾਉਂਦਾ, ਤਾਂ ਕਿ ਉਹ ਜਿਸ ਤਰੀਕੇ ਨਾਲ ਸਾਰਾ ਕੁਛ ਕਰ ਰਿਹਾ ਇਸਰਾਇਲ ਤੇ ਉਹ ਸਾਰੀਆਂ ਚੀਜ਼ਾਂ, ਛੋਟਾ ਜਿਹਾ ਕੰਟਰੀ ਹੋਵੇ ਤੇ ਸਿਰਫ ਐਡੀ ਵੱਡੀ ਬੈਕ ਹੋਵੇ ਉਹਦੇ ਤੇ ਅਮੈਰੀਕਾ ਦੀ, ਈਵਨ ਕੈਨੇਡੀਅਨਸ ਦੀ ਵੀ, ਹੋਰ ਵੀ ਬੜੀ ਸੀਗੀ, ਬਟ ਹੁਣ ਹੌਲੀ ਹੌਲੀ ਘਟਦੀ ਜਾ ਰਹੀ ਹੈ। ਇੱਕ ਬ੍ਰੇਕ ਲੈਣੇ, ਬ੍ਰੇਕ ਤੋਂ ਬਾਅਦ ਆਪਾਂ ਆਪਣੀਆਂ ਹੋਰ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਸਬਰੰਗ ਰੇਡੀਓ 94.7
1: ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ।
2: ਗਰਮਜੋਸ਼ੀ, ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
1: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ, ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ।
2: ਨਵੇਂ ਪੇਸ਼ੈਂਟਸ ਨੂੰ ਅਕਸੈਪਟ ਹੋ ਰਹੇ ਨੇ, ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ।
1: ਕਾਲ ਕਰੋ 5873360890 ਲਾਈਫ ਲਾਈਨ ਮੈਡੀਕਲ ਕਲੀਨਿਕ, ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
2: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873360890।
1: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਵਾਰੀ।
3: ਹੈਲੋ, ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ।

0: ਜੇ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0203-400-0203 ਤੇ ਕਾਲ ਕਰਨ ਦੀ www.iwebguy.ca
1: एयरड्री अब आपकी फैमिली की सेहत को मिल गया है एक नया घर।
2: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
1: मिलिए डॉक्टर मखर शाह और डॉक्टर समरीन रहमान से।
2: हमारे तजुर्बाकार डॉक्टर्स आपको देती है मुकम्मल केयर।
1: खवातीन की सेहत से लेकर बच्चों की देखभाल और रूटीन चेकअप तक इंग्लिश हिंदी और उर्दू में कंसल्टेशन दस्तियाब है।
2: नए पेशेंट्स का खैर मुकदम है और वॉक इन सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक।
2: आपकी सेहत हमारी जिम्मेदारी।
3: नमस्ते सत श्री अकाल आदा। You're listening to Calgary's most popular radio, Radio Sabrang, 94.7 FM.
4: Take your business beyond walls and straight to your audience. Sabrang Radio now comes live to your location, bringing energy, excitement, and real-time engagement. From store openings to special events, from product launches to community celebrations, we don't just promote your business, we create an experience your customers remember. Our team reaches your venue, connects with the crowd, and broadcasts your brand across a wide 250-kilometer network. More visibility, more trust, more customers. Let your business be seen, heard, and celebrated. Book your live promotion today with Sabrang Radio. Your brand, on air and on ground. Visit sabrang.ca or call 403-400-0203.
5: ਇਹ ਸੀਗਾ ਜੀ ਇੱਕ ਛੋਟਾ ਜਿਹਾ ਕਮਰਸ਼ੀਅਲ ਮੈਸੇਜ ਤੇ ਇਹਦੇ ਨਾਲ ਨਾਲ ਤੁਹਾਨੂੰ ਦੱਸਦੇ ਹੋਏ ਵਿਸਾਖੀ ਮੇਲਾ ਜਿਹੜਾ ਉਹ ਇਸ ਵਾਰੀ ਪਹਿਲਾਂ ਦੀ ਤਰ੍ਹਾਂ ਕਾਫੀ ਧੂਮ ਧਮਾਕੇ ਦੇ ਨਾਲ ਸੈਲੀਬ੍ਰੇਟ ਕੀਤਾ ਗਿਆ। ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਪਾ ਕੇ ਇਸ ਪ੍ਰੋਗਰਾਮ ਨੂੰ ਕਾਮਯਾਬ ਕੀਤਾ ਤੇ ਵੈਰੀ ਗੁੱਡ ਕਿ ਵੀ ਬਹੁਤ ਵਧੀਆ ਲੱਗ ਰਿਹਾ ਕਿ ਵੀ ਸਾਰੇ ਲੋਕੀ ਜਿਹੜੇ ਨੇ ਉਹ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਤੇ ਉਹਨਾਂ ਨੇ ਆਪਣਾ ਸਹਿਯੋਗ ਦਿੱਤਾ। ਸੋ ਵੰਸ ਅਗੇਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਸੋ ਅੱਜ ਦੇ ਪ੍ਰੋਗਰਾਮ ਚ ਥੋੜੀ ਜਿਹੀ ਗੱਲਬਾਤ ਜਿਹੜੀ ਆਪਾਂ ਹੋਰ ਅੱਗੇ ਵਧਾਉਂਦੇ ਹਾਂ। ਤੁਹਾਨੂੰ ਪਤਾ ਵੀ ਇੰਡੀਆ ਤੋਂ ਇੱਕ ਟ੍ਰੇਡ ਮਿਸ਼ਨ ਇੱਕ ਪਾਸੇ ਤੇ US ਦੇ ਜਿਹੜੇ ਸੈਕਟਰੀ ਨੇ ਰੂਬੀਓ ਉੱਥੇ ਪਹੁੰਚੇ ਤੇ ਦੂਜੇ ਪਾਸੇ ਕੈਨੇਡਾ ਤੇ ਇੰਡੀਆ ਦਾ ਜਿਹੜਾ ਟ੍ਰੇਡ ਮਿਸ਼ਨ ਇਹ ਅੱਜ ਤੱਕ ਦਾ ਸਭ ਤੋਂ ਵੱਡਾ ਟ੍ਰੇਡ ਮਿਸ਼ਨ ਜਿਹੜਾ ਇੱਥੇ ਪਹੁੰਚਿਆ ਤੇ ਇਹਦੇ ਬਾਰੇ ਥੋੜੀ ਜਿਹੀ ਗੱਲਬਾਤ ਜਿਹੜੀ ਉਹ ਚੱਲ ਰਹੀ ਸੀਗੀ। ਸੋ ਕੋਸ਼ਿਸ਼ ਕਰਦੇ ਹਾਂ ਥੋੜੀ ਜਿਹੀ ਗੱਲਬਾਤ ਜਿਹੜੀ

0: Canada and India is phenomenal when it comes to working together for the shared prosperity of the people of India, the people of Canada, providing business opportunities for both countries, and a very ambitious target going forward, where our prime ministers have tasked us not only with completing the free trade agreement with a comprehensive outlook before the end of this year or earlier, but tripling our trade from a current $17 billion level to a $50 billion level by 2030. Very much doable, given the sincerity of purpose, given the wonderful work both the negotiating teams have put in over the last 2.5 months since we signed terms of reference in March, and given the trust between the prime ministers of India and Canada and the warmth of that relationship, we feel empowered to be able to make rapid progress, to deliver results not only to businesses but to the people of both countries. I have come with the largest ever business delegation that stepped out of India ever in our history. At last count, early this morning at about 5 o'clock, I was reported 112 Indian businesses had already taken off from India. I think by the time I reach Toronto along with Maninder tomorrow morning, we don't know where that number will stop. But clearly demonstrating that there's huge interest in this partnership, and undoubtedly, Canada and India, two very consequential economies, two democracies, two set of people who believe in the shared prosperity of not only our two countries, but our own contribution to global economies and global peace and security, is a relationship that's going to be very important in the years to come. I have full confidence that under Maninder's leadership, we'll make rapid progress and we'll deliver good results.
1: Thank you.
0: My best wishes to businesses on both sides, and I'm very, very much looking forward to the next 3 days that I spend in Canada.
1: Thank you. We've got a lot of work to do. Thank you.
2: ਸੋ ਇਹ ਸੀਗੀ ਜੀ ਗੱਲਬਾਤ ਜਿਹੜੀ ਤੁਸੀਂ ਸੁਣੀ ਹੈ ਦੋਨੋਂ ਮੰਤਰੀਆਂ ਵੱਲੋਂ, ਕਿਉਂਕਿ ਫੋਰਨ ਟ੍ਰੇਡ ਦੀ ਗੱਲਬਾਤ ਕੀਤੀ ਗਈ ਹੈ। ਕਿਸ ਤਰੀਕੇ ਨਾਲ ਮਨਿੰਦਰ ਨੇ ਵੀ ਦੱਸਿਆ ਵੀ 2.6 billion dollars ਦੀ ਜਿਹੜੇ ਸਾਡੇ ਯੂਰੇਨੀਅਮ ਹੈ ਉਹ ਉੱਥੇ ਇੰਡੀਆ ਦੇ ਨਾਲ ਡੀਲ ਚੱਲ ਰਹੀ ਹੈ। ਦੋ ਡੀਲਸ, ਦੋ ਰਾਊਂਡ ਆਲਰੇਡੀ ਹੋ ਚੁੱਕੇ ਨੇ ਪ੍ਰਾਈਮ ਮਿਨਿਸਟਰ ਕਾਰਨੀ ਦੀ ਜਾਣ ਤੋਂ ਬਾਅਦ, ਜਿਹੜਾ ਹੈ ਨਵੰਬਰ 'ਚ ਜੋ ਪਹਿਲੀ ਵਾਰੀ ਗਏ ਸੀਗੇ, ਕਿਉਂਕਿ ਆਪਾਂ ਲਗਾਤਾਰ ਅਤੇ ਅਪਡੇਟ ਰੱਖਦੇ ਹਾਂ ਅਤੇ ਕਾਫੀ ਚੀਜ਼ਾਂ ਜਿਹੜੀਆਂ ਨੇ ਬੈਟਰ ਹੋ ਚੁੱਕੀਆਂ ਨੇ ਅਤੇ ਬਿਜ਼ਨਸ ਜਿਹੜੇ ਨੇ ਹੁਣ ਪਹਿਲੀ ਵਾਰੀ 112 ਬਿਜ਼ਨਸ ਜਿਹੜੇ ਜੋ ਪਿਊਸ਼ ਗੋਇਲ ਹੁਣ ਦੱਸਿਆ ਕਿ ਇੱਥੇ ਪਹੁੰਚੇ ਨੇ, ਉਹਨਾਂ ਦੇ ਨਾਲ ਮਿਲ ਕੇ ਆਏ ਆ ਅਤੇ ਵਧੀਆ ਤਰੀਕੇ ਦਾ ਇਹ ਬਿਜ਼ਨਸ ਜਿਹੜਾ ਆਉਣ ਵਾਲੇ ਸਾਲਾਂ ਦੇ ਵਿੱਚ ਕਾਫੀ ਉੱਪਰ ਤੱਕ ਜਾਏਗਾ। ਸੋ ਪਹਿਲੀ ਵਾਰੀ 8 ਸਾਲਾਂ ਦੇ ਵਿੱਚ ਕੋਈ ਪ੍ਰਾਈਮ ਮਿਨਿਸਟਰ ਜਿਹੜਾ ਉਹ ਕੈਨੇਡੀਅਨ ਪ੍ਰਾਈਮ ਮਿਨਿਸਟਰ ਇੰਡੀਆ ਦੇ ਵਿੱਚ ਗਿਆ। ਤੁਹਾਨੂੰ ਪਤਾ ਵੀ ਜਸਟਿਨ ਟਰੂਡੋ ਹੁਣ ਦੇ ਜਾਣ ਤੋਂ ਬਾਅਦ ਪਹਿਲੀ ਵਾਰੀ ਮਾਰਕ ਕਰਨੀ ਜਿਹੜੇ ਨੇ 8 ਸਾਲ ਲੱਗੇ ਨੇ ਉਹਨਾਂ ਨੂੰ ਜਾਂਦਿਆਂ ਅਤੇ ਜੋ ਰਿਲੇਸ਼ਨਸ਼ਿਪ ਦੇ ਵਿੱਚ ਖਟਾਸ ਆਈ ਹੈ ਉਹ ਵੀ ਇੱਕ ਕਾਫੀ ਲੋ ਲੈਵਲ ਤੇ ਜਾ ਚੁੱਕੀ ਸੀਗੀ। ਉਹਦੇ ਨਾਲ ਨਾਲ ਚਾਈਨਾ ਦੇ ਨਾਲ ਵੀ ਰਿਲੇਸ਼ਨਸ਼ਿਪ ਜਿਹੜੇ ਇਸੇ ਲੈਵਲ ਤੇ ਇਸੇ ਤਰੀਕੇ ਨਾਲ ਚਲੇ ਗਏ। ਬਟ ਮੈਂ ਸਮਝਦਾ ਵੀ ਇਕੱਲਾ ਟਰੂਡੋ ਹੁਣਾਂ ਦਾ ਇੱਕ ਪਾਸੇ ਤੇ ਸੀਗਾ ਹੀ ਸੀਗਾ, ਦੂਜੇ ਪਾਸੇ ਟਰੰਪ ਜਾਂ ਜਿਹੜੀਆਂ ਦੂਜੀਆਂ ਫੋਰਸਿਸ ਲੱਗੀਆਂ ਸੀਗੀਆਂ ਉਹਨਾਂ ਦਾ ਵੀ ਦੋਨੋਂ ਪਾਸੇ ਰੋਲ ਜਿਹੜਾ ਸੀਗਾ। ਹੁਣ ਕੈਨੇਡਾ ਜਿਵੇਂ ਜਿਵੇਂ ਇਸ ਕੜੀ ਦੇ ਵਿੱਚੋਂ ਬਾਹਰ ਆਉਂਦਾ ਜਾ ਰਿਹਾ ਤੇ ਆਪਣੀ ਗੱਲਬਾਤ ਜਿਹੜੀ ਆਪਣੇ ਆਪ ਕਰ ਰਿਹਾ ਤੇ ਮਾਰਕ ਕਾਰਨੀ ਜਿਹੜੇ ਨੇ ਵਧੀਆ ਤਰੀਕੇ ਦੇ ਨਾਲ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੰਮ ਕਰ ਰਹੇ ਹੈ ਤੇ ਪਹਿਲੇ ਵਾਰੀ ਉਹ ਲੱਗ ਰਿਹਾ ਕਿ ਵੀ ਕਾਫੀ ਇੰਟਰਨੈਸ਼ਨਲ ਬਿਜ਼ਨਸ ਜਿਹੜੇ ਨੇ ਉਹ ਇੱਕ ਦੂਜੇ ਦੇ ਨਾਲ ਗਰੋ ਕਰ ਰਹੇ, ਸਪੈਸ਼ਲੀ ਜਿੱਥੇ ਆਪਾਂ ਇੰਡੀਆ ਦੀ ਗੱਲ ਕਰਦੇ ਹਾਂ ਉਹਦੇ ਨਾਲ ਨਾਲ ਚਾਈਨਾ ਤੋਂ ਵੀ ਕਾਫੀ 49,000 ਗੱਡੀਆਂ ਜਿਹੜੀਆਂ ਨੇ ਉਹ ਈਵੀ ਵਹੀਕਲ ਜਿਹੜੇ ਨੇ BYD ਦੇ ਇੱਥੇ ਪਹੁੰਚ ਰਹੇ ਆ ਤੇ ਲੋਕਾਂ ਨੇ ਬੜੀ ਤੇਜ਼ੀ ਦੇ ਨਾਲ ਬਾਏ ਵੀ ਕਰਨੇ ਸ਼ੁਰੂ ਕਰਤੇ ਆ, ਯੂਜ਼ ਕਰਨੇ ਸ਼ੁਰੂ ਕਰਤੇ ਆ। ਸੋ ਇਹ ਕੁਛ ਗੱਲਾਂ ਪਤਾ ਜਿਹੜੀਆਂ ਆਪਾਂ ਦੇਖਦੇ ਹਾਂ ਤੇ ਕੀ ਕੁਛ ਬਣੇਗਾ ਬਿਜ਼ਨਸ।

0: ਅਸੀਂ ਦੁਨੀਆ ਦੇ ਵਿੱਚ ਜਿੱਦਾਂ ਪੋਪ ਨੇ ਕਿਹਾ ਕਿ ਵੀ ਏਆਈ ਦੀ ਹੈਲਪ ਜਿਹੜੀ ਹੈ ਤੁਸੀਂ ਸਿਰਫ ਪੈਸਾ ਬਣਾਉਣ ਤੇ ਅਮੀਰਾਂ ਦੇ ਫੇਵਰ ਦੇ ਵਿੱਚ ਹੀ ਨਾ ਲਓ, ਇਹਨੂੰ ਆਮ ਮਨੁੱਖਤਾ ਦੀ ਕਿੱਦਾਂ ਆਪਾਂ ਸੇਵਾ ਦੇ ਵਿੱਚ ਲਾ ਸਕਦੇ ਹਾਂ ਉਹਦੇ 'ਚ ਵੀ ਵਰਤਣਾ ਚਾਹੀਦਾ, ਵਿਚ ਇਜ਼ ਵੈਰੀ ਗੁੱਡ ਮੈਸੇਜ। ਆਈ ਰੀਅਲੀ ਅਪਰੀਸ਼ੀਏਟ ਕਿ ਇਸ ਤਰ੍ਹਾਂ ਦੇ ਡਿਸੀਜਨ ਜਿਹੜੇ ਨੇ, ਮੈਸੇਜ ਜਿਹੜੇ ਨੇ ਉਹ ਦੂਜਿਆਂ ਵੱਲੋਂ ਦੇਣੇ ਚਾਹੀਦੇ ਨੇ। ਕੱਲ੍ਹ ਇੱਕ ਰਿਪੋਰਟ ਤੁਹਾਡੇ ਨਾਲ ਪੇਸ਼ ਕੀਤੀ ਸੀ ਵੀ ਜਿਹਦੇ 'ਚ ਅਮੀਰੀ ਤੇ ਗਰੀਬੀ ਦੇ ਬਾਰੇ, ਲੋਕਾਂ ਦਾ ਅਮੀਰ ਹੋਣ 'ਚ ਕੋਈ ਦਿੱਕਤ ਨਹੀਂ, ਬਟ ਜਦੋਂ ਇੱਕ ਅਮੀਰ ਹੁੰਦਾ ਜਿਹਨੂੰ ਆਪਾਂ ਅਮੀਰ ਕਹਿੰਦੇ ਹਾਂ ਰੀਅਲ ਸੈਂਸ 'ਚ, ਤੇ ਉਹਦੇ ਨਾਲ ਹੀ 1 ਲੱਖ ਬੰਦੇ ਜਿਹੜੇ ਨੇ ਹੋਰ ਗਰੀਬ, ਜਿਹੜਾ ਹੋਰ ਗਰੀਬ ਹੋ ਜਾਂਦਾ ਕਿਉਂਕਿ ਉਹਨੂੰ ਇੰਨਾ ਪੈਸਾ ਉਹਦੇ 'ਚੋਂ ਕੱਢ ਕੇ ਤੇ ਉਧਰਲੇ ਪਾਸੇ ਚਲਾ ਜਾਂਦਾ। ਕਿਉਂ ਕੈਨੇਡਾ ਜਾਂ ਇਹਨਾਂ ਕੰਟਰੀਜ਼ ਨੂੰ ਆਪਾਂ ਪਸੰਦ ਕਰਦੇ ਹਾਂ? ਇੰਡੀਆ 'ਚ ਰਹਿੰਦੇ ਤੇ ਸਮਝ ਨਹੀਂ ਸੀ ਆਉਂਦੀ ਵੀ ਕੀ ਹੁੰਦਾ, ਕੀ ਇਹ ਪਾਲਿਸੀਜ਼ ਕੀ ਨੇ, ਕਿਉਂਕਿ ਚੇਂਜ ਦੀ ਕੋਈ ਗੁੰਜਾਇਸ਼ ਹੀ ਨਹੀਂ ਹੁੰਦੀ। ਬਟ ਇੱਥੇ ਆਉਣ ਤੋਂ ਬਾਅਦ ਤੁਹਾਨੂੰ ਪਤਾ ਚੱਲਦਾ ਕਿ ਵੀ ਇਹ ਚੇਂਜਸ ਵੀ ਹੋ ਸਕਦੀਆਂ ਨੇ ਤੇ ਕੰਮ ਜਿਹੜੇ ਨੇ ਉਹ ਡਿਫਰੈਂਟ ਤਰੀਕੇ ਨਾਲ ਅੱਗੇ ਵੱਧ ਸਕਦੇ ਨੇ। ਸੋ ਇਸ ਕਰਕੇ ਕਾਫੀ ਚੀਜ਼ਾਂ ਜਿਹੜੀਆਂ ਉਹ ਦੇਖਣ ਵਾਲੀਆਂ ਜੀ। ਸੋ ਆਈ ਥਿੰਕ ਵੀ ਸੋ ਫਾਰ ਤੁਸੀਂ ਇਹ ਖਬਰ ਤੇ ਇਹਨਾਂ ਦੀ ਗੱਲਬਾਤ ਤੋਂ ਕਾਫੀ ਕੁਝ ਸਮਝ ਪਾਏ ਹੋਵੋਗੇ, ਤੇ ਇੱਕ ਛੋਟੀ ਜਿਹੀ ਬ੍ਰੇਕ ਲੈਣੇ, ਫਿਰ ਬ੍ਰੇਕ ਤੋਂ ਬਾਅਦ ਫਿਰ ਵਾਪਸ ਮਿਲ ਕੇ ਤੇ ਬਾਕੀ ਦੀਆਂ ਗੱਲਾਂ ਬਾਤਾਂ ਜਿਹੜੀਆਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ। ਸਬਰੰਗ ਰੇਡੀਓ 94.7 FM, ਜਿਹੜਾ ਕਿ ਤੁਸੀਂ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ 8 ਵਜੇ ਤੱਕ ਚੱਲੇਗਾ। ਹੋ ਸਕਦਾ ਵੀ ਮੇਰੀ ਆਵਾਜ਼, ਮੈਨੂੰ ਪਤਾ ਵੀ ਕਾਫੀ ਲੋਅ ਆ ਰਹੀ ਹੈ, ਜਿੱਦਾਂ ਕਿ ਮੈਂ ਸਵੇਰ ਤੋਂ ਵੈਸੇ ਮਹਿਸੂਸ ਕਰ ਰਿਹਾ, ਕੱਲ੍ਹ ਨਹੀਂ ਸੀ ਠੀਕ ਮਹਿਸੂਸ ਕਰ ਰਿਹਾ, ਬਟ ਕੱਲ੍ਹ ਸੰਡੇ ਸੀਗਾ ਤੇ ਮੈਨੂੰ ਸੀਗਾ ਵੀ ਚਲੋ ਮੈਂ ਜਾ ਕੇ ਨਾ ਅੱਜ ਥੋੜੀ ਜ਼ਿਆਦਾ।
1: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ, ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ? ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0203-403-400-0203 ਤੇ ਕਾਲ ਕਰਨ ਦੀ www.iwebguy.ca।
2: एयरड्री अब आपकी फैमिली की सेहत को मिल गया है एक नया घर।
3: पेश है लाइफलाइन मेडिकल क्लिनिक, जहां बेहतरीन देखभाल आपके बिल्कुल करीब है।
2: मिलिए डॉक्टर मखर शाह और डॉक्टर समरीन रहमान से।
3: हमारे तजुर्बाकार डॉक्टर्स आपको देते हैं मुकम्मल केयर।
2: खवातीन की सेहत से लेकर बच्चों की देखभाल और रूटीन चेकअप तक इंग्लिश, हिंदी और उर्दू में कंसल्टेशन दस्तियाब है।
3: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
2: आज ही विजिट करें किंग्स व्यू बुलेवर्ड पर या कॉल करें 587-360-6890 6870-6890 लाइफलाइन मेडिकल क्लिनिक।
3: हमारी जिम्मेदारी।
4: अपने बिजनेस को दीवारों से बाहर निकालिए और सीधे अपने ग्राहकों तक पहुंचाइए। सबरंग रेडियो अब आता है लाइव आपके लोकेशन पर, जहां होता है एनर्जी, एक्साइटमेंट और रियल कनेक्शन। चाहे हो आपकी शॉप ओपनिंग, कोई खास इवेंट, प्रोडक्ट लॉन्च या कम्युनिटी सेलिब्रेशन, हम सिर्फ प्रमोशन नहीं करते, हम आपके ब्रांड को एक यादगार अनुभव बना देते हैं। हमारी टीम पहुंचती है आपके पास, लोगों से जुड़ती है और आपकी पहचान को फैलाती है पूरे 250 किलोमीटर के नेटवर्क में। ज्यादा पहचान, ज्यादा भरोसा, ज्यादा ग्राहक। अपने बिजनेस को बनाइए खास, दिखाइए, सुनाइए और सेलिब्रेट कराइए। आज ही बुक कीजिए सबरंग रेडियो के साथ, आपका ब्रांड ऑन एयर भी और ऑन ग्राउंड भी। Monday, Tuesday, Thursday and Friday 7 to 8 p.m. Sunday 1 to 5 p.m.
5: Asia Pacific Immigration Consulting Limited. Student visa, visitor visa, super visa, LMIE applications, family immigration, provincial nominee application, ate citizenship application vich lamba tajruba te maharat rakhda hai. Tuhadi sahulat layi main Maninder Singh Tillo ate Inderjot Kaur Tillo ikko chhat hai immigration ate insurance diyan sewawan ਪ੍ਰਦਾਨ ਕਰਦੇ ਹਾਂ। ਸਾਨੂੰ ਸੰਪਰਕ ਕਰਨ ਲਈ 403-225-1111 ਮਨਿੰਦਰ ਸਿੰਘ ਢਿੱਲੋਂ, ਏਸ਼ੀਆ ਪੈਸਿਫਿਕ ਇਮੀਗ੍ਰੇਸ਼ਨ ਕੰਸਲਟਿੰਗ ਲਿਮਿਟਿਡ।
6: ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ।
5: 403-225-1111।
4: ਫਰੋਮ ਦਾ ਹਾਰਟ ਆਫ ਕੈਲਗਰੀ ਟੂ ਐਵਰੀ ਕੋਰਨਰ ਵਿਦ ਇਨ ਅ 250 ਕਿਲੋਮੀਟਰ ਰੀਚ, ਸਾਬਰੰਗ ਰੇਡੀਓ ਇਜ਼ ਕਨੈਕਟਿੰਗ ਵੌਇਸਿਸ, ਸਟੋਰੀਜ਼ ਐਂਡ ਕਮਿਊਨਿਟੀਜ਼ ਲਾਈਕ ਨੈਵਰ ਬਿਫੋਰ। ਵੈਦਰ ਯੂਅਰ ਇਨ ਕੈਲਗਰੀ, ਏਅਰਡਰੀ, ਚੈਸਟਰਮੀਅਰ, ਕੋਕਰੇਨ, or tuning in from Okotoks, High River, Strathmore, and beyond. We are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio, your voice across every mile. Visit our official website, www.sabrang.ca,

0: ਹੈ ਹੁਣ ਵਿਸਾਖੀ ਮੇਲੇ ਤੋਂ ਮੈਨੂੰ ਯਾਦ ਆ ਗਿਆ ਵੀ ਆਪਾਂ ਥੋੜਾ ਜਿਹਾ ਸਾਡੇ ਸਪੌਂਸਰਸ ਬਾਰੇ ਥੋੜਾ ਜਿਹਾ ਜ਼ਿਕਰ ਫਿਰ ਤੋਂ ਕਰ ਦਈਏ। ਵਿਸਾਖੀ 13ਵਾਂ ਮੇਲਾ ਸੀਗਾ ਜੀ ਇਹ, ਜਿਹੜਾ 16 ਮਈ ਨੂੰ ਆਰਗੇਨਾਈਜ਼ ਕੀਤਾ ਗਿਆ, ਜਿਹਦੇ ਚ ਰਜੇਸ਼ ਮਨੂ ਤੇ ਸਿੰਬੋ ਕੈਨਰਾ ਨੇ ਮਿਲ ਕੇ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਵਾਇਆ। ਵਿਸਾਖੀ ਮੇਲੇ ਦੇ ਮੌਕੇ ਤੇ ਸਾਡੇ ਡਾਇਮੰਡ ਸਪੌਂਸਰ ਨੇ ਟ੍ਰਾਈਕੋ ਹੋਮਸ ਵਾਲਿਆਂ ਵੱਲੋਂ ਵਧੀਆ ਆਫਰ ਦਿੱਤੀ ਜਾ ਰਹੀ, $20,000 ਤੱਕ ਦੀ ਸੇਵਿੰਗ ਤੁਸੀਂ ਕਰ ਸਕਦੇ। ਫਰੰਟ ਗਰਾਜ ਘਰ ਜਿਹੜੇ ਕਿ 6 ਲੱਖ ਤੋਂ ਸ਼ੁਰੂ ਹੁੰਦੇ ਆ, ਤੇ ਲੈਂਡ ਹੋਮ ਜਿਹੜੇ ਕਿ 5 ਲੱਖ 5.5 ਲੱਖ ਤੋਂ ਸ਼ੁਰੂ ਹੁੰਦੇ ਉੱਥੇ $10,000 ਤੱਕ ਤੁਸੀਂ ਸੇਵ ਕਰ ਸਕਦੇ। trikohomes.com ਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਲੈ ਸਕਦੇ। ਬੁੱਕ ਕਰੋ ਆਪਣੀ ਲੋਕੇਸ਼ਨ ਜਿਹੜੀ ਵਿਜ਼ਿਟ ਹੈ ਬ੍ਰਿਜਪੋਰਟ ਚੈਲਸੀਆ ਤੇ ਕਾਰਨਰ ਬੁੱਕ ਦੇ ਨਾਲ YYC ਹੋਮ ਕੇਅਰ ਸਰਵਿਸ, ਜਿਹਨਾਂ ਦਾ ਵੈਸੇ ਮੈਂ ਪਹਿਲਾਂ ਹੁਣੇ ਕਾਫੀ ਡਿਟੇਲ ਦੇ ਵਿੱਚ ਗੱਲ ਕਰ ਚੁੱਕਿਆ। ਇੱਕ ਵਾਰੀ ਫਿਰ ਤੋਂ ਕੁਇਕਲੀ ਗੱਲਬਾਤ ਕਰ ਦਿੰਦੇ ਹਾਂ ਜਿਹੜੇ ਥੋੜੇ ਸਪੌਂਸਰ ਦੇ ਬਾਰੇ। YYC ਹੋਮ ਕੇਅਰ ਸਰਵਿਸ ਜਿਹੜੇ ਕਿ ਕੇਅਰਿੰਗ ਫਾਰ ਯੂ ਰਾਈਟ ਐਟ ਹੋਮ, ਤੁਹਾਡੇ ਘਰ ਚ ਬੈਠਿਆ ਤੁਸੀਂ ਮੁਫ਼ਤ ਜਿਹੜੀਆਂ ਨੇ ਸਲਾਹ ਮਸ਼ਵਰੇ ਤੋਂ ਇਲਾਵਾ ਸੇਵਾਵਾਂ ਵੀ ਲੈ ਸਕਦੇ ਹੋ, ਕਿਉਂਕਿ ਇਹ ਤੁਹਾਡੇ ਘਰ ਆ ਕੇ ਤੁਹਾਨੂੰ ਸੇਵਾਵਾਂ ਦਿੰਦੇ ਨੇ। ਕੰਪੇਨੀਅਨਸ਼ਿਪ ਹੋ ਗਿਆ, ਮੀਲ ਪ੍ਰੈਪ ਹੋ ਗਈ, ਨਿੱਜੀ ਦੇਖਭਾਲ ਹੋ ਗਈ, ਹੋਸਪੇਸ ਸਰਵਿਸਿਜ਼ ਹੋ ਗਈਆਂ, ਸਪੋਰਟ ਜਿਹਨੂੰ ਕਹਿੰਦੇ ਆ, ਡਿਮੈਂਸ਼ੀਆ ਕੇਅਰ, ਹਾਊਸਕੀਪਿੰਗ, ਲਾਈਟ ਤੇ ਟਰਾਂਸਪੋਰਟੇਸ਼ਨ, ਰੈਸਪਾਈਟ ਕੇਅਰ, ਨਰਸਿੰਗ ਸਰਵਿਸਿਜ਼, ਇਹ ਸਾਰਾ ਕੁਝ ਤੁਹਾਨੂੰ ਪ੍ਰੋਵਾਈਡ ਕਰਦੇ ਨੇ। YYC ਹੋਮ ਕੇਅਰ ਸਰਵਿਸਿਜ਼ ਵਾਲਿਆਂ ਦਾ ਫੋਨ ਨੰਬਰ 825-760-0983 ਜਾਂ ਐਡਮਿੰਟਨ ਦਾ ਨੰਬਰ 780-237-6983 ਜਾਂ ਉਹਦੀ ਵੈਬਸਾਈਟ ਹੈ yyc.homecaresurvices.ca ਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਲੈ ਸਕਦੇ। ਰੈਡੀਸਨ ਹੋਟਲ ਵਾਲੇ ਜਿਹੜੇ ਨੇ ਜੀ, ਇਹ ਤੁਹਾਨੂੰ ਸਪੈਸ਼ਲ ਡਿਸਕਾਊਂਟ ਦੇ ਰਹੇ ਨੇ, July 15 ਤੱਕ ਤੁਸੀਂ ਜੇ ਇਹਨਾਂ ਕੋਲ ਆਪਣਾ ਈਵੈਂਟ ਬੁੱਕ ਕਰਦੇ ਹੋ ਤੇ $5% ਆਫ ਦੀ ਦਿੰਦੇ ਆ, ਤੇ ਉਹਦੇ ਨਾਲ ਨਾਲ ਇਹਨਾਂ ਦੇ ਫੋਨ ਨੰਬਰ ਨੇ 403-475-1005 1111 ਇਹਨਾਂ ਨੰਬਰਾਂ ਦੇ ਸੰਪਰਕ ਕਰ ਸਕਦੇ। ਫਿਰ ਨਿਊ ਫਿਨਰ ਫੈਕਟਰੀ ਫੈਮਿਲੀ ਡਾਕਟਰ ਜਿਹੜੇ ਨੇ ਏਡਰੀ ਦੇ ਅੰਦਰ ਨਵੇਂ ਖੁੱਲੇ ਲਾਈਫ ਲਾਈਨ ਮੈਡੀਕਲ ਕਲੀਨਿਕ ਦੇ ਵਿੱਚ ਅਵੇਲੇਬਲ ਨੇ, ਜੇ ਤੁਸੀਂ ਇੱਥੇ ਜਾਣਾ ਚਾਹੋ, ਕਿਉਂਕਿ ਬੜੇ ਕੰਪੈਸ਼ਨਰ ਤੇ ਐਕਸਪੀਰੀਅੰਸ ਨੇ, ਹਿੰਦੀ ਪੰਜਾਬੀ ਉਰਦੂ ਦੇ ਵਿੱਚ ਗੱਲਬਾਤ ਕਰਦੇ ਆ, ਫੈਮਿਲੀ ਫਰੈਂਡਲੀ ਕੇਅਰ ਤੇ ਕਨਵੀਨੀਅੰਟ ਏਡਰੀ ਲੋਕੇਸ਼ਨ ਦੇ ਉੱਤੇ ਅਵੇਲੇਬਲ ਨੇ। ਲਾਈਫ ਲਾਈਨ ਮੈਡੀਕਲ ਕਲੀਨਿਕ ਤੁਸੀਂ ਗੂਗਲ ਕਰਕੇ ਇਹਦਾ ਐਡਰੈਸ ਜਿਹੜਾ 40 ਐਵਨਿਊ ਤੇ ਆਰਾਮ ਨਾਲ ਉੱਥੇ ਪਹੁੰਚ ਸਕਦੇ ਹੋ। ਇਹਨਾਂ ਨੂੰ ਜਾਂ ਕਾਲ ਕਰ ਸਕਦੇ 587-360-6890 587-360-6890 ਤੋਂ ਤੁਸੀਂ ਇਹਦੇ ਨਾਲ ਸੰਪਰਕ ਕਰ ਸਕਦੇ। ਸਭ ਨੂੰ ਰੇਡੀਓ ਦੇ ਪ੍ਰੋਗਰਾਮ ਥਰੂ ਮੈਸੇਜ ਦੇਣਾ ਚਾਹੁੰਦੇ ਹੋ 403-400-0203 ਤੇ ਸਾਨੂੰ ਸੰਪਰਕ ਕਰ ਸਕਦੇ। sabrang.ca ਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਜਿਹੜੀ ਲਈ ਜਾ ਸਕਦੀ ਹੈ। ਵਧੀਆ ਵਧੀਆ ਵੈਬਸਾਈਟ ਦੇ ਨਾਲ ਨਾਲ ਗ੍ਰਾਫਿਕ ਡਿਜ਼ਾਇਨ, ਸੋਸ਼ਲ ਮੀਡੀਆ, AI ਵੀਡੀਓ ਕਰੇਸ਼ਨ, ਰਿਸਪੋਂਸਿਵ ਵੈਬਸਾਈਟ, SEO, ਡਿਜੀਟਲ ਮਾਰਕੀਟਿੰਗ ਦਾ ਕੋਈ ਵੀ ਕੰਮ ਕਰਵਾਉਣਾ i-webguide ਤੇ ਵਿਜ਼ਿਟ ਕਰ ਸਕਦੇ ਹੋ i-webguide.ca ਤੇ, ਜਾਂ ਮੇਰੇ ਨਾਲ 403-400-0203 ਤੇ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ। ਪੋਰ ਡੈਂਟਲ ਜਿਹੜੇ ਨੇ ਸਾਡੇ ਅੰਦਰ ਪਲੈਟੀਨਮ ਸਪੌਂਸਰ ਨੇ, ਜਿਹੜੇ ਕਿ ਫ੍ਰੀ ਗਿਫਟ ਕਾਰਡ ਦੇ ਰਹੇ ਨੇ ਨਵੇਂ ਪੇਸ਼ੈਂਟ ਦੇ ਨਾਲ ਜਦੋਂ ਡੀਲ ਕਰਦੇ ਆ, ਇਹ ਕਹਿੰਦੇ ਵੀ ਇਗਜ਼ਾਮ ਕਰਾਓ, ਹਾਈਜੀਨ ਲੈ ਕੇ ਆਓ ਆਪਣੀ ਲਾਈਫ ਦੇ ਵਿੱਚ। ਇਸ ਤੋਂ ਇਲਾਵਾ ਕਈ ਤਰ੍ਹਾਂ ਦੇ ਸਰਵਿਸਿਜ਼ ਇਹ ਪ੍ਰੋਵਾਈਡ ਕਰਦੇ ਨੇ, ਜਿਹਦੇ ਚ ਡੈਂਟਲ ਦੇ ਨਾਲ ਨਾਲ CDCP ਵੀ ਪੇਸ਼ੈਂਟ ਨੂੰ ਅਸੈਪਟ ਕਰਦੇ ਨੇ, ਜਿਹਦਾ ਮਤਲਬ ਵੀ ਕੈਨੇਡੀਅਨ ਡੈਂਟਲ ਕੇਅਰ ਪਲਾਨ। ਸੋ ਤੁਸੀਂ ਇਹਨਾਂ ਦੇ ਨਾਲ ਵੀ ਸੰਪਰਕ ਕਰ ਸਕਦੇ ਹੋ 403-345-1110 ਦੇ ਉੱਤੇ ਵਿਜ਼ਿਟ ਕਰੋ, ਡਾਕਟਰ ਬਲਵੀਰ ਸੰਧੂ ਉਹਨਾਂ ਦੇ ਨਾਲ ਗੱਲਬਾਤ ਕਰੋ, ਜਾਂ thepoordental.ca ਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਜਿਹੜੀ ਹੈ ਲਈ ਜਾ ਸਕਦੀ ਹੈ। ਅਲਬਰਟਾ ਕਮਰਸ਼ੀਅਲ ਤੋਂ ਸਾਡੇ ਕਮਰਸ਼ੀਅਲ ਰੀਅਲ ਸਟੇਟ ਦੇ ਜਿਹੜੇ ਦੋਸਤ ਨੇ ਜੀ, ਪਿਪਨ ਕੁਮਾਰ ਜੀ ਐਂਡ ਐਸੋਸੀਏਟਸ, ਇਹਨਾਂ ਦੀ ਟੀਮ ਜਿਹੜੀ ਹੈ ਲੰਬੇ ਸਮੇਂ ਤੋਂ ਤੁਹਾਨੂੰ ਵੱਖਰੇ ਵੱਖਰੇ ਸਰਵਿਸਿਜ਼ ਜਿਹੜੀ ਦਿੰਦੀ ਆ ਰਹੀ ਨੇ, ਚਾਹੇ ਉਹ ਇੰਡਸਟਰੀਅਲ, ਰਿਟੇਲ ਜਾਂ ਇਨਵੈਸਟਮੈਂਟ ਦੇ ਨਾਲ ਰਿਲੇਟਡ ਹੋਣ, ਕਿਸੇ ਵੀ ਤਰ੍ਹਾਂ ਦੀ ਸਰਵਿਸਿਜ਼ ਲੈਣੀਆਂ 403-992-3399 ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਪੈਰਾਮਾਊਂਟ ਹੋਮਸ ਵਾਲੇ ਜਿਹੜੇ ਕਹਿੰਦੇ ਆ ਵੀ ਡਿਸਕਵਰ ਕਰੋ ਆਪਣੇ ਪ੍ਰੀਮੀਅਮ ਕਮਿਊਨਿਟੀਜ਼ ਦੇ ਅੰਦਰ, ਪੈਰਾਮਾਊਂਟ ਹੋਮਸ ਜਿਹੜੇ ਕਿ ਇੱਕ ਥੋਟਫੁਲੀ ਡਿਜ਼ਾਇਨ ਕੀਤੇ ਜਾਂਦੇ ਨੇ, ਐਕਸੈਪਸ਼ਨਲੀ ਵਧੀਆ ਕੁਆਲਿਟੀ ਤੇ ਵਾਈਬ੍ਰੈਂਟ ਕਮਿਊਨਿਟੀਜ਼ ਦੇ ਅੰਦਰ ਤੁਸੀਂ ਉਹਨਾਂ ਦੇ ਘਰ ਜਿਹੜੇ ਆ ਬਾਏ ਕਰ ਸਕਦੇ ਹੋ। paramounthomes.ca ਤੇ ਵਿਜ਼ਿਟ ਕਰ ਸਕਦੇ ਹੋ ਜਾਂ 403-809-2854 ਦੇ ਉੱਤੇ ਤੁਸੀਂ ਵਿਜ਼ਿਟ ਕਰਕੇ ਹੋਰ ਜਾਣਕਾਰੀ ਜਿਹੜੀ ਹੈ ਲੈ ਸਕਦੇ ਹੋ। ਗਰਾਊਂਡ ਸ਼ੇਕਰਸ ਹੋਲਡਿੰਗ ਵਾਲੇ ਜਿਹੜੇ ਜੀ, ਉਹ ਪਿਛਲੇ 25 ਸਾਲਾਂ ਤੋਂ ਤੁਹਾਨੂੰ ਕੰਸਟਰਕਸ਼ਨ ਦੀਆਂ ਸੇਵਾਵਾਂ ਦਿੰਦੇ ਆ, ਤੇ ਉਹਦੇ ਨਾਲ ਨਾਲ ਗਰਾਊਂਡ ਸ਼ੇਕਰ ਦੇ ਨਾਲ ਨਾਲ ਸਨੀਵਾਲ ਜੀ ਜਿਹੜੇ ਕਿ ਇੱਕ ਐਸੋਸੀਏਟ ਵੀ ਨੇ ਇਹਨਾਂ ਦੇ, 403-479-5894 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। 403-479-5894 ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। ਮਿਰਚੀ ਪਾਕਿਸਤਾਨੀ ਰੈਸਟੋਰੈਂਟ ਜਿਹੜਾ ਜੀ ਤੁਹਾਡੇ ਵਾਸਤੇ।
1: ਸੋ ਇਹ ਸੀਗੇ ਜੀ ਸਾਡੇ ਡਾਇਮੰਡ ਤੇ ਗੋਲਡ, ਪਲੈਟੀਨਮ ਤੇ ਗੋਲਡ ਸਪੌਂਸਰ, ਜਿਨ੍ਹਾਂ ਦੀ ਜ਼ਿਕਰ ਤੁਸੀਂ ਸੁਣਿਆ। ਸਿਲਵਰ ਸਪੌਂਸਰ ਤੇ ਬਾਕੀ ਮੀਡੀਆ ਦੇ ਸਪੌਂਸਰ ਦਾ ਵੀ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਕਾਮਯਾਬ ਕਰਨ ਚ

ਨਹੀਂ ਮਿਹਨਤ ਦੇ ਨਾਲ ਸਾਡੀ ਸਪੋਰਟ ਕੀਤੀ ਜੀ। ਤੇ ਦੋ ਤਿੰਨ ਖਬਰਾਂ ਕੁਇਕਲੀ ਦੱਸਦੀ ਹੈ ਵੀ ਕੈਲਗਰੀ ਦੇ ਵਿੱਚ ਮਾਰਟਿਨਡੇਲ ਗੁਰੂ ਘਰ ਦੇ ਲਾਗੇ ਜਿੱਥੇ ਪੰਜਾਬੀ ਚੁੱਲ੍ਹਾ ਵੀ ਹੈ ਤੇ ਨਿਊ ਲੁੱਕ ਵੀ ਹੈ, ਉੱਥੋਂ ਦੀ ਅੱਜ 3 ਵਜੇ ਦੀ ਖਬਰ ਆ ਰਹੀ ਹੈ ਵੀ ਇੱਕ ਔਰਤ ਨੂੰ ਗੱਡੀ ਵੱਲੋਂ ਹਿੱਟ ਕੀਤਾ ਗਿਆ, ਹਾਲਾਂਕਿ ਡਰਾਈਵਰ ਉੱਥੇ ਰਿਹਾ ਤੇ ਔਰਤ ਨੋਨ ਸੀਰੀਅਸ ਕੰਡੀਸ਼ਨ ਦੇ ਵਿੱਚ ਇਹਨਾਂ ਨੂੰ ਉੱਥੋਂ ਲੈ ਕੇ ਜਾਇਆ ਗਿਆ। ਦੋ ਬੱਚੇ ਵੀ ਜਿਹੜੇ ਇਹਨਾਂ ਦੇ ਨਾਲ ਜਿਹੜੇ ਆ ਉਹ ਵੀ ਨੋਨ ਲਾਈਫ ਥ੍ਰੈਟਨਿੰਗ ਕੰਡੀਸ਼ਨ ਦੇ ਵਿੱਚ ਕੁਛ ਇੰਜਰੀ ਦੇ ਨਾਲ ਉਹਨਾਂ ਨੂੰ ਵੀ ਲੈ ਕੇ ਜਾਇਆ ਗਿਆ ਜੀ। ਸੋ ਅੱਜ ਦੁਪਹਿਰ ਦਾ ਇੰਸੀਡੈਂਟ ਹੈ ਜਿਹਦੇ ਬਾਰੇ ਦੱਸਿਆ ਜਾ ਰਿਹਾ। ਤੇ ਕਾਨਫਰੰਸ ਹੋ ਰਹੀ ਹੈ ਸਾਈਬਰ ਸਿਕਿਉਰਿਟੀ ਦੇ ਉੱਤੇ, ਕੈਲਗਰੀ ਦੇ ਵਿੱਚ ਲੀਡਿੰਗ ਦਾ ਵੇ, ਕਹਿੰਦੇ ਵੀ ਲੈਵਲ ਅਪ ਹੋ ਗਿਆ ਪਹਿਲੇ ਨਾਲੋਂ, ਤੇ ਵਧੀਆ ਕਾਨਫਰੰਸ ਜਿਹੜੀ ਇਹ ਚੱਲ ਰਹੀ ਹੈ। ਹੀਟ ਵਾਰਨਿੰਗ ਦੀਆਂ ਥੰਡਰ ਸਟੋਰਮ ਦੇ ਪਾਰਟਸ ਆਫ ਸਦਰਨ ਬੇਟਾ ਦੇ ਵਿੱਚ ਇਸ ਵੀਕ ਹੋ ਰਹੀ ਹੈ। ਪਹਿਲਾਂ ਹੀਟ ਵਾਰਨਿੰਗ ਤੇ ਕਾਫੀ ਆਪਾਂ ਗੱਲਬਾਤ ਕਰ ਲਈ, ਕੱਲ ਵੀ ਕਾਫੀ ਖਬਰ ਕੀਤੀ ਸੀ, ਅੱਜ ਵੀ ਕੀਤੀ ਹੈ। ਸੋ ਆਪਣਾ ਬਚਾਅ ਜਿਹੜਾ ਰੱਖਣਾ ਚਾਹੀਦਾ। ਤੇ ਇਹਦੇ ਨਾਲ ਨਾਲ ਥੋੜੀ ਜਿਹੀ ਪੋਲੀਟੀਕਲ ਜਿਹੜੀਆਂ ਚੀਜ਼ਾਂ ਖਬਰਾਂ ਜਿਹੜੀਆਂ ਨੇ ਮੇਨ, ਤੇ ਉਹਦੇ ਤੇ ਹੀ ਲੋਕੀ ਨਜ਼ਰ ਜਾਂਦੀ ਹੈ ਪਹਿਲਾਂ। ਤੇ ਕੁਇਕਲੀ ਥੋੜਾ ਉਹਦੇ ਬਾਅਦ ਦੱਸਦੀ ਹੈ ਵੀ ਪ੍ਰੀਮੀਅਰ ਐਬੀ ਜਿਹੜੇ ਨੇ ਉਹਨਾਂ ਨੇ ਕੁਐਸਚਨ ਰੇਜ਼ ਕੀਤਾ ਵੀ ਵੈਸਟਰਨ ਕੈਨੇਡੀਅਨ ਪ੍ਰੀਮੀਅਰਸ ਦੇ ਵਾਸਤੇ ਕਿ ਮੀਟਿੰਗ ਏਜੰਡਾ ਜਿਹੜਾ ਉਹ ਅਲਬਰਟਾ ਸੈਪਰੇਸ਼ਨ ਦੀ ਟਾਕ ਦੇ ਨੂੰ ਧਿਆਨ ਚ ਰੱਖਦੇ ਹੋਇਆ, ਕਿਉਂਕਿ ਅਲਬਰਟਾ ਸੈਪਰੇਸ਼ਨ ਦੀ ਗੱਲਬਾਤ ਚੱਲ ਰਹੀ ਹੈ ਤੇ ਇਸ ਕਰਕੇ ਇਹਦੇ ਤੇ ਗੱਲਬਾਤ ਜਿਹੜੀ ਹੈ ਹੋਣੀ ਚਾਹੀਦੀ ਹੈ। ਸੋ ਜਿਹੜੇ ਪ੍ਰੀਮੀਅਰ ਮੋ ਨੇ ਉਹਨਾਂ ਨੇ ਤੇ ਇਸ ਗੱਲ ਦੇ ਉੱਤੇ ਜੈਸੇ ਕਿਹਾ ਵੀ 100% ਰੈਫਰੈਂਡਮ ਦਾ ਜੋ ਵੀ ਇਸ਼ੂ ਚੱਲ ਰਿਹਾ, ਤੁਹਾਨੂੰ ਪਤਾ ਵੀ ਕੰਜ਼ਰਵੇਟਿਵ ਸਪੋਰਟਰ ਨੇ, ਉਹ ਕਾਫੀ ਸਪੋਰਟਰ ਵੀ ਨੇ ਸਾਡੇ ਪ੍ਰੀਮੀਅਰ ਡੈਨੀਅਲ ਸਮਿਥ ਦੇ, ਤੇ ਆਪਣੇ ਤਰੀਕੇ ਨਾਲ ਉਹ ਗੱਲ ਜਿਹੜੀ ਹੈ ਉਹ ਕਰਦੇ ਆ। ਤੇ ਇਹ ਉਹਨਾਂ ਵੱਲੋਂ ਕਿਹਾ ਗਿਆ ਤੇ 37 ਵਰਡ ਦਾ ਕੁਐਸਚਨ ਪ੍ਰਪੋਜ਼ ਕੀਤਾ ਗਿਆ ਪ੍ਰੀਮੀਅਰ ਡੈਨੀਅਲ ਸਮਿਥ ਵੱਲੋਂ ਅਲਬਰਟਨ ਵਾਸਤੇ ਜਿਹੜੀ ਇਹ ਫਾਲ ਚ ਹੋਣਾ, ਤੇ ਲੈਫਟ ਹਾਫ ਆਫ ਦਾ ਪ੍ਰੋਵਿੰਸ ਸਕ੍ਰੈਚਿੰਗ ਦੇਅਰ ਹੈਡਸ ਇਹ ਨਿਊ ਪੋਲ ਸੁਜੈਸਟ। ਹੁਣ ਉਹ ਕਹਿੰਦੇ ਵੀ ਜਿਹੜਾ ਐਂਗਸ ਰੀਡ ਦਾ ਵੀ ਜਿਹੜੀ ਇੰਸਟੀਚਿਊਟ ਹੈ, ਇਹਨਾਂ ਨੇ ਵੀ ਇੱਕ ਆਨਲਾਈਨ ਸਰਵੇ ਕਰਵਾਇਆ ਸੀ ਮਈ 22 ਤੋਂ ਲੈ ਕੇ 24 ਤੱਕ, ਜਿਹੜਾ 2-3 ਦਿਨਾਂ ਦੇ ਵਿੱਚ ਜਿਵੇਂ ਪ੍ਰੀਮੀਅਰ ਨੇ ਮੈਸੇਜ ਦਿੱਤਾ ਆਪਣਾ ਕਿ 1 ਅਕਤੂਬਰ ਜਿਹੜਾ ਰੈਫਰੈਂਡਮ ਹੋਣਾ ਤੇ ਇਹ ਕਿਸ ਤਰ੍ਹਾਂ ਦਾ ਹੋਏਗਾ, ਤੇ ਉਹਨੂੰ ਲੈ ਕੇ ਲੋਕਾਂ ਨੇ ਕਾਫੀ ਕਨਫਿਊਜ਼ਨ ਜਿਹੜੀ ਹੈ ਕੀ ਕਹਿੰਦੇ ਆ, ਕਈ 38% ਲੋਕੀ ਕਨਫਿਊਜ਼ ਹੋ ਗਏ ਨੇ ਇਹਨਾਂ ਦੇ ਇਸ ਏਜੰਡੇ ਨੂੰ ਲੈ ਕੇ। 53% ਜਿਹੜੇ ਨੇ ਉਹ ਕਹਿੰਦੇ ਆਪਾਂ ਸਮਝ ਗਏ ਹਾਂ, ਬਟ 38% ਜਿਹੜੇ ਨੇ ਉਹ ਕਨਫਿਊਜ਼ ਹੋ ਗਏ ਨੇ। ਉਹ ਇੱਕ ਕਹਾਵਤ ਹੈਗੀ ਹੈ ਤੇ ਜਿਹਦੇ ਚ ਰਿਜ਼ਲਟ ਤੁਹਾਨੂੰ ਪਤਾ ਵੀ 67% ਲੋਕਾਂ ਨੇ ਕਿਹਾ ਆਪਾਂ ਅਲਬਰਟਾ ਦੇ ਨਾਲ ਰਹਿਣਾ ਚਾਹੁੰਦੇ ਹਾਂ, 30% ਨੇ ਕਿਹਾ ਵੀ ਆਪਾਂ ਕੈਨੇਡਾ ਨੂੰ ਛੱਡਣਾ ਚਾਹੁੰਦੇ ਹਾਂ, ਜਿੱਥੇ 4 ਲੱਖ ਤੋਂ ਵੱਧ ਲੋਕਾਂ ਨੇ ਅਲਬਰਟਾ ਦੇ ਨਾਲ ਜੁੜੇ ਰਹਿਣ ਵਾਸਤੇ ਤੁਹਾਨੂੰ ਪਤਾ ਵੀ ਇੱਕ ਸਿਸਟਮ ਲੈ ਕੇ ਆਉਂਦਾ ਸੀ, ਤੇ ਉਹਦੇ ਚੋਂ 3 ਲੱਖ ਲੋਕਾਂ ਨੇ ਇਸ ਗੱਲ ਦੇ ਉੱਤੇ ਸਾਈਨ ਕੀਤੇ ਵੀ ਆਪਾਂ ਇਹਨੂੰ ਛੱਡ ਕੇ ਜਾਣਾ ਚਾਹੁੰਦੇ ਹਾਂ ਕੈਨੇਡਾ ਨੂੰ ਜਾਂ ਛੱਡਣਾ ਚਾਹੁੰਦੇ ਹਾਂ। ਤੇ ਇਹ ਦੋਨੋਂ ਨੂੰ ਧਿਆਨ ਚ ਰੱਖਦੇ ਹੋਏ ਜਿਹੜੇ ਐਨਡੀਪੀ ਦੇ ਲੀਡਰ ਨੇ ਨਹੀਦ ਨੈਨਸੀ ਸਾਹਿਬ, ਉਹਨਾਂ ਨੇ ਕਿਹਾ ਕਿ ਵੀ ਇਹ ਕਿਉਂਕਿ ਅਗੇਨ ਇਹ ਕਨਫਿਊਜ਼ਿੰਗ ਤੇ ਹੈਗਾ ਹੀ ਹੈਗਾ, ਬਟ ਤੁਸੀਂ ਇਹ ਸਾਰੀ ਦੀ ਸਾਰੀ ਜ਼ਿੰਮੇਵਾਰੀ ਉਹਨਾਂ ਲੋਕਾਂ ਤੇ ਪਾਤੀ ਜਿਹੜੇ 7 ਲੱਖ ਲੋਕਾਂ ਦੇ ਜਿਨ੍ਹਾਂ ਨੇ ਇਸ ਰੈਫਰੈਂਡਮ ਦੇ ਜਿਹੜੀ ਇਸ ਪੂਰੀ ਪ੍ਰੋਸੈਸ ਦੇ ਵਿੱਚ ਹਿੱਸਾ ਲਿਆ ਕਿ ਆਪਾਂ ਇੱਥੇ ਨਾਲ ਰਹਿਣਾ ਕਿ ਆਪਾਂ ਛੱਡ ਕੇ ਜਾਣਾ। ਸੋ ਇਹਨਾਂ ਦੋਨਾਂ ਚੀਜ਼ਾਂ ਦੇ ਉੱਤੇ ਪ੍ਰੀਮੀਅਰ ਨੇ ਸਾਰੇ ਉਹਨਾਂ ਲੋਕਾਂ ਦੇ 7 ਲੱਖ ਲੋਕਾਂ ਦੇ ਸਾਰੀ ਜ਼ਿੰਮੇਵਾਰੀ ਪਾਤੀ, ਜਦਕਿ ਆਪ ਉਹ ਕਨਫਿਊਜ਼ਿੰਗ ਮੈਸੇਜ ਦਿੰਦੇ ਆ ਤੇ ਆਪ ਹੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਕਰਦੇ ਨੇ। ਇਹਨਾਂ ਨੇ ਜਿਹੜਾ ਰੈਫਰੈਂਡਮ ਵਾਲਾ ਰਸਤਾ ਚੁਣਨ ਵਾਸਤੇ ਉਹਦੀ ਬਾਰ ਲੋਅਰ ਕਰਤੀ ਤੇ ਹੋਰ ਬੜਾ ਕੁਝ ਜਿਹੜਾ ਇਹਨਾਂ ਨੇ ਚੇਂਜਿਸ ਇਸ ਤਰ੍ਹਾਂ ਦੀ ਲਿਆਂਦੀਆਂ ਸਿਸਟਮ ਦੇ ਅੰਦਰ, ਤਾਂ ਕਿ ਲੋਕੀ ਜਿਹੜੇ ਨੇ ਉਹ ਵੱਧ ਚੜ ਕੇ ਇਹਦੇ ਚ ਪਾਰਟਿਸਿਪੇਟ ਕਰਨ। ਤੁਹਾਨੂੰ ਪਤਾ ਵੀ ਜਦੋਂ ਕਾਫੀ MLA ਤੇ ਮਿਨਿਸਟਰਸ ਨੂੰ 22 ਦੇ ਕਰੀਬ ਜਿਹੜੇ ਉਹ ਰਿਕਾਲ ਕਰਨ ਦੀ ਗੱਲਬਾਤ ਕੀਤੀ ਗਈ ਸੀ, ਉਹ ਵੀ ਇਸੇ ਚੀਜ਼ ਦਾ ਹਿੱਸਾ ਸੀਗਾ ਕਿ ਲੋਕਾਂ ਕੋਲ ਆਪਸ਼ਨ ਸੀਗੀ ਵੀ ਤੁਸੀਂ ਥੋੜੇ ਬੰਦੇ ਜਿਹੜੇ ਨੇ ਉਹ ਆਪਣਾ ਰਜਿਸਟਰ ਕਰ ਸਕਦੇ, ਤੇ ਲੋਕਾਂ ਨੇ ਪੂਰੀ ਟਰਾਈ ਕੀਤੀ ਵੀ ਇਹਦੇ ਚ ਵੱਧ ਤੋਂ ਵੱਧ MLA ਜਿਹੜੇ ਉਹਨਾਂ ਦੇ MLA ਨੂੰ ਹੀ ਫਿਰ ਟਾਰਗੇਟ ਕੀਤਾ ਗਿਆ ਸੀ, ਥੱਲੇ ਲਿਆ ਕੇ ਆਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਸੋ ਆਈ ਹੋਪ ਤੁਸੀਂ ਅੱਜ ਦਾ ਪ੍ਰੋਗਰਾਮ ਪਸੰਦ ਕੀਤਾ ਹੋਏਗਾ ਜੀ, ਇਵਨ ਦੋ ਥੋੜੀ ਤਬੀਅਤ ਨਾ ਖਰਾਬ ਹੋਣ ਕਰਕੇ ਖਰਾਬ ਹੋਣ ਕਰਕੇ ਜਿੱਦਾਂ ਦਾ ਵੀ ਪ੍ਰੋਗਰਾਮ ਪੇਸ਼ ਕਰ ਪਾਏ, ਬਟ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ 8 ਵਜੇ ਤੱਕ ਹੈ ਤੇ 8 ਵਜਣ ਵਾਲੇ ਹੈ। ਇਸ ਤੋਂ ਇਲਾਵਾ ਜੇ ਤੁਸੀਂ ਆਪਣੇ ਬਿਜ਼ਨਸ ਵਾਸਤੇ ਵਧੀਆ ਵੈਬਸਾਈਟ ਬਣਾਉਣਾ ਚਾਹੁੰਦੇ ਹੋ, ਐਪ ਬਣਵਾਉਣਾ ਚਾਹੁੰਦੇ ਹੋ, ਡਿਜੀਟਲ AI ਦੇ ਨਾਲ ਸਰਵਿਸ ਚਾਹੁੰਦੇ ਹੋ, ਤਾਂ ਤੁਸੀਂ ਸਾਨੂੰ ਜ਼ਰੂਰ ਸੰਪਰਕ ਕਰ ਸਕਦੇ ਹੋ 4034000203 ਤੇ ਜਾਂ i-webguide.ca ਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ।

0: ਤੇ ਉਹਦੇ ਨਾਲ ਨਾਲ ਇਨਫੋਰਮੇਸ਼ਨ ਜਿਹੜੀ ਹੈ ਸਬਰੰਗ ਰੇਡੀਓ ਦੇ ਬਾਰੇ ਵੀ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਤੁਹਾਡੀ ਸੇਵਾ 'ਚ ਪੇਸ਼ ਕਰਦੇ ਹਾਂ। ਤੋ ਉਹਦੇ ਨਾਲ ਨਾਲ ਜਾਂਦੇ ਜਾਂਦੇ ਇੱਕ ਵਾਰੀ ਫਿਰ ਤੋਂ ਸਾਰੇ ਦੋਸਤਾਂ ਦਾ ਧੰਨਵਾਦ ਜਿਨ੍ਹਾਂ ਨੇ ਵਿਸਾਖੀ ਵਾਲੇ ਪ੍ਰੋਗਰਾਮ ਨੂੰ ਕਾਮਯਾਬ ਕਰਨ ਦੇ ਵਿੱਚ ਆਪਣਾ ਜ਼ੋਰ ਵੀ ਲਾਇਆ ਤੇ ਆਪਣੇ ਪੈਸੇ ਦੇ ਨਾਲ ਵੀ ਸਪੋਰਟ ਕੀਤੀ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਅੱਜ ਦਾ ਪ੍ਰੋਗਰਾਮ ਸਮਾਪਤ ਕਰਨ ਦੀ ਇਜਾਜ਼ਤ ਦਿਓ ਜੀ। ਥੈਂਕ ਯੂ ਵੈਰੀ ਮੱਚ, ਗੁੱਡ ਨਾਈਟ ਐਂਡ ਸ਼ਬਾ ਖੈਰ ਟੂ ਆਲ, ਥੈਂਕ ਯੂ।
1: The time is 8 p.m. You are listening to Fairchild Radio CHKF FM 94.7, a multicultural radio station in Calgary.

0: ਗ੍ਰੋਸਰੀ ਸਟੋਰ।
1: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
0: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗ੍ਰੋਸਰੀ ਸਟੋਰ।
1: ਤੁਹਾਡੀ ਗ੍ਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
0: ਸਾਂਝਾ ਪੰਜਾਬ ਗ੍ਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
1: ਦੂਜੀ ਲੋਕੇਸ਼ਨ 117-7771-80 ਐਵੀਨਿਊ,
0: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
0: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
1: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
0: ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222। ਆਪਣੇ ਘਰ ਦਾ ਦੂਜਾ ਨਾਂ ਆ ਸਕੂਨ, ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
0: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
1: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
0: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
1: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
0: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
0: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
1: ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ, ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
2: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ। ਯਾਦ ਰੱਖੋ, ਸੋਨਿਕ ਇੰਸ਼ੋਰੈਂਸ 587-832-1208।
1: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲੋਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਨ੍ਹਾਂ ਹੀ ਨਹੀਂ, ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ, ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ, ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।
3: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
4: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
3: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
4: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ, ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
3: ਇੰਡੀਆ ਨੂੰ ਡਾਲਰ ਭੇਜਣੇ ਹੋਣ, 4 ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ। ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ, ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ, ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ

0: हर समय तुहाडे संग तुहाडा अपना एहे रेडियो सुरसंगम।
1: ओहो आज फेर नहीं लोड मिलिया।
2: की होया?
1: बस पूछना इंश्योरेंस कंफर्मेशन नहीं आई टाइम पे ते हुन फेर एक दिन वेट करनी पैनी है ते बच्चियां नु फेर नहीं मिल होना दो दिन।
2: ओहो रह गए ना फेर पिछे। मैं सुनया है सोनिक इंश्योरेंस दे मानस पहुजा अते रमन वड़ैच ते उना दी टीम इंश्योरेंस कंफर्मेशन बहुत जल्दी प्रोवाइड करवा दंदी है ते ओ ता पोर्टल भी सेट कर दंदे ने ताकि तुसी आप ही कंफर्मेशन दे सको बशर्ते तुहाडी इंश्योरेंस एक्टिव है। तुसी आज ही उना नु फोन करो ते जल्दी तो जल्दी गाल करके कोई हल लब्बो ताकि अगली बारी तुसी कार टाइम ते आ सको ते बच्चा नाल टाइम भी स्पेंड कर सको। फोन नंबर है मानस पहुजा 5878321208 या रमन वड़ैच 7807530001। सोनिक इंश्योरेंस।
3: मर्सिडीज कार खरीदना चाहते हो? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ। ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ। ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ। ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ

0: ਕਰਦੇ ਆ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗਵਰਨਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
1: कैनेडा विच रहंदिया इंश्योरेंस दी बहुत अहमियत है किसी भी तरह दी इंश्योरेंस लई पंजाब इंश्योरेंस दे रीजनल मैनेजर हरपिंदर सिद्धू नाल आज ही संपर्क करो सुपर वीजा लाइफ इंश्योरेंस मॉर्गेज इंश्योरेंस आरईएसपी दिया वधिया सेवावां लई पिछले लंबे अरसे तो कैलगरी विच जानिया पहचानिया नाम है हरपिंदर सिद्धू ए इंश्योरेंस लई नामवर कंपनियां नाल काम करदे हन होर जानकारी लई पंजाब इंश्योरेंस दे हरपिंदर सिद्धू नाल 403-404-3500 ते संपर्क करो
2: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
3: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
2: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
3: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
2: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
3: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
3: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
4: ਫਲਾਈਟ ਬਹੁਤ ਲੇਟ ਹੋ ਗਈ ਖਾਣ ਲਈ ਬਰਗਰ ਲੈ ਲਈਏ
5: ਨਾ ਜੀ ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ
4: ਮਾੜੇ ਨਖਰੇ ਨਾ ਕਰੋ ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ
5: ਓਹੋ ਤੁਹਾਨੂੰ ਨਹੀਂ ਕਸ਼ਟ ਦੇਣਾ ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਜੋ 24 ਘੰਟੇ ਖੁੱਲੇ ਹੁੰਦੇ ਨੇ
4: ਸਮੋਸਾ ਹਾਊਸ ਇੰਡੀਅਨ ਕੁਜ਼ੀਨ ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ ਲੰਚ ਐਂਡ ਡਿਨਰ ਵਿੱਚ ਪੂਰੀਆਂ ਛੋਲੇ ਭਟੂਰੇ ਫਿਸ਼ ਟਿੱਕਾ ਚਾਈਨੀਜ਼ ਇੰਡੀਅਨ ਫੂਡ ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ ਇੰਡੀਅਨ ਕਾਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਓਪਨ 24 ਆਵਰਸ ਯੂਨਿਟ 2154-43-10-104 ਐਵੇਨਿਊ ਨਾਰਥ ਈਸਟ ਕੈਲਗਰੀ ਕਾਲ 403-460-4 403-461-6161
6: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਮਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਮਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
3: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
3: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
2: ਦੂਜੀ ਲੋਕੇਸ਼ਨ 117-7771 ਐਵੇਨਿਊ
3: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
3: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ
2: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
3: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222
7: ਰੇਡੀਓ ਸਰਸੰਗਮ ਸੁਣ ਰਹੇ ਸਰੋਤਿਆਂ ਨੂੰ ਰਣਜੀਤ ਸਿੰਘ ਸਿੱਧੂ ਵੱਲੋਂ ਸਤਿ ਸ੍ਰੀ ਅਕਾਲ ਨਮਸਕਾਰ ਤੇ ਆਦਾਬ ਅੱਜ ਦਿਨ ਹੈ ਸੋਮਵਾਰ 25 ਮਈ ਵਰਾ 2026 ਰੇਡੀਓ ਸਰਸੰਗਮ ਪਿਛਲੇ 25 ਸਾਲ ਤੋਂ ਆਪਦੀ ਸੇਵਾ ਵਿਚ ਹਰ ਹਫ਼ਤੇ 20 ਘੰਟੇ ਰੋਜ਼ਾਨਾ 4 ਘੰਟੇ ਪਹਿਲਾਂ ਸ਼ਾਮੀ 4 ਤੋਂ 6 ਤੇ ਫਿਰ 8 ਤੋਂ 10 ਤੇ 9 ਤੋਂ 10 ਵਾਲੇ ਪ੍ਰੋਗਰਾਮ ਦੇ ਵਿਚ ਅਸੀਂ ਗੱਲਬਾਤ ਕਰਦੇ ਹਾਂ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨਾਲ ਪੰਨੂ ਸਾਹਿਬ ਨਾਲ ਬਹੁਤ ਜਲਦੀ ਅਸੀਂ ਗੱਲਬਾਤ ਦੀ ਸਾਂਝ ਪਾਵਾਂਗੇ ਉਹਨਾਂ ਨਾਲ ਗੱਲਬਾਤਾਂ ਕਰਾਂਗੇ ਦੇਸ਼ ਵਿਦੇਸ਼ ਦੀਆਂ ਪਰ ਉਸ ਤੋਂ ਪਹਿਲਾਂ ਥੋੜੇ ਜਿਹੇ ਮੌਸਮ ਦੀ ਗੱਲ ਜਿਹੜੀ ਆ ਆਪਾਂ ਕਰ ਲੈਂਦੇ ਹਾਂ ਕੈਲਗਰੀ ਸ਼ਹਿਰ ਦੇ ਜੇਕਰ

0: ਮੌਸਮ ਦੀ ਬਾਤ ਪਾਈਏ ਤਾਂ ਕੈਲਗਰੀ ਸ਼ਹਿਰ ਦੇ ਵਿੱਚ ਜਿਹੜਾ ਜੀ ਇਸ ਸਮੇਂ ਟੈਂਪਰੇਚਰ ਹੈ ਉਹ 22 ਡਿਗਰੀ ਸੈਲਸੀਅਸ ਦੇ ਕਰੀਬ ਹੈ ਅੱਜ ਦਿਨੇ ਵੀ ਧੁੱਪ ਰਹੀ ਤੇ ਕੁਝ ਗਰਮੀ ਜਿਹੜੀ ਹੈ ਸਾਰਾ ਦਿਨ ਅੱਜ ਰਹੀ ਜੀ ਕੱਲ ਨੂੰ ਮੰਗਲਵਾਰ ਨੂੰ ਦਿਨੇ ਧੁੱਪ ਰਹਿਣ ਦੀ ਸੰਭਾਵਨਾ ਹੈ ਥੋੜੀ ਬਹੁਤ ਕਿਤੇ ਬੱਦਲਵਾਈ ਰਹੇਗੀ ਤੇ 27 ਡਿਗਰੀ ਸੈਲਸੀਅਸ ਕੱਲ ਨੂੰ ਵੱਧ ਤੋਂ ਵੱਧ ਸੰਭਾਵਨਾ ਹੈ ਬੁੱਧਵਾਰ ਨੂੰ ਬੱਦਲਵਾਈ ਥੋੜਾ ਬਹੁਤਾ ਮੀਂਹ ਵੀ ਪੈ ਸਕਦਾ ਹੈ ਬੁੱਧਵਾਰ ਨੂੰ ਤੇ ਤਾਪਮਾਨ ਰਹੇਗਾ 26 ਡਿਗਰੀ ਸੈਲਸੀਅਸ ਇਹ ਹੈ ਜੀ ਕੈਲਗਰੀ ਸ਼ਹਿਰ ਦੇ ਮੌਸਮ ਦਾ ਹਾਲ ਸਾਡੇ ਪ੍ਰੋਗਰਾਮ ਦੇ ਸਪਾਂਸਰ ਨੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਟਰੱਕਾਂ ਦੀ ਇੰਸ਼ੋਰੈਂਸ ਤੇ ਬੈਸਟ ਰੇਟਸ ਇਨ ਅਲਬਰਟਾ ਟਰੱਕਾਂ ਤੋਂ ਇਲਾਵਾ ਘਰਾਂ ਦੀ ਤੇ ਕਾਰਾਂ ਦੀ ਇੰਸ਼ੋਰੈਂਸ ਵੀ ਕਰਦੇ ਨੇ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ 587-832-1208 YYC ਹੋਮ ਕੇਅਰ ਤੋਂ ਵੀਰਪਾਲ ਕੌਰ ਟੱਟ ਤੁਹਾਡੇ ਘਰਾਂ ਵਿੱਚ ਆ ਕੇ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰਦੇ ਨੇ ਇਹਨਾਂ ਦੀ ਟੀਮ ਤੁਸੀਂ ਜਿਹੜਾ ਬਿੱਲ ਹੈ ਇਹ ਸਿੱਧਾ ਸਰਕਾਰ ਨੂੰ ਕਰਦੇ ਨੇ 825-760-0983 YYC ਹੋਮ ਕੇਅਰ ਤੋਂ ਵੀਰਪਾਲ ਕੌਰ ਟੱਟ ਮਰਸੀਡੀਜ਼ ਬੈਂਜ਼ ਕੰਟਰੀ ਹਿਲ ਤੋਂ ਗੌਰਵ ਸ਼ਰਮਾ ਬਹੁਤ ਵਧੀਆ ਡੀਲਸ ਜਿਹੜੀਆਂ ਨੇ ਇਸ ਸਮੇਂ ਚੱਲ ਰਹੀਆਂ ਨੇ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਦੀਆਂ ਕਾਰਾਂ ਤੇ ਏਅਰਪੋਰਟ ਲਾਗੇ ਬਹੁਤ ਵੱਡੀ ਡੀਲਰਸ਼ਿਪ 403-903-6760 ਪੰਜਾਬ ਇੰਸ਼ੋਰੈਂਸ ਤੋਂ ਰਪਿੰਦਰ ਸਿੱਧੂ ਲਾਪਰੀ ਸਿੱਧੂ ਲਾਈਫ ਇੰਸ਼ੋਰੈਂਸ ਤੇ ਸੁਪਰਵਿਜ਼ਰ ਇੰਸ਼ੋਰੈਂਸ ਕਰਾਉਣ ਲਈ 403-404-3500 ਮਦਰ ਇੰਡੀਆ ਰੈਸਟੋਰੈਂਟ ਦੇਸੀ ਕਿਉ ਵਿੱਚ ਦਾਣਾ ਸਬਜ਼ੀਆਂ ਬਣਾਉਂਦੇ ਨੇ 24 ਘੰਟੇ ਖੁੱਲ੍ਹਦੇ ਨੇ 403-462-6660 ਪਿਕਸਲ ਫੋਟੋ ਸਟੂਡੀਓ ਸਿਰਫ $7 ਵਿੱਚ ਪਾਸਪੋਰਟ ਸਾਈਜ਼ ਫੋਟੋ 403-947-0060 ਸਮਾਂ ਹੋ ਗਿਆ ਜੀ ਕਿ ਅਸੀਂ ਗੱਲਬਾਤ ਦੀ ਸਾਂਝ ਪਾਈਏ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨਾਲ ਪੰਨੂ ਸਾਹਿਬ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ
1: ਜੀ ਸ਼ੁਕਰੀਆ ਰਣਜੀਤ ਜੀ ਸਤਿ ਸ੍ਰੀ ਅਕਾਲ
0: ਜੀ ਪੰਨੂ ਸਾਹਿਬ ਬਹੁਤ ਸਾਰੀਆਂ ਖਬਰਾਂ ਨੇ ਜਿਨ੍ਹਾਂ ਬਾਰੇ ਆਪ ਤੋਂ ਜਾਣਨਾ ਚਾਹਵਾਂਗੇ ਪਰ ਉਸ ਤੋਂ ਪਹਿਲਾਂ ਸਾਡੇ ਤਾਂ ਇੱਥੇ ਗਰਮੀ ਕਾਫੀ ਵੱਧ ਗਈ ਹੈ ਜੀ ਇਸ ਸਮੇਂ ਪੰਜਾਬ ਦੇ ਵਿੱਚ ਮੌਸਮ ਕਿਹੋ ਜਿਹਾ ਜੀ
1: ਜਿੰਨੀ ਕੁ ਗਰਮੀ ਤੁਸੀਂ ਵੱਧ ਗਈ ਦੱਸਦੇ ਆ ਪੰਜਾਬ ਦੇ ਵਿੱਚ ਮੈਨੂੰ ਗਰਮੀ ਆਖਾਂ ਤੇ ਲੋਕੀ ਕਹਿਣਗੇ ਮਜ਼ਾਕ ਕਰਦਾ ਏਦਾਂ ਦੀ ਗਰਮੀ ਥੋੜੀ ਗਰਮੀ ਤੇ ਜੋ ਪੰਜਾਬ ਚ ਪੈਂਦੀ ਜੇ ਉੱਥੇ ਵੀ ਇਹ ਗਰਮੀ ਆ ਤੇ ਫਿਰ ਗਰਮੀ ਕਿਉਂ ਕਹਿੰਦੇ ਆ
0: ਜੀ
1: ਇਹ ਤਾਂ ਅਜੀਬ ਜਿਹਾ ਲੱਗਦਾ ਪੰਜਾਬ ਚ ਇਸ ਵੇਲੇ ਟੈਂਪਰੇਚਰ 28 ਹੈ 28 ਡਿਗਰੀ
0: ਅੱਛਾ ਜੀ
1: ਕੱਲ ਦਿਨ ਦੇ ਵਕਤ 40 ਤੋਂ ਉੱਪਰ ਸੀਗਾ ਅੱਜ ਫੇਰ ਇਹ ਲੱਗਦਾ ਕਿ ਮੇਰਾ ਖਿਆਲ 43-44 ਤੱਕ ਜਾਊਗਾ ਜਾਊਗਾ 45 ਤੱਕ ਵੀ ਜਾ ਸਕਦਾ ਤੁਸੀਂ ਇਹ ਅੰਦਾਜ਼ਾ ਲਾਓ ਕਿ ਰਾਜਸਥਾਨ ਦੇ ਕੁਛ ਹਿੱਸੇ ਛੱਤੀਸਗੜ੍ਹ ਦੇ ਉਹਨਾਂ ਦੇ ਵਿੱਚ 48 ਯਾਨੀ 48 ਪਲੱਸ ਚੱਲਦਾ ਪਿਆ ਬਠਿੰਡੇ ਦੇ ਵਿੱਚ ਦੋ ਦਿਨ ਪਹਿਲਾਂ ਇੱਕ ਵਾਰੀ 48 ਟੱਚ ਕਰ ਚੁੱਕਾ ਉਹਨਾਂ ਦੀ ਕੀ ਹਾਲਤ ਹੋ ਗਈ ਰਾਜਸਥਾਨ ਚ ਲੋਕੀ ਉੱਥੇ ਕਿਉਂਕਿ ਰੇਤ ਬੜੀ ਆ ਮਾਰੂਥਲ ਦਾ ਇਲਾਕਾ ਜਾ ਕੇ ਰੇਤ ਦੇ ਉੱਤੇ ਫਰਾਈ ਪੈਨ ਰੱਖ ਦਿੰਦੇ ਆ ਜਿਹਦੇ ਵਿੱਚ ਚੀਜ਼ਾਂ ਆਪਾਂ ਤੜਕਾ ਤੁੜਕਾ ਲਾਉਂਦੇ ਹਾਂ ਦਾਲ ਸਬਜ਼ੀ ਨੂੰ ਉਹ ਜਦੋਂ ਪੂਰਾ ਤਪ ਜਾਂਦਾ ਥੋੜਾ ਜਿਹਾ ਤੇਲ ਲਾ ਕੇ ਤੇ ਆਂਡਾ ਭੰਨ ਕੇ ਸੁੱਟ ਦਿੰਦੇ ਆ
0: ਅੱਛਾ ਜੀ
1: ਤੇ ਉਹ ਮਿੰਟਾਂ ਦੇ ਵਿੱਚ ਹੀ ਆਮਲੇਟ ਬਣ ਜਾਂਦਾ ਉਹ ਕਹਿੰਦੇ ਜੀ ਗੈਸ ਸਟੋਵ ਮਿੱਟੀ ਦੇ ਤੇਲ ਦੀ ਫਿਰ ਕੋਈ ਲੋੜ ਨੀ ਲੋ ਕੋਈ ਇੱਥੇ ਧੁੱਪੀ ਨੀ ਹੈ ਇਸ ਹੱਦ ਤੱਕ ਦੁਪਹਿਰ ਵੇਲੇ ਆਮ ਲੋਕ ਅੱਜ ਕੱਲ ਬਾਹਰ ਨਹੀਂ ਨਿਕਲਦੇ
0: ਜੀ
1: ਪਰ ਜਿਨ੍ਹਾਂ ਲੋਕਾਂ ਨੇ ਪਰਿਵਾਰ ਦੇ ਜੀਆਂ ਦੇ ਮੂੰਹ ਚ ਰਾਤ ਨੂੰ ਚੋਗਾ ਪਾਉਣਾ
0: ਹਾਂਜੀ
1: ਉਹ ਤਾਂ ਬਈ ਰਿਕਸ਼ਾ ਵੀ ਬਹੁੰਦੇ ਆ ਉਹ ਖੇਤਾਂ ਚ ਵੀ ਕੰਮ ਕਰਦੇ ਮੈਂ ਵੇਖੇ ਆ ਉਹਨੇ ਟਿਕ ਕੇ ਬਹਿੰਦੇ ਚੁੱਪ ਕਰਕੇ ਕੰਮ ਕਰੀ ਜਾਂਦੇ
0: ਜੀ
1: ਓਦਾਂ ਗਰਮੀ ਨੇ ਵੱਟ ਕੱਢੇ ਪਏ
0: ਜੀ ਬਿਲਕੁਲ ਜੀ ਮਜਬੂਰੀਆਂ ਨੇ ਜਿਨ੍ਹਾਂ ਦੀਆਂ ਉਹਨਾਂ ਨੂੰ ਗਰਮੀ ਚ ਵੀ ਬਾਹਰ ਨਿਕਲਣਾ ਪੈਂਦਾ ਪੰਨੂ ਸਾਹਿਬ ਹੁਣ ਆਪਾਂ ਗੱਲਬਾਤ ਪੰਜਾਬ ਦੀ ਸਿਆਸਤ ਅਤੇ ਜੋ ਨਿਊਜ਼ ਨੇ ਕਿ ਅੱਜ ਮਿਊਂਸੀਪਲ ਇਲੈਕਸ਼ਨ ਹੋਣ ਜਾ ਰਹੀਆਂ ਨੇ ਉਹਦੇ ਬਾਰੇ ਥੋੜੀ ਡਿਟੇਲ ਆਪ ਤੋਂ ਜਾਣਨਾ ਚਾਹਾਂਗੇ ਕਿ ਕਿਸ ਤਰ੍ਹਾਂ ਦੀ ਸਥਿਤੀ ਹੈ ਇਸ ਸਮੇਂ ਮਿਊਂਸੀਪਲ ਚੋਣਾਂ ਦੀ ਜੀ
1: ਰਣਜੀਤ ਜੀ ਪੰਜਾਬ ਦੇ ਵਿੱਚ ਅੱਜ ਜਿਹੜੀਆਂ ਚੋਣਾਂ ਹੋਣਗੀਆਂ
0: ਹਾਂਜੀ
1: ਉਹਨਾਂ ਦੇ ਵਿੱਚ ਮੋਟੇ ਤੌਰ ਤੇ ਪਹਿਲੀ ਗੱਲ ਤਾਂ ਇਹ ਸਮਝ ਲਓ ਕਿ 8 ਵੱਡੇ ਸ਼ਹਿਰਾਂ ਦੀਆਂ ਮਿਊਂਸੀਪਲ ਕਾਰਪੋਰੇਸ਼ਨਾਂ ਦੀਆਂ ਚੋਣਾਂ ਹੋਣਗੀਆਂ
0: ਜੀ
1: ਉਹਨਾਂ ਤੋਂ ਇਲਾਵਾ 75 ਦਰਮਿਆਨੇ ਸ਼ਹਿਰ ਜਿੱਥੇ ਮਿਊਂਸੀਪਲ ਕੌਂਸਲਾਂ ਹੁੰਦੀਆਂ ਉਹਨਾਂ ਦੀਆਂ ਚੋਣਾਂ ਹੋਣਗੀਆਂ
0: ਜੀ
1: 20 ਛੋਟੇ ਸ਼ਹਿਰ ਆ ਜਿੱਥੇ ਪੰਚਾਇਤ ਰਹੀ ਨੀ ਮਿਊਂਸੀਪਲ ਕਮੇਟੀ ਬਣੀ ਨੀ ਉੱਥੇ ਨਗਰ ਪੰਚਾਇਤ ਹੈ ਇਹਨਾਂ ਦੀਆਂ ਚੋਣਾਂ ਹੋਣਗੀਆਂ ਉਹਨਾਂ ਸਾਰਿਆਂ ਵਾਸਤੇ ਤਿਆਰੀਆਂ ਨੇ ਇੱਕ ਨਗਰ ਪੰਚਾਇਤ ਦੀ ਚੋਣ ਰੱਦ ਹੋ ਚੁੱਕੀ ਹੈ ਤੇ ਇੱਕ ਮਿਊਂਸੀਪਲ ਕੌਂਸਲ ਦੀ ਰੱਦ ਹੋ ਚੁੱਕੀ ਹੈ ਬਾਕੀਆਂ ਦੇ ਉੱਤੇ ਅੱਜ ਪੂਰੀ ਤਿਆਰੀ ਜਿਹੜੀਆਂ ਵੋਟਾਂ ਪੈਣੀਆਂ ਪੈਣੀਆਂ ਇਹਦੇ ਵਾਸਤੇ ਕੁੱਲ ਜਿਹੜੇ ਹੈਗੇ ਨੇ ਉਮੀਦਵਾਰ 1896 ਵਾਰਡ ਦੇ ਤੇ 7555 ਉਮੀਦਵਾਰ ਨੇ ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਲੋਕਾਂ ਨੇ ਕਰਨਾ ਹੈ

0: ਜੀ
1: ਪਰ ਇਹਦੇ ਚ ਬਹੁਤ ਕਿਸਮ ਦੀ ਖਿੱਚੋ ਤਾਣ ਹੁੰਦੀ ਰਹੀ ਆ, ਅਖੀਰਲੇ ਵਕਤ ਤੱਕ ਵੀ ਹੈ। ਆਮ ਆਦਮੀ ਪਾਰਟੀ ਦੇ ਇੱਕ ਐਮ ਐਲ ਏ ਨੇ ਜਿਹੜਾ ਸ਼ਾਇਦ ਪੁਰਾਣੇ ਤੋਂ ਜਿੱਤਿਆ ਉਧਰਲੇ ਇਲਾਕੇ ਤੋਂ ਕਿਤੇ, ਉਹਨੇ ਕਹਿਤਾ ਕਿ ਅਸੀਂ ਫਿਰ ਬੂਥਾਂ ਤੇ ਕਬਜ਼ਾ ਕਰਾਂਗੇ, ਜੋ ਕੁਛ ਕਰਨਾ ਅਸੀਂ ਤਾਂ ਕਬਜ਼ੇ ਕਰਕੇ ਇਹ ਸੀਟਾਂ ਜਿੱਤਣੀਆਂ ਜਿੱਤਣੀਆਂ। ਉਹਨਾਂ ਦੇ ਖਿਲਾਫ ਸ਼ਿਕਾਇਤ ਲਈ ਕਿ ਕਾਂਗਰਸ ਪਾਰਟੀ ਦਾ ਲੀਡਰ ਆਪੋਜੀਸ਼ਨ ਦਾ ਵਿਧਾਨ ਸਭਾ ਚ ਪ੍ਰਤਾਪ ਸਿੰਘ ਬਾਜਵਾ ਉਹ ਹਾਈ ਕੋਰਟ ਚਲਾ ਗਿਆ, ਉੱਥੇ ਜਾ ਕੇ ਉਲਟਾ ਫਸ ਗਿਆ। ਇਹੋ ਜਿਹੇ ਕੰਮ ਚ ਜ਼ਰੂਰੀ ਹੁੰਦਾ ਕਿ ਬੰਦਾ ਜਿਹੜਾ ਪਬਲਿਕ ਇੰਟਰਸਟ ਲਿਟੀਗੇਸ਼ਨ ਪਾਉਂਦਾ ਉਹ ਪਹਿਲਾਂ ਆਪਣੇ ਬਾਰੇ ਦੱਸੇ। ਇਹਨੇ ਇਹ ਗੱਲ ਦੱਸੀ ਨਾ ਕਿ ਜੇ ਆਪਣੇ ਖਿਲਾਫ ਵੀ ਕੋਈ ਕ੍ਰਿਮੀਨਲ ਚਾਰਜਿਸ ਆ, ਜੇ ਪਹਿਲਾਂ ਦੱਸਿਆ ਹੁੰਦਾ ਕੋਰਟ ਕਹਿੰਦੀ ਕਿ ਉਹ ਚਾਰਜਿਸ ਅਸੀਂ ਅੱਜ ਉੱਤੇ ਕੰਸਿਡਰ ਕਰਨੇ ਕਿ ਨਹੀਂ, ਤੇਰੀ ਅਰਜੀ ਵੇਖਣੀ ਕਿ ਨਹੀਂ ਵੇਖਣੀ।
0: ਜੀ
1: ਜਦੋਂ ਦੂਸਰੇ ਪਾਸੇ ਸਰਕਾਰੀ ਵਕੀਲ ਨੇ ਆਖਿਆ ਜਿਹਨੂੰ ਪਹਿਲਾਂ ਪੁੱਛੋ ਇਹਦੇ ਆਪਣੇ ਖਿਲਾਫ ਕਿੰਨੇ ਕੇਸ ਆ, ਦੂਜੇ ਦੇ ਖਿਲਾਫ ਕੇਸ ਚੁੱਕ ਕੇ ਆ ਗਿਆ। ਉਹ ਹੋਇਆ ਉਲਟਾ ਇਹ ਕਿ ਇਹ ਗਿਆ ਸੀ ਉਹਨਾਂ ਦੇ ਖਿਲਾਫ ਕਾਰਵਾਈ ਕਰਾਉਣ ਤੇ ਉਲਟਾ ਇਹਨੂੰ ਉੱਥੋਂ ਜੁਰਮਾਨਾ ਪੈ ਗਿਆ ਔਰ ਜੁਰਮਾਨਾ ਕਰਵਾ ਕੇ ਤੇ ਵਾਪਸ ਆ ਗਿਆ। ਇਹ ਏਦਾਂ ਬਹੁਤ ਘੱਟ ਕੇਸਾਂ ਚ ਹੁੰਦਾ ਪਰ ਕਦੇ ਕਦੇ ਹੋ ਜਾਂਦਾ ਜਦੋਂ ਬੰਦਾ ਕਾਹਲੀ ਕਰਕੇ ਤੇ ਬਾਕੀਆਂ ਤੋਂ ਅੱਗੇ ਲੰਘਣ ਦਾ ਯਤਨ ਕਰਦਾ। ਉਦਾਂ ਬਾਕੀ ਸਭ ਥਾਵਾਂ ਦੇ ਉੱਤੇ ਇਸ ਵੇਲੇ ਪੰਨ ਤੋੜਨ ਦੇ ਪਏ, ਸਾਰੇ ਜ਼ੋਰ ਨਾਲ ਹਰ ਕੋਈ ਲੱਗਾ ਪਿਆ। ਨਿੱਕੀ ਨਿੱਕੀ ਗੱਲ ਦੇ ਉੱਤੇ ਝਗੜੇ ਵੀ ਹੁੰਦੇ ਕਿਉਂਕਿ ਗਲੀ ਮਹੱਲੇ ਦੇ ਬਹੁਤੇ ਵੋਟਰ ਆ ਤੇ ਇੱਕ ਦੂਜੇ ਨੂੰ ਜਾਣਦੇ ਹੁੰਦੇ ਆ, ਇਸ ਕਰਕੇ ਉਹ ਘਰ ਘਰ ਨੂੰ ਜਾਣਦੇ ਹੋਣ ਕਰਕੇ ਪਰਸੋਂ ਦਾ ਚੋਣ ਪ੍ਰਚਾਰ ਬੰਦ ਹੋਇਆ ਸੀ। ਚੋਣ ਪ੍ਰਚਾਰ ਬੰਦ ਹੋਏ ਤੋਂ ਵੀ ਝੰਡੇ ਤੇ ਝੰਡੀਆਂ ਕੋਈ ਨੀ, ਕਾਫਲੇ ਕੋਈ ਨੀ, ਪੰਜ ਪੰਜ ਸੱਤ ਸੱਤ ਦਸ ਦਸ ਬੰਦਿਆਂ ਦੇ ਜਥੇ ਏਦਾਂ ਤੁਰਦਿਆਂ ਫਿਰਦਿਆਂ, ਕਦੇ ਕਿਸੇ ਦੇ ਕਦੇ ਕਿਸੇ ਦੇ ਆ ਵੀ ਵੋਟਾਂ ਪਾਉਣੀਆਂ, ਆਪਣਾ ਕੰਮ ਕਰਦੇ ਰਹੇ। ਅੱਜ ਹੁਣ ਜਦੋਂ ਵੋਟਾਂ ਪੈਣੀਆਂ, ਮੈਂ ਦੱਸਦਾ ਕਿ ਮੈਂ ਤਾਂ ਜਦੋਂ ਦੀ ਸੁਰਤ ਸੰਭਾਲੀ ਆ, ਪੰਚਾਇਤਾਂ ਤੇ ਮਿਊਂਸਪਲ ਕਮੇਟੀਆਂ ਚ ਹਮੇਸ਼ਾ ਹੀ ਧੱਕੇਸ਼ਾਹੀ ਹੁੰਦੀ ਵੇਖੀ ਆ। ਮੁੱਖ ਤੌਰ ਤੇ ਧੱਕੇਸ਼ਾਹੀ ਕਰਦੀ ਆ ਰਾਜ ਕਰਦੀ ਪਾਰਟੀ, ਪਰ ਦੂਜੀਆਂ ਵੀ ਜਿੱਥੇ ਮੌਕਾ ਮਿਲੇ ਘੱਟ ਨੀ ਕਰਦੀਆਂ, ਇਹ ਵੀ ਸਭ ਕੁਝ ਚੱਲਦਾ ਹੁੰਦਾ। ਇਸ ਵਾਰੀ ਵੀ ਤਿੰਨ ਚਾਰ ਥਾਵਾਂ ਤੇ ਜਿੱਥੇ ਦੂਸਰੀਆਂ ਧਿਰਾਂ ਭਾਰੂ ਨੇ ਉੱਥੇ ਆਮ ਆਦਮੀ ਪਾਰਟੀ ਦੇ ਪੈਰ ਨਹੀਂ ਲੱਗ ਰਹੇ। ਇੱਕ ਸ਼ਹਿਰ ਇਹੋ ਜਿਹਾ ਜਿੱਥੇ ਇੱਕ ਪੁਰਾਣਾ ਗੈਂਗਸਟਰ ਵੱਡਾ ਹੁੰਦਾ ਸੀਗਾ, ਉਹ ਤਾਂ ਮਰ ਗਿਆ ਤੇ ਜਿਹੜਾ ਸੈਕਿੰਡ ਇਨ ਕਮਾਂਡ ਆ ਉਹ ਆਪਣੇ ਵੱਡੇ ਨਾਲੋਂ ਵੀ ਵੱਡਾ ਬਣ ਗਿਆ ਅੱਜ ਕੱਲ, ਤੇ ਉਹਨਾਂ ਨੇ 22 ਬੰਦੇ ਖੜੇ ਕਰਤੇ ਆਪਣੇ, ਤੇ ਸ਼ਾਇਦ 35 ਦੀ ਕਮੇਟੀ ਆ, ਉਹ ਚੋ 22 ਉਹਨੇ ਖੜੇ ਕੀਤੇ ਆ ਤੇ ਉਹ ਕਹਿੰਦਾ ਜੀ 22 ਚੋ 20 ਤਾਂ ਮੈਂ ਜਿਤਾ ਹੀ ਲੈਣਾ, ਮੇਅਰ ਮੈਂ ਹੀ ਬਣੂੰਗਾ।
0: ਅੱਛਾ,
1: ਪੂਰੇ ਜ਼ੋਰ ਨਾਲ ਲੱਗਾ ਤੇ ਜਿੱਦਾਂ ਦਾ ਇਸ ਵੇਲੇ ਟ੍ਰੈਂਡ ਚੱਲਦਾ ਪੰਜਾਬ ਚ, ਉਹ ਸੱਚੀ ਮੁੱਚੀ ਇੰਨੇ ਕੁ ਬੰਦੇ ਆਪਣੇ ਜਿਤਾ ਵੀ ਸਕਦਾ। ਮੇਰੀ ਕੱਲ ਵੀ ਗੱਲ ਹੁੰਦੀ ਸੀ, ਉਹ ਕਹਿੰਦੇ ਜੀ ਬਾਕੀ ਲੋਕ ਉਹਨਾਂ ਤੋਂ ਡਰਦੇ ਕੋਈ ਬਾਹਰ ਹੀ ਨਿਕਲ ਰਿਹਾ ਕਿਉਂਕਿ ਵੋਟਾਂ ਨਾਲੋਂ ਤੇ ਕੌਂਸਲ ਦੀ ਮੈਂਬਰੀ ਜਿੱਤਣ ਨਾਲੋਂ ਵੱਡਾ ਸਵਾਲ ਜਾਨ ਜਿਹੜੀ ਹੈ ਉਹ ਬਚਾਉਣ ਦਾ, ਉਹਦਾ ਕਰਕੇ ਸਭ ਚੁੱਪ ਨੇ।
0: ਠੀਕ ਗੱਲ ਹੈ ਜੀ, ਇਹ ਤੇ ਹੈ ਜੀ। ਮਿਊਂਸੀਪਲ ਇਲੈਕਸ਼ਨ ਦੇ ਬਾਰੇ ਤੁਸੀਂ ਜੋ ਦ੍ਰਿਸ਼ ਇਸ ਸਮੇਂ ਉੱਥੇ ਬਣੇ ਹੋਏ ਨੇ ਉਹਦੇ ਬਾਰੇ ਦੱਸਿਆ ਹੈ। ਪੰਨੂ ਸਾਹਿਬ, ਜੋ ਪਿਛਲੇ ਦਿਨਾਂ ਦੇ ਵਿੱਚ ਖਬਰਾਂ ਆ ਰਹੀਆਂ ਨੇ, ਬਹੁਤ ਸਾਰੇ ਵੱਖਰੀਆਂ ਵੱਖਰੀਆਂ ਪਾਰਟੀਆਂ ਦੇ ਲੀਡਰ, ਕੋਈ ਭਾਰਤੀ ਜਨਤਾ ਪਾਰਟੀ ਜੁਆਇਨ ਕਰੀ ਜਾਂਦਾ ਜੀ, ਕੋਈ ਆਪ ਜੁਆਇਨ ਕਰੀ ਜਾਂਦਾ। ਵੈਸੇ ਖਬਰਾਂ ਕਾਂਗਰਸ ਤੇ ਅਕਾਲੀਆਂ ਵੱਲ ਘੱਟ ਆ ਰਹੀਆਂ ਨੇ, ਭਾਰਤੀ ਜਨਤਾ ਪਾਰਟੀ ਦੇ ਆਪ ਦੀਆਂ ਹੀ ਆ ਰਹੀਆਂ ਨੇ। ਇੱਕ ਹੋਰ ਵੱਡੇ ਅਕਾਲੀ ਲੀਡਰ ਨੇ ਪਾਰਟੀ ਬਦਲ ਲਈ ਹੈ ਜੀ, ਆਪ ਜੁਆਇਨ ਕਰ ਲਈ ਹੈ, ਇਹਦੇ ਬਾਰੇ ਕੀ ਕਹਿਣਾ ਚਾਹੋਗੇ?
1: ਦੇਖੋ, ਜਿਹੜੇ ਅਕਾਲੀਆਂ ਵੱਲ ਤੇ ਅੱਜ ਕੱਲ ਕੋਈ ਬਹੁਤਾ ਜਾਂਦਾ ਨੀ, ਐਵੇਂ ਭੁੱਲਿਆ ਭਟਕਿਆ ਕੋਈ ਜਿਹਨੂੰ ਕੋਈ ਠਾਰ ਨੀ ਦਿਸਦੀ, ਉਹ ਉੱਥੇ ਜਾ ਵੜਦਾ ਹੁੰਦਾ, ਉੱਥੇ ਕੋਈ ਨੀ ਜਾ ਰਿਹਾ। ਕਾਂਗਰਸ ਚ ਲੋਕ ਸ਼ਾਮਿਲ ਹੋਣਾ ਚਾਹੁੰਦੇ ਆ, ਜੋ ਮੈਨੂੰ ਪਤਾ ਬਹੁਤੇ ਜ਼ਿਆਦਾ ਨੀ, ਥੋੜੇ ਸੀ, ਪਰ ਇਹਨਾਂ ਦਾ ਆਪੋ ਚ ਪਾਠਕ ਇੰਨਾ ਕਿ ਜੇ ਇਹਨਾਂ ਚੋਂ ਇੱਕ ਜਣਾ ਦੋ ਬੰਦਿਆਂ ਨੂੰ ਸ਼ਾਮਿਲ ਕਰਦਾ ਤੇ ਦੂਸਰਾ ਬਿਆਨ ਦੇ ਦਿੰਦਾ ਜੀ ਇਸ ਬੰਦੇ ਨੇ ਫਲਾਣੇ ਵਕਤ ਸਾਡੀ ਪਾਰਟੀ ਦਾ ਵਿਰੋਧ ਕੀਤਾ ਸੀ, ਪਾਰਟੀ ਕਿਉਂ ਲਿਆ, ਅਗਲਾ ਛੱਡ ਕੇ ਲੱਤ ਮਾਰ ਕੇ ਕਹਿੰਦਾ ਨਹੀਂ ਉਹਦਾ ਫਰਕ, ਚਲੋ ਮੈਂ ਚੱਲਿਆ। ਇਹਨਾਂ ਚ ਬਹੁਤੇ ਲੋਕ ਨਹੀਂ ਜਾ ਰਹੇ, ਪਰ ਓਦਾਂ ਜਾਣ ਨੂੰ ਇਹ ਕਈ ਲੋਕਾਂ ਦੇ ਮਨ ਚ ਆਮ ਕਿ ਆਮ ਆਦਮੀ ਪਾਰਟੀ ਦੇ ਮੁਕਾਬਲੇ ਦੀ ਪਾਰਟੀ ਅੱਜ ਵੀ ਜੇ ਪੰਜਾਬ ਚ ਕੋਈ ਹੈਗੀ ਆ ਤੇ ਉਹ ਕਾਂਗਰਸ ਆ। ਭਾਜਪਾ ਦਾ ਬਦਲ ਨਹੀਂ ਬਣ ਸਕੇ, ਪਰ ਭਾਜਪਾ ਬਦਲ ਬਣਦੀ ਜਾਂਦੀ ਹੈ, ਇਸ ਕਰਕੇ ਬਣਦੀ ਜਾਂਦੀ ਹੈ ਕਿ ਸੈਂਟਰ ਦੇ ਵਿੱਚੋਂ ਕਿਸੇ ਅਹੁਦੇ ਦਾ ਲਾਲਚ ਜਾਂ ਹੋਰ ਕੁਛ ਨੀ, ਤੇ ਕੋਈ ਭੁੱਖਾ ਸਿੱਧਾ ਕੇਸ ਬਣੇ ਤੇ ਉਹ ਪਾਰਟੀ ਬਚਾ ਸਕਦੀ ਹੈ। ਇਹਨਾਂ ਗੱਲਾਂ ਦੇ ਲਾਰਿਆਂ ਨਾਲ ਬੜੇ ਲੋਕ ਉਧਰਲੇ ਪਾਸੇ ਭਾਜਪਾ ਚ ਜਾ ਰਹੇ ਤੇ ਆਮ ਆਦਮੀ ਪਾਰਟੀ ਕਿਉਂਕਿ

0: ਰਾਜਦਰ ਦੀ ਪਾਰਟੀ ਹੈ ਤੇ ਰਾਜਦਰ ਦੀ ਪਾਰਟੀ ਚ ਹਮੇਸ਼ਾ ਹੀ ਲੋਕ ਸ਼ਾਮਿਲ ਹੁੰਦੇ ਆ। ਇਸ ਵੇਲੇ ਤਰ੍ਹਾਂ ਤਰ੍ਹਾਂ ਲੋਕ ਇਹ ਚ ਸ਼ਾਮਿਲ ਹੋ ਰਹੇ। ਜਿਹੜੀ ਨਵੀਂ ਗੱਲ ਤੁਸੀਂ ਪੁੱਛੀ ਆ ਕਿ ਕੱਲ ਇੱਕ ਵੱਡਾ ਬੰਦਾ ਇਹਨਾਂ ਚ ਸ਼ਾਮਿਲ ਹੋ ਗਿਆ, ਆਪ ਅੰਮ੍ਰਿਤਸਰ ਚੱਲ ਕੇ ਤੇ ਚੰਡੀਗੜ੍ਹ ਗਿਆ ਮੁੱਖ ਮੰਤਰੀ ਦੀ ਕੋਠੀ ਚ, ਉੱਥੇ ਫੋਟੋ ਖਿਚਾ ਕੇ ਸ਼ਾਮਿਲ ਹੋਇਆ, ਉਹ ਰਾਜਮਹਿੰਦਰ ਸਿੰਘ ਮਜੀਠੀਆ। ਅੱਜ ਕੱਲ ਚੀਫ ਖਾਲਸਾ ਦੀਵਾਨ ਦਾ ਸ਼ਾਇਦ ਕੋਈ ਵੱਡਾ ਅਹੁਦੇਦਾਰ ਹੈ, ਪ੍ਰਧਾਨ ਹੈ ਕਿ ਨਹੀਂ, ਪ੍ਰਧਾਨ ਤਾਂ ਇੰਦਰਬੀਰ ਸਿੰਘ ਨਿੱਜਰ ਹੈ ਜਿਹੜਾ
1: ਜੀ
0: ਉਹਨਾਂ ਦਾ, ਇਹ ਵੀ ਆਮ ਆਦਮੀ ਪਾਰਟੀ ਦਾ, ਪਰ ਇਹ ਵੀ ਅਹੁਦੇਦਾਰ ਆ। ਇਹ ਖਾਲਸਾ ਕਾਲਜ ਅੰਮ੍ਰਿਤਸਰ ਇੰਨੀਆਂ ਯੂਨੀਵਰਸਿਟੀਆਂ ਬਣਨ ਤੋਂ ਬਾਅਦ ਵੀ ਜਿਹੜਾ ਨਾਂ ਦੁਨੀਆਂ ਭਰ ਚ ਅੰਮ੍ਰਿਤਸਰ ਦੇ ਖਾਲਸਾ ਕਾਲਜ ਦਾ, ਉਹ ਯੂਨੀਵਰਸਿਟੀਆਂ ਦਾ ਨਹੀਂ ਗਾ, ਇਹ ਉਸ ਖਾਲਸਾ ਕਾਲਜ ਦੀ ਮੈਨੇਜਮੈਂਟ ਦਾ ਵੀ ਪ੍ਰਧਾਨ ਹੈ। ਜਿਹੜੀ ਇਹਨਾਂ ਨੇ ਖਾਲਸਾ ਯੂਨੀਵਰਸਿਟੀ ਬਣਾਉਣੀ ਸ਼ੁਰੂ ਕੀਤੀ ਸੀ, ਉਹਦੀ ਗਵਰਨਿੰਗ ਕੌਂਸਲ ਦਾ ਵੀ ਮੁਖੀ ਇਹੋ ਬਣਾਇਆ ਗਿਆ ਸੀ। ਇਹਦੇ ਤੋਂ ਇਲਾਵਾ ਜਦੋਂ ਇਹ ਮਜੀਠੀ ਹਲਕੇ ਤੋਂ ਇੱਕ MLA ਹੁੰਦਾ ਸੀ ਅਕਾਲੀਆਂ ਦਾ ਪ੍ਰਕਾਸ਼ ਸਿੰਘ ਮਜੀਠਾ, ਉਹ ਪ੍ਰਕਾਸ਼ ਸਿੰਘ ਬਾਦਲ ਦਾ ਬਹੁਤ ਨੇੜਲਾ ਸੀ। ਉਹ 1997 ਚ ਮੰਤਰੀ ਬਣਿਆ, ਸਾਲ ਦੇ ਬਾਅਦ ਉਹਦੀ ਡੈਥ ਹੋ ਗਈ, ਉਹਦੀ ਮੌਤ ਤੇ ਉਪ ਚੋਣ ਹੋਈ ਤੇ ਉਹਦੀ ਥਾਂ ਤੇ ਇਸੇ ਰਾਜਮਹਿੰਦਰ ਸਿੰਘ ਮਜੀਠੀ ਨੂੰ ਜਿਤਾ ਕੇ ਬਾਦਲ ਸਾਹਿਬ ਵਿਧਾਨ ਸਭਾ ਚ ਲੈ ਕੇ ਗਿਆ ਸੀ। ਅਗਲੀ ਚੋਣ ਵਿੱਚ ਇਹ ਹਾਰ ਗਿਆ 2002 ਚ, ਤੇ ਬਾਦਲ ਸਾਹਿਬ ਨੇ ਇਹਨੂੰ ਫੇਰ ਵੀ ਪਾਸੇ ਨਹੀਂ ਸੀ ਕੀਤਾ, ਰਾਜ ਸਭਾ ਦੀ ਟਿਕਟ ਦੇ ਕੇ ਪਾਰਲੀਮੈਂਟ ਚ ਭੇਜਤਾ ਸੀ। ਮਤਲਬ ਉਹ ਬੰਦਾ ਜਿਹੜਾ ਵੱਡੇ ਬਾਦਲ ਸਾਹਿਬ ਦੇ ਇੰਨਾ ਜ਼ਿਆਦਾ ਨੇੜੇ ਸੀ, ਹੁਣ ਵੀ ਸਮਝਿਆ ਜਾਂਦਾ ਸੀ ਕਿ ਸੁਖਬੀਰ ਦੇ ਤੇ ਬਿਕਰਮ ਮਜੀਠੀਆ ਦੇ ਬਹੁਤ ਜ਼ਿਆਦਾ ਨੇੜੇ। ਉਹ ਕੱਲ ਨੂੰ ਛੱਡ ਕੇ ਤੇ ਜਾ ਕੇ ਚੰਡੀਗੜ੍ਹ ਮੁੱਖ ਮੰਤਰੀ ਦੀ ਕੋਠੀ ਚ ਤੇ ਆਮ ਆਦਮੀ ਪਾਰਟੀ ਸ਼ਾਮਿਲ ਹੋ ਗਿਆ। ਇਹਦੇ ਤੋਂ ਇਲਾਵਾ ਨਾਲ ਕੁਛ ਹੋਰ ਬੰਦੇ ਉਹ ਲਿਖੇ ਗਿਆ ਜਿਹੜੇ ਅੱਡ ਅੱਡ ਅਹੁਦਿਆਂ ਤੇ ਸੀ, ਅਹੁਦੇ ਉਹਨਾਂ ਬੰਦਿਆਂ ਨੂੰ ਬਾਦਲ ਸਰਕਾਰ ਨੇ ਬਖਸ਼ੇ ਸੀ ਕਿਉਂਕਿ ਅਕਾਲੀਆਂ ਦੇ ਨੇੜੇ ਸਨ, ਔਰਤਾਂ ਨੂੰ ਕਰੋਧ ਦੇ ਕਾਹਦੇ ਸੀ, ਪਰ ਉਹ ਸਾਰੇ ਉਸ ਇਲਾਕੇ ਚ ਅਸਰ ਰੱਖਦੇ ਆ। ਤੇ ਇਸ ਵੇਲੇ ਕਿਉਂਕਿ ਮਜੀਠੇ ਸ਼ਹਿਰ ਦੀ ਚੋਣ ਇੱਕ ਇੱਕ ਵੋਟ ਦੇ ਉੱਤੇ ਲੜਾਈ ਆ ਆਮ ਆਦਮੀ ਪਾਰਟੀ ਦੀ ਤੇ ਬਿਕਰਮ ਮਜੀਠੀਏ ਦੀ, ਐਨ ਉਸ ਮੌਕੇ ਤੇ ਇਸ ਪਰਿਵਾਰ ਦਾ ਛੱਡ ਕੇ ਦੂਜੇ ਪਾਸੇ ਹੋ ਜਾਣਾ, ਇਹ ਅਕਾਲੀ ਪਾਰਟੀ ਵਾਸਤੇ ਕਾਫੀ ਵੱਡੀ ਸੱਟ ਹੈ।
1: ਠੀਕ ਗੱਲ ਹੈ ਜੀ। ਅਸੀਂ ਆਪਣੇ ਸਰੋਤਿਆਂ ਨੂੰ ਦੱਸਦੇ ਹਾਂ ਕਿ ਸਾਡੇ ਪ੍ਰੋਗਰਾਮ ਦੇ ਸਪਾਂਸਰ ਨੇ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਲਈ ਬੈਸਟ ਰੇਟ ਦਿੰਦੇ ਨੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ 587-832-1260, YYC ਹੋਮ ਕੇਅਰ ਤੋਂ ਵੀਰਪਾਲ ਕੌਰ ਟਾਟ ਜਿਹੜੇ ਕਿ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਨੇ, ਤੁਹਾਡੇ ਘਰਾਂ ਚ ਆ ਕੇ ਬਜੁਰਗਾਂ ਦੀ ਦੇਖਭਾਲ ਕਰ ਦਿੰਦੇ ਨੇ, 825-760-0983। ਮਰਸਡੀਜ਼ ਬੈਂਸ ਕੰਟਰੀ ਹਿਲਸ ਤੋਂ ਗੌਰਵ ਸ਼ਰਮਾ 403-903-6757, ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਲਵਪ੍ਰੀਤ ਸਿੱਧੂ 403-404-3500। ਮਦਰ ਇੰਡੀਆ ਰੈਸਟੋਰੈਂਟ 24 ਘੰਟੇ ਖੁੱਲਦੇ ਨੇ, ਦੇਸੀ ਘਿਓ ਸਬਜ਼ੀਆਂ ਬਣਾਉਂਦੇ ਨੇ, 403-466-6666 ਤੇ ਪਿਕਸਲ ਫੋਟੋ ਸਟੂਡੀਓ ਸਿਰਫ $7 ਵਿਚ ਪਾਸਪੋਰਟ ਸਾਈਜ਼ ਫੋਟੋ, 403-947-0060। ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਇਸ ਸਮੇਂ ਸਾਡੇ ਨਾਲ ਫੋਨ ਲਾਈਨ ਦੇ ਜ਼ਰੀਏ ਜੁੜੇ ਨੇ ਅਤੇ ਦੇਸ਼ ਵਿਦੇਸ਼ ਦੀਆਂ ਕੁਝ ਖ਼ਬਰਾਂ ਬਾਰੇ ਉਨ੍ਹਾਂ ਤੋਂ ਅਸੀਂ ਜਾਣਕਾਰੀ ਲੈ ਰਹੇ ਹਾਂ ਜੀ। ਪੰਨੂ ਸਾਹਿਬ, ਪਿਛਲੇ ਦਿਨੀ ਕਾਕਰੋਚ ਜਨਤਾ ਪਾਰਟੀ ਬਣੀ ਤੇ ਬਹੁਤ ਸਾਰੇ ਮੈਂਬਰ ਸੋਸ਼ਲ ਮੀਡੀਆ ਤੇ ਉਨ੍ਹਾਂ ਦੇ ਕੁਝ ਦਿਨਾਂ ਚ ਹੀ ਬਣ ਗਿਆ ਜੀ। ਪਤਾ ਲੱਗਿਆ ਕਿ ਸੁਪਰੀਮ ਕੋਰਟ ਦੇ ਵਿਚ ਇਹ ਮਸਲਾ ਚਲਾ ਗਿਆ, ਪਰ ਸੁਪਰੀਮ ਕੋਰਟ ਲੱਗਦਾ ਕਿ ਬਹੁਤ ਕਾਹਲੀ ਚੇ ਦੀ ਸੁਣਵਾਈ ਨਹੀਂ ਕਰੇਗੀ, ਇਹਦੇ ਬਾਰੇ ਕੀ ਕਹਿਣਾ ਚਾਹੋਗੇ?
0: ਮੇਰੇ ਖਿਆਲ ਸੁਪਰੀਮ ਕੋਰਟ ਇਸ ਗੱਲ ਤੋਂ ਇਸ ਕਰਕੇ ਵੀ ਸ਼ਾਇਦ ਬਚਦੀ ਹੈ ਕਿ ਇਸ ਪਾਰਟੀ ਦੀ ਜੜ ਸੁਪਰੀਮ ਕੋਰਟ ਦੇ ਮੁਖੀ ਜੱਜ ਚੀਫ ਜਸਟਿਸ ਆਫ ਇੰਡੀਆ ਦੇ ਇੱਕ ਗਲਤ ਟਿੱਪਣੀ ਤੋਂ ਲੱਗੀ ਹੈ
1: ਜੀ।
0: ਉਹਦੇ ਕੋਲ ਇੱਕ ਵਕੀਲ ਗਿਆ ਸੀ, ਉਹਨੇ ਜਾ ਕੇ ਅਰਜੀ ਦਿੱਤੀ ਕਿ ਬਾਕੀ ਲੋਕਾਂ ਨੂੰ ਸੀਨੀਅਰ ਐਡਵੋਕੇਟ ਦਾ ਡੈਜੀਗਨੇਸ਼ਨ ਦਿੱਤਾ ਜਾ ਰਿਹਾ ਤੇ ਉਹਦੀ ਅਰਜੀ ਹਾਈ ਕੋਰਟ ਨੇ ਮੰਨੀ ਨਹੀਂ ਸੀ। ਉਹਨੇ ਜਾ ਕੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਆਖਿਆ ਜੀ ਮੇਰਾ ਵੀ ਹੱਕ ਬਣਦਾ। ਚੀਫ ਜਸਟਿਸ ਨੇ ਮੰਨਣਾ ਸੀ, ਮੰਨਦਾ, ਨਹੀਂ ਮੰਨਣਾ, ਨਾ ਮੰਨਦਾ। ਤੇ ਇਸ ਵਿੱਚ ਆ ਕੇ ਜਿਹੜੀਆਂ ਬਾਕੀ ਫਾਲਤੂ ਦੀਆਂ ਗੱਲਾਂ ਕੀਤੀਆਂ ਉਹ ਨਹੀਂ ਸੀ ਕਰਨੀਆਂ ਚਾਹੀਦੀਆਂ। ਉਹਨੇ ਕਹਿਤਾ ਚੁੱਕਲਾ ਜੀ ਇਹੋ ਜਿਹੇ ਡੈਜੀਗਨੇਸ਼ਨ ਮੰਗੀ ਦੇ ਨਹੀਂ ਮਿਲਦੇ ਹੁੰਦੇ, ਜੇ ਮਿਲਿਆ ਨੀ ਤੇ ਡੀਗਲਾ ਅੱਜੇ ਲੈ ਕੇ ਆ ਗਿਆ, ਨਾਲ ਹੀ ਅਗਣਾ ਸ਼ੁਰੂ ਕਰਤਾ, ਅੱਜ ਕੱਲ੍ਹ ਰਿਵਾਜ ਬਣ ਗਿਆ। ਖਾਸ ਕਰਕੇ ਜਿਹੜੇ ਬੇਰੁਜ਼ਗਾਰ ਨੌਜਵਾਨ ਨੇ ਉਹ ਤਾਂ ਕਾਕਰੋਚ ਬਣ ਗਏ, ਕੋਈ ਉੱਠਦਾ ਤੇ ਯੂਟਿਊਬਰ ਬਣ ਜਾਂਦਾ, ਕੋਈ ਉੱਠਦਾ RTI ਐਕਟਿਵਿਸਟ ਬਣ ਜਾਂਦਾ, ਕੋਈ ਪਬਲਿਕ ਇੰਟਰਸਟ ਲਿਟੀਗੇਸ਼ਨ ਯਾਨੀ PIL ਅਰਜ਼ੀਆਂ ਅਦਾਲਤਾਂ ਚ ਦੇਣ ਲੱਗ ਪੈਂਦਾ, ਤਮਾਸ਼ਾ ਹੀ ਬਣਿਆ। ਜਿਹੜਾ ਉਹਨੇ ਕਹਿਤਾ ਬੇਰੁਜ਼ਗਾਰ ਨੌਜਵਾਨ ਕਾਕਰੋਚ ਬਣੇ ਪਏ ਨੇ, ਇਹਦੇ ਤੋਂ ਸਾਰੇ ਦੇਸ਼ ਚ ਰੌਲਾ ਪੈ ਗਿਆ ਕਿ ਦੇਸ਼ ਦੇ ਨੌਜਵਾਨ ਜਿਹੜੇ ਰੁਜ਼ਗਾਰ ਮੰਗਦੇ ਆ ਉਹਨਾਂ ਨੂੰ ਦੇਸ਼ ਦੇ ਸਭ ਤੋਂ ਮੁਖੀ ਜੱਜ ਨੇ

0: ਰਾਤੋ ਰਾਤ ਉਹਦੇ ਫਾਲੋਅਰ ਵਧਣੇ ਸ਼ੁਰੂ ਹੋ ਗਏ। ਪਹਿਲਾਂ ਤਾਂ ਉਹਦੇ ਫਾਲੋਅਰ ਜਿਹੜੇ ਭਾਜਪਾ ਨੂੰ ਕ੍ਰਾਸ ਕੀਤੇ, ਫਿਰ ਕਾਂਗਰਸ ਦੇ ਫਾਲੋਅਰ, ਕਿਉਂਕਿ ਆਪੋਜੀਸ਼ਨ ਪਾਰਟੀ ਆ ਤੇ ਆਪੋਜੀਸ਼ਨ ਦੇ ਵੱਧ ਹੁੰਦੇ ਆ, ਇਹਨਾਂ ਨਾਲੋਂ ਵੀ ਉਹ ਕ੍ਰਾਸ ਕਰ ਗਏ। ਜਦੋਂ 1 ਕਰੋੜ ਨੂੰ ਕ੍ਰਾਸ ਕਰ ਗਏ, 1.25 ਕਰੋੜ ਦੇ ਲਾਗੇ ਪਹੁੰਚ ਗਏ, ਤੇ ਉੱਥੇ ਜਾ ਕੇ ਸਰਕਾਰ ਨੇ ਦਖਲ ਦੇ ਕੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਕਹਿ ਕੇ ਤੇ ਉਹਨਾਂ ਦਾ ਉਹ ਜਿਹੜਾ ਸੋਸ਼ਲ ਮੀਡੀਆ ਹੈਂਡਲ ਸੀ ਉਹ ਬੰਦ ਕਰਵਾਤਾ। ਉਹਨਾਂ ਨੇ ਰਾਤੋ ਰਾਤ ਇੱਕ ਨਵਾਂ ਹੈਂਡਲ ਸ਼ੁਰੂ ਕਰਤਾ, ਕਾਕਰੋਚ ਨੈਵਰ ਡਾਈ, ਕਾਕਰੋਚ ਮਰਦਾ ਨਹੀਂ। ਉਹੀ ਲੋਕ ਸਾਰੇ ਉਹਦੇ ਨਾਲ ਜੁੜ ਗਏ, ਉਹਨਾਂ ਦੇ ਜੁੜਦੇ ਸਾਰੇ ਉਹ ਫਿਰ ਮੈਂਬਰਸ਼ਿਪ ਫਾਲੋਅਰ ਦੀ ਗਿਣਤੀ ਏਡੀ ਤੇਜ਼ੀ ਨਾਲ ਵਧੀ ਕਿ ਪਹਿਲਾਂ ਤੇ ਉਹ 1.5 ਕਰੋੜ ਤੱਕ ਗਏ ਸੀ, ਮੁੜ ਕੇ 2 ਕਰੋੜ ਵੀ ਟੱਪ ਗਏ। ਕੱਲ ਜਦੋਂ ਸਵੇਰੇ 2 ਕਰੋੜ ਤੋਂ ਟੱਪੇ ਤੇ ਭਾਰਤ ਸਰਕਾਰ ਨੇ ਫਿਰ ਦਖਲ ਦਿੱਤਾ, ਫਿਰ ਬੰਦ ਦੂਜਾ ਵੀ ਕਰਾਤਾ, ਪਰ ਓਨੇ ਚਿਰ ਤੱਕ ਉਹਨਾਂ ਨੇ ਪਹੁੰਚ ਕੀਤੀ ਸੀ, ਉਹਨਾਂ ਨੇ ਪਹਿਲਾਂ ਚਾਲੂ ਕਰਾ ਲਿਆ। ਕੱਲ ਸ਼ਾਮ ਤੱਕ ਉਹ 2.5 ਕਰੋੜ ਨੂੰ ਟੱਪ ਗਏ ਸਨ, ਅੱਜ ਹੁਣ ਉਹ 3 ਕਰੋੜ ਟੱਪਦੇ ਕਿ ਨਹੀਂ ਟੱਪਦੇ, ਕਿੱਦਾਂ ਲੱਗਦਾ ਜਿਵੇਂ ਇੱਕ ਹਨੇਰੀ ਤਿਆਰ ਹੋ ਰਹੀ ਹੈ ਅੰਦਰੇ ਅੰਦਰ। ਜੇ ਕਦੇ ਲੋਕ ਭੜਕ ਉੱਠੇ ਤੇ ਬਹੁਤ ਵੱਡੀ ਮੁਸ਼ਕਲ ਇਸ ਸਿਸਟਮ ਵਾਸਤੇ ਪੈਦਾ ਕਰਨਗੇ। ਇਹਦਾ ਕਰਕੇ ਹੁਣ ਕੁਛ ਲੋਕਾਂ ਨੇ ਜਿਹੜੇ ਸਿਸਟਮ ਦੇ ਪੱਖ ਵਿੱਚ ਬੋਲਣ ਵਾਲੇ ਆ, ਜਿਹੜੇ ਚੱਲਦੇ ਪ੍ਰਬੰਧ ਨੂੰ ਚੱਲਦਾ ਰੱਖਣ ਵਾਲੇ ਆ, ਉਹਨਾਂ ਚੋਂ ਕੁਝ ਨੇ ਅਰਜ਼ੀਆਂ ਜਾ ਕੇ ਦਿੱਤੀਆਂ ਕਿ ਤਾਂ ਜੀ ਅਨਾਰਕੀ ਆ। ਇਹ ਜਿਹੜੇ ਹੈਗੇ ਨੇ ਕਾਕਰੋਚ ਜਨਤਾ ਪਾਰਟੀ ਵਾਲੇ, ਇਹ ਤਾਂ ਸਰਕਾਰ ਦੇ ਖਿਲਾਫ ਵੀ, ਰਾਸ਼ਟਰਪਤੀ ਦੇ, ਪ੍ਰਧਾਨ ਮੰਤਰੀ ਦੇ ਖਿਲਾਫ ਵੀ, ਬਿਲਕੁਲ ਜੀ ਅਦਾਲਤਾਂ ਦੇ ਖਿਲਾਫ ਕੋਈ ਨਹੀਂ ਬੋਲਦਾ। ਇਹ ਤਾਂ ਲੋਕਾਂ ਨੂੰ ਅਦਾਲਤਾਂ ਦੇ ਖਿਲਾਫ ਵੀ ਭੜਕਾ ਰਹੇ ਨੇ ਤੇ ਪਾਬੰਦੀ ਲੱਗਣੀ ਚਾਹੀਦੀ ਹੈ। ਜਦੋਂ ਸੁਪਰੀਮ ਕੋਰਟ ਗਏ, ਉਹ ਸੁਪਰੀਮ ਕੋਰਟ ਨੂੰ ਪਤਾ ਕਿ ਮਸਲਾ ਤੇ ਸੁਪਰੀਮ ਕੋਰਟ ਤੋਂ ਸ਼ੁਰੂ ਹੋਇਆ, ਜੇ ਇਹਨਾਂ ਦਾ ਚੀਫ ਜਸਟਿਸ ਟਿੱਪਣੀ ਨਾ ਕਰਦਾ ਤੇ ਗੱਲ ਇਸ ਤੱਕ ਜਾਣੀ ਕਿਉਂ ਸੀ। ਉਹ ਸੁਪਰੀਮ ਕੋਰਟ ਦੇ ਇੱਕ ਗਲਤੀ ਦੇ ਮਗਰ ਦੂਜੀ ਖੜੇ ਪੈਰ ਨਹੀਂ ਕਰਨਾ ਚਾਹੁੰਦੇ। ਉਹਨਾਂ ਨੇ ਆਖਿਆ ਬਹੁਤ ਭਾਵਕ ਨਹੀਂ ਹੋਈਦਾ, ਜ਼ਿਆਦਾ ਤੁਸੀਂ ਸੈਂਟੀਮੈਂਟਲ ਨਾ ਹੋ, ਕਰ ਰਹੇ ਦੀ ਸੁਣਵਾਈ ਰੂਟੀਨ ਚ ਕਰਾਂਗੇ, ਬਾਕੀਆਂ ਤੋਂ ਪਹਿਲ ਤੇ ਰੱਖ ਕੇ ਅਗੇਤੀ ਜਾਂ ਤੇਜ਼ ਸੁਣਵਾਈ ਨਹੀਂ ਕੀਤੀ ਜਾ ਸਕਦੀ। ਉਦਾਂ ਮੈਂ ਦੱਸਦਿਆਂ ਕਿ ਇਸ ਗੱਲ ਨਾਲ ਭਾਰਤ ਦਾ ਚੀਫ ਜਸਟਿਸ ਬੜੀ ਬੁਰੀ ਤਰ੍ਹਾਂ ਫਸ ਗਿਆ। ਉਹਨੇ ਕੱਲ ਨੂੰ ਰਿਟਾਇਰ ਵੀ ਹੋਣਾ, ਰਿਟਾਇਰਮੈਂਟ ਤੋਂ ਬਾਅਦ ਉਹ ਕਿਸੇ ਵਿਆਹ ਸ਼ਾਦੀ ਤੇ ਕਿਸੇ ਸੋਸ਼ਲ ਕੰਮ ਤੇ ਵੀ ਜਾਇਆ ਕਰੂਗਾ। ਉੱਥੇ ਕੋਈ ਬੱਚਾ ਮਿਲਿਆ, ਜਦੋਂ ਇਹਨੇ ਪੁੱਛ ਲਿਆ ਕਾਕਾ ਤੂੰ ਅੱਜ ਕੱਲ ਕੀ ਕਰਦਾ, ਤੇ ਜੇ ਉਹ ਮੁੰਡੇ ਨੇ ਜਾਂ ਕੁੜੀ ਦੀਆਂ ਗੋਹੇ ਕਹਿਤਾ ਕਿ ਮੈਂ ਅੱਜ ਕੱਲ ਜੀ ਕਾਕਰੋਚ ਲੱਗਾ, ਤੇ ਜਵਾਬ ਕੀ ਦਿਆ ਕਰੂਗਾ। ਉਹ ਮਤਲਬ ਸਾਰੀ ਉਮਰ ਵਾਸਤੇ ਫਸ ਗਿਆ ਬਿਨਾਂ ਸੋਚਿਆ ਬੋਲ ਕੇ। ਬਦਕਿਸਮਤੀ ਹੈ ਕਿਹੋ ਜਿਹੇ ਲੋਕ ਵੀ ਚੀਫ ਜਸਟਿਸ ਬਣ ਜਾਂਦੇ ਆ।
1: ਸਹੀ ਗੱਲ ਹੈ ਜੀ। ਹੁਣ ਆਪਾਂ ਥੋੜੀ ਜਿਹੀ ਪਨੂ ਸਾਹਿਬ ਗੱਲਬਾਤ ਕਰਨਾ ਚਾਹੁੰਦੇ ਹਾਂ। ਬਹੁਤ ਵੱਡਾ ਇੱਕ ਪੰਜਾਬ ਦਾ ਲੀਡਰ ਕਹਿ ਲਓ, ਮਿਨਿਸਟਰ ਕਹਿ ਲਓ, ਕਿ ਜਿਹੜਾ ਕਿਸਮਤ ਬਦਲਦਿਆਂ ਕਹਿ ਲਓ ਕਿ ਸਮਾਂ ਨਹੀਂ ਲੱਗਦਾ, ਇਸ ਸਮੇਂ ਜੇਲ੍ਹ ਦੇ ਵਿੱਚ ਬੈਠਾ ਹੋਇਆ ਜੀ, ਅਤੇ ਚਾਰਜਸ਼ੀਟ ਪਤਾ ਲੱਗਿਆ ਕਿ ਉਹਦੇ ਬਾਰੇ ਤਿਆਰ ਹੋ ਰਹੀ ਹੈ, ਅਤੇ ਉਹ ਵੀ ਬੜੀ ਜ਼ਬਰਦਸਤ ਤਿਆਰ ਹੋ ਰਹੀ ਹੈ। ਕੀ ਖਬਰਾਂ ਨੇ ਜੀ ਉੱਥੋਂ?
0: ਤਿਆਰ ਨਹੀਂ ਹੋਦੇ ਹੁਣ ਤਾਂ, ਅੱਗੇ ਵੱਧ ਕੇ ਚਾਰਜਸ਼ੀਟ ਅਦਾਲਤ ਵਿੱਚ ਪੇਸ਼ ਵੀ ਹੋ ਗਈ।
1: ਅੱਛਾ ਜੀ।
0: ਔਰ ਬਹੁਤ ਲੰਬੀ ਚੌੜੀ ਚਾਰਜਸ਼ੀਟ ਹੈ ਜਿਹੜੀ 200 ਸਫ਼ਿਆਂ ਦੀ ਹੈ, ਉਹਦੇ ਵਿੱਚੋਂ ਸਾਰੀ ਕਹਾਣੀ ਲਿਖੀ ਗਈ ਹੈ ਕਿ ਇਹਨੇ ਉਹ ਖੁਰਾਕ ਮਹਿਕਮੇ ਦੇ ਇੱਕ ਜ਼ਿਲ੍ਹਾ ਪੱਧਰ ਦੇ ਮੈਨੇਜਰ ਮਿਸਟਰ ਰੰਧਾਵਾ ਨੂੰ ਇੰਨਾ ਤੰਗ ਕੀਤਾ ਕਿ ਉਹ ਬੰਦਾ ਵੀਡੀਓ ਬਣਾ ਕੇ ਖੁਦਕੁਸ਼ੀ ਕਰ ਗਿਆ। ਉਹਨੇ ਵੀਡੀਓ ਚ ਇਹਦਾ ਨਾਂ ਲਿਆ, ਮੰਤਰੀ ਦੇ ਬਾਪ ਦਾ ਨਾਂ ਲਿਆ, ਮੰਤਰੀ ਦੇ ਪੀਏ ਦਾ ਨਾਂ ਲਿਆ। ਉਹਨੇ ਇਹ ਵੀ ਆਖਿਆ ਜੀ ਮੇਰੀ ਕੁੱਟਮਾਰ ਕੀਤੀ ਹੈ, ਇਹ ਵੀ ਆਖਿਆ ਕਿ ਮੰਤਰੀ ਦਬਾਅ ਪਾਉਂਦਾ ਸੀ ਕਿ ਟੈਂਡਰ ਨਿਕਲਨੇ ਆ ਤੇ ਮੈਂ ਟੈਂਡਰ ਬਾਕੀਆਂ ਦੇ ਰੱਦ ਕਰ ਦਿਆਂ ਤੇ ਮੰਤਰੀ ਦੇ ਬਾਪ ਦਾ ਟੈਂਡਰ ਪਾਸ ਕਰਾਂ। ਹੁਣ ਟੈਂਡਰ ਸੀ ਗੋਦਾਮਾਂ ਦੇ, ਇਹਦੇ ਚ ਇਹ ਹੁੰਦਾ ਕਿ ਜਿੱਥੋਂ ਖਰੀਦ ਕਰਨੀ ਹੈ, ਜਿਹੜਾ ਸਭ ਤੋਂ ਨੇੜਲਾ ਗੋਦਾਮ ਹੈ ਉਹਦਾ ਟੈਂਡਰ ਪਾਸ ਕੀਤਾ ਜਾਂਦਾ। ਮੰਤਰੀ ਦੇ ਬਾਪ ਦੇ ਗੋਦਾਮ ਦੂਰ ਸੀ, ਉਹਨਾਂ ਨੂੰ ਫਿਰ ਨੇੜੇ ਰਾਹ ਚ ਰੱਖਣਾ ਪੈਣਾ ਸੀ, ਉਹ ਨੇੜੇ ਵਾਲੇ ਉਹਨਾਂ ਨੇ ਪਾਸ ਕਰ ਦਿੱਤੇ, ਮੰਤਰੀ ਦੇ ਬਾਪ ਦਾ ਰਹਿ ਗਿਆ। ਇਹਨੇ ਆਖਿਆ ਸੀ ਤੂੰ ਕਰਨਾ, ਬਾਪ ਤਾਂ ਤੇ ਮੈਂ ਨਾ ਹੀ ਆ, ਅਸਲ ਵਿੱਚ ਮੰਤਰੀ ਨੇ ਆਪਣਾ ਟੈਂਡਰ ਪਾਸ ਕਰਨਾ ਸੀ। ਉਹਨੇ ਆਖਿਆ ਜੀ ਨਹੀਂ ਹੋ ਸਕਿਆ, ਉਹਨੂੰ ਸੱਦਿਆ, ਸੱਦ ਕੇ ਆਪਣੇ ਘਰ ਕੁੱਟਮਾਰ ਕੀਤੀ, ਬਹੁਤ ਵੱਡੀ ਬੇਇੱਜ਼ਤੀ ਕੀਤੀ, ਬੜਾ ਨੂੰ ਜ਼ਲੀਲ ਕੀਤਾ ਗਿਆ। ਫਿਰ ਉਹਦੇ ਤੋਂ ਇੱਕ ਵੀਡੀਓ ਬਣਵਾਈ ਗਈ, ਉਹਨੂੰ ਆਖਿਆ ਬੋਲ ਕਿ ਉਹਨੇ ਕਿਸੇ ਥਾਂ ਤੋਂ ਲੱਖਾਂ ਰੁਪਏ ਰਿਸ਼ਵਤ ਲਈ ਹੈ।

0: ਆਪਣੇ ਘਰ ਚ ਬਣਵਾਈ ਦੇ। ਉਹਨੇ ਫਿਰ ਜਾ ਕੇ ਇਹ ਸਾਰਾ ਕੁਛ ਬਾਹਰ ਕਹਿਤਾ। ਮੰਤਰੀ ਦੀ ਵੀਡੀਓ ਆਪਣੇ ਮੰਤਰੀ ਸਾਥੀਆਂ ਨੂੰ ਵਿਖਾਈ ਤੇ ਬਾਕੀ ਥਾਵਾਂ ਤੇ ਵੀ ਵੀਡੀਓ ਚਲੀ ਗਈ। ਉਹ ਵੀਡੀਓ ਮੰਤਰੀ ਦੇ ਖਿਲਾਫ ਹਥਿਆਰ ਬਣ ਗਈ ਹੈ ਕਿਉਂਕਿ ਚਾਰਜਸ਼ੀਟ ਵਿੱਚ ਇਹ ਜ਼ਾਹਰ ਹੁੰਦਾ। ਮੰਤਰੀ ਨੂੰ ਪੁੱਛਿਆ ਗਿਆ ਵੀਡੀਓ ਤੇਰੇ ਘਰ ਬਣੀ ਆ, ਕਹਿੰਦਾ ਮੇਰੇ ਘਰ ਕਿੱਦਾਂ ਬਣ ਗਈ। ਉਹ ਪੁਲਿਸ ਦੀ ਚਾਰਜਸ਼ੀਟ ਕਹਿੰਦੀ ਆ ਕਿ ਪਰਦੇ ਤੇ ਬਾਕੀ ਕੰਧਾਂ ਸਾਰੀਆਂ ਉਹ ਸਾਰਾ ਕੁਝ ਮੰਤਰੀ ਦੇ ਘਰ ਵਾਲਾ, ਔਰ ਇਹ ਉਸ ਘਰ ਚ ਬਣੀਆਂ। ਹੋਰ ਵੀਡੀਓ ਤੇ ਹੋਰ ਫੋਟੋਆਂ ਤੋਂ ਵੀ ਸਾਬਤ ਹੁੰਦਾ ਕਿ ਉਹ ਘਰ। ਦੂਜੀ ਗੱਲ, ਉਹਨੂੰ ਜਦੋਂ ਸੱਦਿਆ ਗਿਆ ਸੱਦ ਕੇ ਫਿਰ ਉਹਨੂੰ ਲੇਕੇ ਗੱਡੀ ਤੇ ਬਿਠਾ ਕੇ ਜਿੱਥੋਂ ਜਿੱਥੋਂ ਲੰਘੇ ਉਹਨਾਂ ਸਾਰੀਆਂ ਥਾਵਾਂ ਤੇ ਟਾਵਰ ਦੀਆਂ ਲੋਕੇਸ਼ਨਾਂ ਇਹ ਦੱਸਦੀਆਂ ਕਿ ਮੰਤਰੀ ਦਾ ਫੋਨ, ਮੰਤਰੀ ਦੇ ਬਾਪ ਦਾ ਫੋਨ, ਪੀਏ ਦਾ ਫੋਨ ਤੇ ਜਿਹੜੇ ਬੰਦੇ ਨੇ ਖੁਦਕਸ਼ੀ ਕੀਤੀ ਉਹਦਾ ਫੋਨ, ਇਹ ਸਾਰੇ ਟਾਵਰਾਂ ਤੋਂ ਇੱਕੋ ਟਾਈਮ ਤੇ ਲੋਕੇਸ਼ਨ ਤੋਂ ਲੰਘਦੇ ਰਹੇ। ਜਿੱਧਰ ਜਿੱਧਰ ਨੂੰ ਗਏ ਸਾਰੀ ਲੋਕੇਸ਼ਨ ਇੱਕੋ ਆਉਂਦੀ ਆ। ਅੱਜ ਕੱਲ ਤੇ ਜਿਹੜੀ ਲੋਕੇਸ਼ਨ ਆ, ਜੇ ਤੁਸੀਂ ਰਿਕਾਰਡ ਲੈਣਾ ਹੋਵੇ
1: ਜੀ,
0: ਜਾਂ ਕਈ ਵਾਰੀ ਉਹਨਾਂ ਨੇ ਆਪੇ ਲਾਈ ਹੁੰਦੀ ਤੁਹਾਡੇ ਕੋਲ ਸੈਂਪਲ ਵਾਸਤੇ, ਕਿਆ ਚੈੱਕ ਕਰੋ, ਉਹ ਇੱਥੋਂ ਤੱਕ ਵੀ ਦੱਸ ਦਿੰਦੀ ਆ ਕਿੱਥੇ ਤੁਸੀਂ ਗੱਡੀ ਰੋਕੇ, ਕਦੋਂ ਤੁਸੀਂ ਕਿਹੜੀ ਦੁਕਾਨ ਚ ਵੜੇ, ਕਿੰਨਾ ਚਿਰ ਰਹੇ ਤੇ ਉੱਥੋਂ ਨਿਕਲ ਕੇ ਨਾਲ ਦੀ ਦੁਕਾਨ ਚ ਗਏ ਕਿ ਸਿੱਧਾ ਕੋਲ ਦੀ ਆ ਗਏ, ਜਾਂ ਰਾਜ ਕੋਈ ਟਿੱਕੀਆਂ ਚਾਟ ਵੀ ਖਾਧੀ ਹੈ, ਉਹ ਸਾਰਾ ਕੁਝ ਉੱਥੇ ਮਿਲ ਜਾਂਦਾ। ਮੈਂ ਕਈ ਵਾਰੀ ਆਪ ਵੇਖੀ ਸਾਡੇ ਵਾਲੀਆਂ ਲੋਕੇਸ਼ਨਾਂ ਵੀ, ਹਾਲਾਂਕਿ ਅਸੀਂ ਨੀ ਚਾਹੁੰਦੇ ਕਿ ਸਿਕਿਉਰਿਟੀ ਦਾ ਕਰਕੇ ਕਿਸੇ ਨੂੰ ਪਤਾ ਲੱਗਣ, ਏਜੰਸੀ ਕਿਸੇ ਨੂੰ ਦੱਸੂਗੀ ਵੀ ਨਹੀਂ। ਪਰ ਜਿਹੜੀ ਇਹ ਮੋਬਾਈਲ ਫੋਨ ਵਾਲੀਆਂ ਕੰਪਨੀਆਂ ਜਦੋਂ ਸਾਡੀ ਲੋਕੇਸ਼ਨ ਸਾਨੂੰ ਇੰਨਾ ਕੁਝ ਭੇਜ ਦਿੰਦੀਆਂ ਤੇ ਪੁਲਿਸ ਦੇ ਮੰਗਿਆ ਮੰਤਰੀ ਦੀ ਲੋਕੇਸ਼ਨ ਸਾਰਾ ਕੁਝ ਦੇਣਾ ਹੀ ਆ, ਉਹ ਸਾਰੀ ਚਾਰਜਸ਼ੀਟ ਮੰਤਰੀ ਦੇ ਖਿਲਾਫ਼ ਬਹੁਤ ਸਖ਼ਤ ਹੈ। ਪਰ ਜਿਹੜੇ ਪੀੜਤ ਨੇ
1: ਜੀ,
0: ਉਹਨਾਂ ਨੇ ਕੱਲ ਫਿਰ ਅਰਜੀ ਦੇ ਦਿੱਤੀ। ਉਹ ਕਹਿੰਦੇ ਜੀ ਕੇਸ CBI ਨੂੰ ਸੌਂਪ ਦਿਓ, ਪੰਜਾਬ ਪੁਲਿਸ ਠੀਕ ਕੰਮ ਨਹੀਂ ਕਰ ਰਹੀ। ਉਹ ਕਹਿੰਦੇ ਅਸੀਂ ਤਾਂ ਏਡੀ ਵੱਡੀ ਚਾਰਜਸ਼ੀਟ ਬਣਾਈ। ਜਿਹੜੀ ਪੀੜਤ ਧਿਰਿਆ ਉਹ ਕਹਿੰਦੇ ਬਿਨਾਂ ਸ਼ੱਕ ਬੜੀ ਵੱਡੀ ਤੁਹਾਨੂੰ ਚਾਰਜਸ਼ੀਟ ਬਣਾਤੀ ਹੈ, ਪਰ ਅਜੇ ਤੱਕ ਨਾ ਤੁਸੀਂ ਮੰਤਰੀ ਦਾ ਫੋਨ ਮੰਤਰੀ ਤੋਂ ਲਿਆ, ਕਹਿੰਦੇ ਜੀ ਲੱਭਦਾ ਨੀ। ਜਿਹੜੇ ਮੰਤਰੀ ਦੇ ਘਰ ਚ CCTV ਕੈਮਰੇ ਲੱਗੇ ਉਹਨਾਂ ਦਾ ਰਿਕਾਰਡਿੰਗ ਵਾਲੇ ਜਿਹੜੇ DVD ਉਹ ਵੀ ਤੁਸੀਂ ਅਜੇ ਤੱਕ ਨੀ ਕਢਾਈ। ਕਹਿੰਦੇ ਜੀ ਪਹਿਲਾਂ ਕੱਢ ਕੇ ਪਤਾ ਨੀ ਕਿੱਥੇ ਘਰਤੀ ਹੈ, ਤੇ ਫਿਰ ਤੁਹਾਡੀ ਪੜਤਾਲ ਕਾਹਦੀ ਹੈ ਜੇ ਤੁਸੀਂ ਅਜੇ ਤੱਕ ਕੋਈ ਬਰਾਮਦ ਨਹੀਂ ਕਰਦੇ। ਯਾਨੀ ਪੀੜਤ ਧਿਰ ਇੰਨੀ ਤੇਜ਼ੀ ਨਾਲ ਮਗਰ ਉਹਨਾਂ ਨੇ ਖੇਡੀ ਚੜੀ ਆਉਂਦੀ ਹੈ ਕਿ ਪੁਲਿਸ ਚਾਹੇ ਵੀ ਤੇ ਮੰਤਰੀ ਦੀ ਕੋਈ ਮਦਦ ਨਹੀਂ ਕਰ ਸਕਦੀ।
1: ਅਸੀਂ ਗੱਲਬਾਤ ਕਰ ਰਹੇ ਹਾਂ ਜੀ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨਾਲ, ਰੇਡੀਓ ਸੁਰਸੰਗਮ ਤੇ ਪ੍ਰੋਗਰਾਮ ਦੇ ਸਪਾਂਸਰਸ ਬਾਰੇ ਇੱਕ ਵਾਰੀ ਜਾਣਕਾਰੀ ਆਪ ਨਾਲ ਸਾਂਝੀ ਕਰਦੀ ਹੈ। ਇਸ ਪ੍ਰੋਗਰਾਮ ਨੂੰ ਆਪ ਤੱਕ ਪਹੁੰਚਾਉਣ ਵਿੱਚ ਸਾਨੂੰ ਸਹਿਯੋਗ ਦੇ ਰਹੇ ਨੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ, ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ 587-8328, YYC ਹੋਮ ਕੇਅਰ, ਵੀਰਪਾਲ ਕੌਰ ਟਾਟ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ, ਬਿੱਲ ਸਿੱਧਾ ਸਰਕਾਰ ਨੂੰ, 825-760-983, ਮਰਸੀਡੀਜ਼ ਬੈਂਸ ਕੰਟਰੀ ਹੈਲਥ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ, ਬੋਗਾਰੋ ਸ਼ਰਮਾ ਨਾਲ ਸੰਪਰਕ ਕਰੋ 403-903-7657, ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ, ਲਵਪ੍ਰੀਤ ਸਿੱਧੂ, ਲਾਈਫ ਇੰਸ਼ੋਰੈਂਸ ਤੇ ਸੁਪਰਵਿਜ਼ਰ ਇੰਸ਼ੋਰੈਂਸ 403-404-3500, ਅਤੇ ਮਦਰ ਇੰਡੀਆ ਰੈਸਟੋਰੈਂਟ ਦੇਸੀ ਘਿਓ ਦਾਲਾਂ ਸਬਜ਼ੀਆਂ 24 ਘੰਟੇ ਖੁੱਲ੍ਹਾ, 403-460-6668। ਪਿਕਸਲ ਫੋਟੋ ਸਟੂਡੀਓ ਸੁਹਾਨਾ ਬਾਜ਼ਾਰ ਚ, ਪਾਸਪੋਰਟ ਫੋਟੋ ਜਿਹੜੀ ਹੈ ਸਿਰਫ $7, 403-947-0060। ਰੇਡੀਓ ਸੁਰਸੰਗਮ ਤੇ ਸਾਡੀ ਗੱਲਬਾਤ ਚੱਲ ਰਹੀ ਹੈ ਜੀ ਪੰਜਾਬ ਤੋਂ ਫੇਮਸ ਜਰਨਲਿਸਟ, ਪ੍ਰਸਿੱਧ ਜਰਨਲਿਸਟ ਜਿਹੜੇ ਨੇ ਜਤਿੰਦਰ ਪੰਨੂ ਜੀ ਨਾਲ। ਪੰਨੂ ਸਾਹਿਬ ਨਾਲ ਅਸੀਂ ਰੋਜ਼ਾਨਾ ਗੱਲਬਾਤ ਕਰਦੇ ਹਾਂ ਮੰਡੇ ਟੂ ਫਰਾਈਡੇ ਸ਼ਾਮੀ 9-10 ਵਾਲੇ ਪ੍ਰੋਗਰਾਮ ਦੇ ਵਿੱਚ। ਪੰਨੂ ਸਾਹਿਬ, ਪਤਾ ਲੱਗਾ ਜੀ ਕਿ CBSE ਦਾ ਰਿਜ਼ਲਟ ਆਇਆ ਤੇ ਰਿਜ਼ਲਟ ਆਉਂਦਿਆਂ ਹੀ ਰੌਲਾ ਰੱਪਾ ਪੈ ਗਿਆ, ਇਹ ਕੀ ਖ਼ਬਰਾਂ ਨੇ ਜੀ, ਇਨ੍ਹਾਂ ਬਾਰੇ ਆਪ ਤੋਂ ਜਾਣਨਾ ਚਾਹਾਂਗੇ।
0: ਦੇਖੋ, ਥੋੜੇ ਦਿਨ ਪਹਿਲਾਂ ਅਜੇ NEET ਦਾ ਟੈਸਟ ਹੋਇਆ ਸੀ, ਨੈਸ਼ਨਲ ਐਲੀਜੀਬਿਲਿਟੀ ਐਂਟਰੈਂਸ ਟੈਸਟ
1: ਜੀ,
0: ਉਹਦੇ ਵਿੱਚ ਬਹੁਤ ਹੇਰਾਫੇਰੀ ਦੀਆਂ ਖ਼ਬਰਾਂ ਆਈਆਂ। ਪਤਾ ਲੱਗਾ ਕਿ 15-15, 20-20 ਲੱਖ ਰੁਪਏ ਨੂੰ ਪੇਪਰ ਲਿਖੇ ਆ, ਫਿਰ ਚਾਰਜ ਪਏ ਹੋ ਇਹਦੇ ਉੱਤੇ। ਜਦੋਂ ਪ੍ਰੈਸ਼ਰ ਪਿਆ, ਅਦਾਲਤ ਦਾ ਪ੍ਰੈਸ਼ਰ ਵੀ ਪਿਆ, ਸਰਕਾਰ ਨੇ ਕੋਈ ਖਾਸ ਕੰਮ ਨਹੀਂ ਕੀਤਾ, ਏਦਾਂ ਲੱਗਦਾ ਸਰਕਾਰ ਦੇ ਵਿੱਚ ਪਹੁੰਚ ਸੀ ਬੰਦਿਆਂ ਦੀ। ਅਦਾਲਤ ਦਾ ਵੀ ਪ੍ਰੈਸ਼ਰ ਪਿਆ, ਪਬਲਿਕ ਦਾ ਵੀ, ਫਿਰ ਬੰਦੇ ਫੜੇ ਜਾਣ ਲੱਗ ਪਏ, ਕੋਈ ਦਿੱਲੀ ਤੋਂ ਫੜੇ ਗਏ, ਕੁਝ ਮੁੰਬਈ ਤੋਂ ਫੜੇ ਗਏ, ਕੁਝ ਪੁਣੇ ਤੋਂ, ਕੋਈ ਕਲਕੱਤੇ ਤੋਂ, ਕੁਝ ਹੈਦਰਾਬਾਦ ਤੋਂ, ਅੱਡ ਅੱਡ ਥਾਵਾਂ ਤੋਂ ਬੰਦੇ ਫੜੇ ਗਏ। ਪਤਾ ਇਹ ਲੱਗਾ ਕਿ ਪੇਪਰ ਸੈੱਟ ਕਰਨ ਦਾ ਕੰਮ ਉਹ ਲੋਕ ਕਰਦੇ ਆ ਜਿਨ੍ਹਾਂ ਨੇ ਆਪ ਕੋਚਿੰਗ ਅਕੈਡਮੀਆਂ ਖੋਲੀਆਂ, ਕਿਸੇ ਕੋਲ 100, ਕਿਸੇ ਕੋਲ 500 ਬੱਚੇ, ਇੱਕ ਦੋ ਤੇ ਇਹੋ ਜਿਹੇ ਜਿਨ੍ਹਾਂ ਨੇ 4-5 ਸੈਂਟਰ ਖੋਲੇ ਆ ਕੋਚਿੰਗ ਵਾਲੇ, ਉਹਨਾਂ ਬੱਚਿਆਂ ਤੋਂ ਬਹੁਤ ਮੋਟੀਆਂ ਫੀਸਾਂ ਵਸੂਲ ਕਰਦੇ ਆ, ਕਰੋੜਾਂ ਰੁਪਏ ਦੀਆਂ, ਇੱਕ ਇੱਕ ਬੱਚੇ ਤੋਂ ਜੇ ਲੱਖ ਲੱਖ ਰੁਪਇਆ ਮਹੀਨਾ ਲੈਂਦੇ ਹੋਣ।

0: ਉੱਥੇ 100 ਬੱਚੇ ਹੋਣ, 1 ਕਰੋੜ ਰੁਪਇਆ ਤੇ ਬਣ ਗਿਆ
1: ਜੀ।
0: ਉਹਨਾਂ ਨੂੰ ਪੇਪਰ ਸੈੱਟ ਕਰਨ ਤੇ ਲਾਇਆ, ਉਹ ਕੀ ਕਰਦੇ ਆ ਕਿ ਪੇਪਰ ਸੈਟਿੰਗ ਵੇਲੇ ਉਹ ਨੋਟ ਕਰਕੇ ਲੈ ਆਉਂਦੇ ਆ, ਬਾਕੀਆਂ ਨੂੰ ਪਤਾ ਲੱਗੇ ਨਾ ਲੱਗੇ ਆਪਣੇ ਕੋਚਿੰਗ ਸੈਂਟਰ ਵਾਲਿਆਂ ਨੂੰ ਉਹ ਪੇਪਰ ਗੈਸ ਪੇਪਰ ਕਹਿ ਕੇ ਵੇਚ ਦਿੰਦੇ ਆ, ਤੇ ਉਹਨਾਂ ਬੱਚਿਆਂ ਨੂੰ ਵੀ ਪਤਾ ਹੁੰਦਾ ਕਿ ਗੈਸ ਪੇਪਰ ਹੀ ਅਸਲੀ ਪੇਪਰ ਹੈ, ਯੈਸ ਪੇਪਰ ਉਹ ਹੀ ਆ, ਉਹਨਾਂ ਤਿਆਰੀ ਕਰਵਾ ਦਿੰਦੇ ਆ, ਤੇ ਜੇ ਉਹਨਾਂ ਤਿਆਰੀ ਕਰਵਾ ਦਿੰਦੇ ਬਾਕੀਆਂ ਨੂੰ ਫਿਰ 10-10, 20-20 ਲੱਖ ਰੁਪਏ ਦਾ ਵੇਚਦੇ ਆ, ਉਹ ਅੱਗੋਂ ਇਕੱਲੇ ਇਕੱਲੇ ਬੱਚੇ ਤੋਂ ਪੈਸੇ ਕਮਾਉਂਦੇ। ਇੱਦਾਂ ਦਾ ਕੰਮ ਬਹੁਤ ਵੱਡੇ ਪੱਧਰ ਤੇ ਹੈ। ਅਜੇ ਉਹਦੀ ਗੱਲ ਚੱਲਦੀ ਸੀ, ਪਰ CBSE ਦਾ ਰਿਜ਼ਲਟ ਆ ਗਿਆ, ਸੈਂਟਰਲ ਬੋਰਡ ਆਫ ਸਕੂਲ ਐਜੂਕੇਸ਼ਨ, ਇਸ ਰਿਜ਼ਲਟ ਦੇ ਵਿੱਚ ਫਿਰ ਰੌਲਾ ਪੈ ਗਿਆ ਕਿਸੇ ਆਪੇ ਵੀ ਹੋਏ। ਕੁਝ ਬੱਚਿਆਂ ਨੇ ਆਖਿਆ ਕਿ ਸਾਨੂੰ ਯਕੀਨ ਆ ਸਾਡੇ 95+ ਹੋਣੇ ਚਾਹੀਦੇ ਆ, ਤੇ ਸਾਡੇ ਨੰਬਰ 60-70% ਕਿਉਂ ਆਉਂਦੇ। ਉਹਨਾਂ ਰੀਵੈਲੂਏਸ਼ਨ ਕਰਾਈ। ਰੀਵੈਲੂਏਸ਼ਨ ਦੇ ਵਿੱਚ ਇਹ ਹੁੰਦਾ ਕਿ ਜਿਹੜਾ ਤੁਸੀਂ ਪੇਪਰ ਕਰਕੇ ਆਏ ਆ ਉਹ ਤੁਹਾਨੂੰ ਫੋਟੋ ਕਾਪੀ ਮਿਲ ਜਾਂਦੀ
1: ਜੀ।
0: ਜਦੋਂ ਫੋਟੋ ਕਾਪੀਆਂ ਲਈਆਂ ਤੇ ਇੱਕ ਮੁੰਡਾ ਬੜਾ ਹੋਣਹਾਰ ਸੀ, ਬ੍ਰਿਲੀਅੰਟ ਸੀ, ਉਹਨੇ ਆਖਿਆ ਮੈਂ ਪੂਰਾ ਪੇਪਰ ਕਰਕੇ ਆਇਆ ਤੇ ਆ ਮੈਨੂੰ ਪੇਪਰ ਕੀ ਦਿੱਤਾ, ਜਿਹੜਾ ਫਰੰਟ ਵਾਲਾ ਪਹਿਲਾ ਪੇਪਰ ਆ ਉਹ ਮੇਰਾ ਜੀ, ਤੇ ਮੇਰੇ ਦਸਖਤ ਨੇ, ਮੇਰੀ ਫੋਟੋ ਆ ਅੰਦਰਲੇ ਪੇਪਰ। ਉਹ ਕਹਿੰਦਾ ਸਾਰੇ ਮੇਰੇ ਹੈਗੇ ਹੀ ਨੀ, ਪਤਾ ਨੀ ਕਿਹਦੇ ਪੁੱਟ ਕੇ ਮੇਰੇ ਨਾਲ ਲਾਤੇ ਆ ਤੇ ਮੇਰੇ ਪੁੱਟ ਕੇ ਉਹਦੇ ਲਾਤੇ ਆ। ਉਹ ਕਹਿੰਦੇ ਤੇ ਸਾਰੀ ਰਫਰੀ ਆ, ਹੈਂਡ ਰਾਈਟਿੰਗ ਨੀ ਮਿਲਦਾ। ਫਿਰ ਏਦਾਂ ਦੀਆਂ ਚੀਜ਼ਾਂ ਨੇ ਕੁਛ ਥਾਵਾਂ ਦੇ ਉੱਤੇ, ਏਦਾਂ ਦੇ ਪੇਪਰ ਮਾਧਿਅਮ ਕੋਈ ਥਾਵਾਂ ਤੇ ਸਿਆਹੀ ਦਾ ਫਰਕ ਆ। ਇਹਦਾ ਮਤਲਬ ਕਿ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ, ਜਿਹਨੂੰ ਭਾਰਤ ਵਿੱਚ ਵਿਦਿਆ ਦਾ ਬੜਾ ਇੱਜ਼ਤ ਵਾਲਾ ਨਾਮਣੇ ਵਾਲਾ ਭਰੋਸੇੜਾ ਅਦਾਰਾ ਗਿਣਿਆ ਜਾਂਦਾ, ਉਹਦੇ ਵਿੱਚ ਵੀ ਏਡੇ ਵੱਡੇ ਪੱਧਰ ਤੇ ਹੇਰਾਫੇਰੀ ਹੋ ਰਹੀ ਹੈ। ਹੁਣ ਕੱਲ ਦਾ ਉਹ ਕੇਸ ਵੀ ਸੁਪਰੀਮ ਕੋਰਟ ਵਾਲਾ ਚਲਾ ਗਿਆ, ਔਰ ਸਰਕਾਰ ਦੇ ਵਾਸਤੇ ਇਹਦਾ ਜਵਾਬ ਦੇਣਾ ਔਖਾ ਹੋਇਆ। ਕੱਲ ਅਦਾਲਤ ਨੇ ਵੀ ਆਖਿਆ ਕਿ ਅੱਗੇ ਨੀਟ ਦੇ ਟੈਸਟ ਹੋਏ, ਤੁਹਾਨੂੰ ਉਹਨਾਂ ਤੋਂ ਸ਼ਰਮ ਨਹੀਂ ਆਈ ਕੋਈ, ਆ ਫਿਰ ਤੁਸੀਂ ਇੱਥੇ ਵੀ ਇਹ ਕੁਝ ਕਰਦੇ ਪਏ। ਯਾਨੀ ਭਾਰਤ ਵਿੱਚ ਕਿਸੇ ਵੀ ਗੱਲ ਦੇ ਉੱਤੇ ਕੋਈ ਭਰੋਸਾ ਏਦਾਂ ਨਾ ਰਹਿ ਹੀ ਨਹੀਂ ਜਾਣਾ। ਪਰ ਜਿਹਨਾਂ ਬੱਚਿਆਂ ਨੇ ਇਤਰਾਜ਼ ਕੀਤਾ ਕਿ ਸਾਡੇ ਪੇਪਰ ਬਦਲ ਦਿੱਤੇ ਗਏ, ਇੱਥੇ ਇੱਕ ਟ੍ਰੋਲਿੰਗ ਆਰਮੀ ਹੈਗੀ ਆ
1: ਜੀ,
0: ਜਿਹੜੀ ਸਿਸਟਮ ਦੇ ਪੱਖ ਵਿੱਚ ਖੜੀ ਰਹਿੰਦੀ ਹੈ, ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਜੀ ਉਹ ਬੱਚੇ ਏਦਾਂ ਦੀਆਂ ਗੱਲਾਂ ਕਰਨ ਵਾਲੇ ਜਿਹੜੇ ਪਾਕਿਸਤਾਨੀ ਪਾਕਿਸਤਾਨ ਨਾਲ ਲਿੰਕ ਹੈ। ਕਿੱਡੀ ਘਟੀਆ ਗੱਲ, ਇੱਕ ਤਾਂ ਉਹਨਾਂ ਨੇ ਜਾਤੀ ਹੋਵੇ ਤੇ ਦੂਸਰਾ ਨੂੰ ਪਾਕਿਸਤਾਨੀ ਆਖਿਆ ਜਾਵੇ। ਇਹ ਬਿਮਾਰੀ ਜਿਹੜੀ ਬਹੁਤ ਵੱਡੀ ਹੈ, ਉਹ ਕੱਲ ਦਾ ਉਹ ਮਸਲਾ ਵੀ ਭੜਕ ਉੱਠਿਆ।
1: ਠੀਕ ਹੈ ਜੀ, ਹੁਣ ਆਪਾਂ ਗੱਲਬਾਤ ਕਰਾਂਗੇ ਜੀ ਪਾਕਿਸਤਾਨ ਦੀ। ਪਤਾ ਲੱਗਿਆ ਕਿ ਪਾਕਿਸਤਾਨ ਆਰਮੀ ਤੇ ਇੱਕ ਬਹੁਤ ਵੱਡਾ ਹਮਲਾ ਹੋਇਆ ਜਿਸ ਦੇ ਵਿੱਚ ਕਾਫੀ ਨੁਕਸਾਨ ਹੋਣ ਦੀਆਂ ਖਬਰਾਂ ਆ ਰਹੀਆਂ ਨੇ, ਤੇ ਇਹ ਗੱਲ ਵੱਖਰੀ ਹੈ ਕਿ ਵੱਖਰੇ ਵੱਖਰੇ ਚੈਨਲ ਜਿਹੜੇ ਨੇ ਉਹ ਨੁਕਸਾਨ ਬਾਰੇ ਵੱਖਰੇ ਵੱਖਰੀ ਇਨਫੋਰਮੇਸ਼ਨ ਦੇ ਰਹੇ ਨੇ। ਪੰਨੂ ਸਾਹਿਬ, ਤੁਹਾਡੇ ਪਾਸ ਕੀ ਅਪਡੇਟ ਹੈ ਜੀ ਇਸ ਦੇ ਬਾਰੇ?
0: ਰਣਜੀਤ ਜੀ, ਪਰਸੋਂ ਉੱਥੇ ਅਫਗਾਨਿਸਤਾਨ ਦੇ ਬਾਰਡਰ ਦੇ ਲਾਗੇ ਜਿਹੜਾ ਦੋਵਾਂ ਦੇਸ਼ਾਂ ਵਿਚਾਲੇ ਚਮਨ ਗੇਟ ਹੈ, ਉਸ ਚਮਨ ਗੇਟ ਦੇ ਨੇੜੇ ਇੱਕ ਥਾਂ ਤੋਂ ਲੰਘਦੀ ਗੱਡੀ ਉੱਥੇ ਹਮਲਾ ਕੀਤਾ BLA ਨੇ। BLA ਜਿਹੜੀ ਆ ਅਸਲ ਚ ਬਲੋਚ ਲੋਕਾਂ ਦੀ ਇੱਕ ਬਲੋਚ ਲਿਬਰੇਸ਼ਨ ਆਰਮੀ ਬਣੀ ਆ, ਉਹਨੂੰ ਕਹਿੰਦੇ ਆ। ਇਹ ਤਾਲਿਬਾਨ ਵਰਗਾ ਹੀ ਗਰੁੱਪ ਹੈ, ਲਗਾਤਾਰ ਪਾਕਿਸਤਾਨ ਤੇ ਹਮਲੇ ਕਰਦਾ। ਪਰਸੋਂ ਵਾਲੇ ਹਮਲੇ ਚ ਉਹਨਾਂ ਨੇ ਰੇਲ ਗੱਡੀ ਉਲਟਾ ਦਿੱਤੀ, ਗੋਲੀਆਂ ਚਲਾਈਆਂ, 82 ਫੌਜੀ ਉਹਨਾਂ ਨੇ ਇੱਕੋ ਥਾਂ ਤੇ ਮਾਰ ਦਿੱਤੇ, 82। ਸਰਕਾਰ ਨੇ ਪਹਿਲਾਂ ਤੇ ਆਖਿਆ ਕੁਛ ਨੀ ਹੋਇਆ, ਫਿਰ ਆਖਿਆ 10-15 ਬੰਦੇ ਮਰੇ ਆ, ਫਿਰ ਆਖਿਆ ਨੇ 24 ਮਰੇ ਆ, ਫਿਰ 35 ਤੱਕ ਮਰਨ ਲੱਗ ਪਏ। ਅਜੇ ਵੀ 82 ਦੀ ਗੱਲ ਨੀ ਮੰਨਦੇ, ਪਰ ਲੋਕੀ ਕਹਿੰਦੇ ਪਹਿਲਾਂ 10 ਕਹਿ ਕੇ ਫਿਰ 24 ਕਹਿ ਕੇ ਫਿਰ 35 ਤੱਕ ਗੱਲ ਗਈ ਆ, ਹੁਣ ਬਾਕੀ ਵੀ ਮੰਨ ਲੈਣਗੇ। ਕਿੰਨੇ ਲੋਕ ਉਹਨਾਂ ਨੇ ਇੱਕੇ ਦਿਨ ਮਾਰ ਦਿੱਤੇ, ਔਰ ਸਾਰੇ ਫੌਜੀ ਨੇ, ਪਰ ਫੌਜੀ ਕਿੱਦਾਂ ਦੇ ਫੌਜੀ ਆ ਤੇ ਅੱਗੋਂ ਲੜ ਨਹੀਂ ਸਕੇ ਤੇ ਮਾਰੇ ਗਏ, ਕਿਉਂਕਿ ਉਹ ਸਮਝਦੇ ਸੀ ਸਾਡੇ ਤੇ ਹਮਲਾ ਕੌਣ ਕਰ ਸਕਦਾ। ਪਰ ਏਦਾਂ ਦਾ ਹਮਲਾ ਜਿਸ ਇੰਨਾ ਵੱਡਾ ਨੁਕਸਾਨ ਹੋਇਆ ਹੋਵੇ, ਬਹੁਤ ਚਿਰ ਬਾਅਦ ਹੋਇਆ। ਅੱਗੇ ਇੱਕ ਵਾਰੀ ਪਾਕਿਸਤਾਨੀ ਪੰਜਾਬ ਦੇ ਵਿੱਚ ਲਾਹੌਰ ਤੋਂ ਅੰਮ੍ਰਿਤਸਰ ਪਾਸੇ ਨੂੰ ਕਰਕੇ ਉਹਨਾਂ ਦਾ ਇੱਕ ਟ੍ਰੇਨਿੰਗ ਸੈਂਟਰ ਹੈ ਮਨਾਵਾ, ਉੱਥੇ ਇਹੋ ਜਿਹਾ ਹਮਲਾ ਹੋਇਆ ਸੀ ਤੇ ਉਸ ਹਮਲੇ ਚ 100 ਦੇ ਨੇੜੇ ਤੇੜੇ ਟ੍ਰੇਨੀ ਮਾਰਤੇ ਸੀ, ਉਹ ਪੁਲਿਸ ਦੇ ਸੀ ਜਾਂ ਪੈਰਾਮਿਲਟਰੀ ਦੇ। ਉਹਦੇ ਤੋਂ ਬਾਅਦ ਦੂਸਰਾ ਵੱਡਾ ਹਮਲਾ ਜੇ ਕੋਈ ਹੋਇਆ ਇਹ ਹੁਣ ਹੋਇਆ, ਇਹ ਪਾਕਿਸਤਾਨ ਵਾਸਤੇ ਬੜੀ ਵੱਡੀ ਚਿੰਤਾ ਵਾਲੀ ਸਥਿਤੀ ਹੈ।
1: ਪਰ ਸਭ ਇਹ ਖਬਰ ਸੀਗੀ ਜੀ ਪਾਕਿਸਤਾਨ ਤੋਂ। ਥੋੜੀ ਜਿਹੀ ਹੁਣ ਆਪਾਂ ਗੱਲ ਕਰਾਂਗੇ ਪੰਜਾਬ ਦੀ ਦੁਬਾਰਾ। ਬਹੁਤ ਸਾਰੀਆਂ ਖਬਰਾਂ ਜਿਹੜੀਆਂ ਸੁਣਨ ਪੜ੍ਹਨ ਨੂੰ

0: ਦੇਖਣ ਨੂੰ ਮਿਲਦੀਆਂ ਨੇ ਕਿ ਬਹੁਤ ਸਾਰੇ ਕਤਲ ਹੋ ਰਹੇ ਨੇ ਤੇ ਜਿਹੜੀ ਚਿੰਤਾ ਦੀ ਗੱਲ ਹੈ ਕਿ ਇੱਕ ਤਾਂ ਕਤਲ ਹੋ ਰਹੇ ਨੇ ਦੂਸਰੇ ਉਹ ਕਤਲ ਵੀ ਰਿਸ਼ਤੇਦਾਰੀਆਂ 'ਚ ਹੋ ਰਹੇ ਨੇ ਇਸ ਦੇ ਪਿੱਛੇ ਕੀ ਵੱਡਾ ਕਾਰਨ ਹੈ ਜੀ
1: ਜਾਇਦਾਦ ਨਿੱਕੀਆਂ ਨਿੱਕੀਆਂ ਗੱਲਾਂ ਮੇਰੇ ਕੋਲ ਕੱਲ ਵੀ ਇਹ ਗੱਲ ਆਈ ਕਿਸੇ ਥਾਂ ਦੇ ਉੱਤੇ ਪਰਸੋਂ ਸਾਡੇ ਪੰਜਾਬ 'ਚ ਦੋ ਘਟਨਾਵਾਂ ਇੱਕੋ ਦਿਨ ਵਾਪਰੀਆਂ ਬਲਕਿ ਤਿੰਨ ਕੱਲ
0: ਅੱਛਾ ਜੀ
1: ਇੱਕ ਥਾਂ ਤੇ ਇੱਕ ਚਾਚੇ ਨੇ ਭਤੀਜਾ ਮਾਰਤਾ ਖੇਤ ਦਾ ਵੱਟਦਾ ਝਗੜਾ ਸੀ ਦੂਸਰੇ ਥਾਂ ਦੇ ਉੱਤੇ ਭਤੀਜੇ ਨੇ ਚਾਚਾ ਮਾਰਤਾ ਉਲਟੀ ਗੱਲ ਹੋ ਗਈ ਖੇਤ ਦੀ ਵੱਟਦਾ ਨਹੀਂ ਝਗੜਾ ਰਾਹ ਦਾ ਝਗੜਾ ਸੀ
0: ਅੱਛਾ ਜੀ
1: ਇੱਕ ਤੀਜੇ ਥਾਂ ਦੇ ਉੱਤੇ ਇੱਕ ਡੇਢ ਮਰਲੇ ਝਗੜੇ ਚ ਸਕੇ ਭਰਾ ਨੇ ਸਕਾ ਭਰਾ ਮਾਰਤਾ ਅਸੀਂ ਇਹ ਸੁਣ ਕੇ ਹੈਰਾਨ ਹੁੰਦੇ ਹਾਂ ਕਿ ਸਾਡੇ ਪੰਜਾਬ ਚ ਕੀ ਹੋ ਰਿਹਾ ਕੱਲ ਇਹੋ ਜਿਹੀਆਂ ਦੋ ਤਿੰਨ ਘਟਨਾਵਾਂ ਮੈਂ ਪੜ੍ਹੀਆਂ ਹਰਿਆਣੇ ਤੋਂ ਇੱਕ ਥਾਂ ਤੇ ਤਾਂ ਇੱਕ ਮੁੰਡੇ ਨੇ ਘਰ ਦੇ ਅੰਦਰ ਕਮਰਿਆਂ ਦੀ ਵੰਡ ਦੇ ਸਵਾਲ ਦੇ ਉੱਤੇ ਆਪਣੀ ਦਾਦੀ ਵੀ ਮਾਰਤੀ ਸਕਾ ਭਰਾ ਵੀ ਮਾਰਤਾ ਚਾਚਾ ਵੀ ਮਾਰਤਾ ਚਾਚੀ ਹਸਪਤਾਲ ਪਈ ਆ ਪਤਾ ਨੀ ਬਚੂਗੀ ਕਿ ਨਹੀਂ ਬਚੂਗੀ ਮਾਮਲਾ ਜਾਇਦਾਦ ਦਾ ਅੱਜ ਸਵੇਰੇ ਮੈਂ ਖਬਰ ਪੜ੍ਹ ਕੇ ਸੁਣੋ ਗਿਆ ਹਾਈ ਕੋਰਟ ਨੇ ਇੱਕ ਮੁੰਡੇ ਨੂੰ ਆਖਿਆ ਕਿ 14 ਮਰਲੇ ਦਾ ਥਾਂ ਘਰ ਆ ਤੁਹਾਡਾ 14 ਮਰਲੇ ਤੇ ਬਹੁਤ ਹੁੰਦੇ ਮੇਰਾ ਘਰ ਤੁਸੀਂ ਵੇਖਿਆ ਮੇਰਾ ਘਰ ਸਿਰਫ 5.5 ਮਰਲੇ ਦਾ 14 ਮਰਲੇ ਦਾ ਘਰ 3 ਮੰਜ਼ਿਲਾ ਮਾਂ ਨੂੰ ਇੱਕ ਕਮਰਾ ਦੇਣ ਨੂੰ ਉਹ ਮੁੰਡਾ ਤਿਆਰ ਨੀ ਉਹ ਮੁੰਡਾ ਤੇ ਮੁੰਡੇ ਦੀ ਘਰ ਵਾਲੀ ਕਹਿੰਦੇ ਜੀ ਮਾਂ ਇੱਥੇ ਰਹੂਗੀ ਤੇ ਇਹਨਾਂ ਨੂੰ ਸਾਡੇ ਭੈਣ ਭਰਾ ਵੀ ਮਿਲਣ ਆਉਣਗੇ ਅਸੀਂ ਨੀ ਦੇਣਾ ਹਾਈ ਕੋਰਟ ਨੇ ਆਖਿਆ ਮਕਾਨ ਤੇ ਤੇਰੇ ਪਿਓ ਦੇ ਨਾਲ ਸੀ ਪਿਓ ਮਰ ਗਿਆ ਉਹਦੇ ਮਰਨ ਤੋਂ ਬਾਅਦ ਤੂੰ ਅਜੇ ਮਾਲਕ ਨਹੀਂ ਬਣਿਆ ਅਜੇ ਤਾਂ ਮਾਲਕ ਸੀ ਝਗੜੇ ਚ ਆ ਤੂੰ ਮਾਂ ਨੂੰ ਹੁਣੇ ਘਰ ਨੀ ਵੜ ਦਿੰਦਾ ਤੈਨੂੰ ਫਿਰ ਪਤਾ ਨੀ ਇਸ ਗੱਲ ਦਾ ਕਿ ਭਾਰਤ ਸਰਕਾਰ ਨੇ ਇੱਕ ਕਾਨੂੰਨ ਬਣਾਇਆ ਮਾਪਿਆਂ ਦੀ ਸੰਭਾਲ ਬਾਰੇ 2007 ਚ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਬਣੇ
0: ਜੀ
1: ਕਿ ਜਿਹੜਾ ਕੋਈ ਮਾਪਿਆਂ ਦੀ ਸੰਭਾਲ ਨਹੀਂ ਕਰਦਾ ਉਹਦੇ ਤੋਂ ਉਹ ਜਾਇਦਾਦ ਵਾਪਸ ਲੈ ਲਈ ਜਾਵੇ ਜਿਹੜੀ ਮਾਪਿਆਂ ਦੀ ਰਣਜੀਤ ਜੀ ਇੱਕ ਵਾਰੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ
0: ਜੀ
1: 15 ਸਾਲ ਪਹਿਲਾਂ ਦੀ ਗੱਲ ਹੈ ਚਲਦੀ ਕਾਰਵਾਈ ਚ ਅਚਾਨਕ ਇੱਕ ਬਜ਼ੁਰਗ ਨੇ ਉੱਠ ਕੇ ਆਖਿਆ ਮੀ ਲਾਡ ਮੈਂ ਇੱਕ ਬੇਨਤੀ ਕਰਨੀ ਉਹ ਜੱਜ ਇਕਦਮ ਘਬਰਾ ਗਏ ਕਿਉਂਕਿ ਉਹਨਾਂ ਦੇ ਸਾਹਮਣੇ ਜਿਹੜਾ ਖੜਾ ਸੀ ਉਹ ਸਧਾਰਨ ਬੰਦਾ ਨੀ ਇਸੇ ਹਾਈ ਕੋਰਟ ਦੇ ਵਿੱਚ ਚੀਫ ਜਸਟਿਸ ਰਹਿ ਚੁੱਕਾ ਸੀ ਉਹ ਕਹਿੰਦੇ ਜੀ ਤੁਸੀਂ ਕਹਿੰਦਾ ਹਾਂਜੀ ਮੈਂ ਆਇਆ ਮੈਂ ਸਾਰੀ ਉਮਰ ਮਿਹਨਤ ਕਰਕੇ ਇੱਕ ਘਰ ਬਣਾਇਆ ਘਰ ਦੇ ਉੱਤੇ ਪੁੱਤਰ ਤੇ ਨੂੰਹ ਨੇ ਕਬਜ਼ਾ ਕਰ ਲਿਆ ਮੈਨੂੰ ਤੇ ਮੇਰੀ ਵਾਈਫ ਨੂੰ ਬਾਹਰ ਕੱਢਤਾ ਅਸੀਂ ਰਾਤੀ ਵੀ ਸੜਕ ਤੇ ਸੁੱਤੇ ਹਾਂ ਤਾਂ ਮੇਰੀ ਵਾਈਫ ਨਾਲ ਬੈਠੀ ਹੈ ਰੌਲਾ ਪੈ ਗਿਆ ਇਕਦਮ ਜੱਜ ਸਾਹਿਬਾਨ ਨੇ ਉਸ ਵੇਲੇ ਪੁਲਿਸ ਨੂੰ ਸੱਦਿਆ ਫਿਰ ਆਖਿਆ ਉਹਨਾਂ ਨੂੰ ਘਰ ਦਾ ਕਬਜ਼ਾ ਦਵਾਓ ਜਦੋਂ ਘਰ ਹੀ ਇਹਨਾਂ ਦੇ ਨਾਂ ਤੇ ਆ ਬਣਾਇਆ ਵੀ ਇਹਨਾਂ ਨੇ ਆਪਣੀ ਮਿਹਨਤ ਚੋਂ ਪੁੱਤ ਤੇ ਨੂੰਹ ਇਹਨਾਂ ਨੂੰ ਕਿੱਦਾਂ ਕੱਢ ਸਕਦੇ
0: ਜੀ
1: ਇਹ ਹਾਲਤ ਬਣੀ ਹੋਈ ਆ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੇ ਬਣਨ ਤੋਂ ਉਸ 2007 ਵਾਲੇ ਕਾਨੂੰਨ ਤੋਂ ਬਾਅਦ ਫਿਰ ਇਹ ਹੋਇਆ ਕਿ ਸਾਡੇ ਹੁਸ਼ਿਆਰਪੁਰ ਦਾ ਕੇਸ ਸੀ ਉੱਥੇ ਧੀ ਤੇ ਜਵਾਈ ਨੇ ਮਾਂ ਬਾਪ ਤੋਂ ਸਾਰੀ ਜਾਇਦਾਦ ਆਪਣੇ ਨਾਲ ਲਵਾ ਲਈ ਕਿ ਤੁਸੀਂ ਬਜ਼ੁਰਗ ਹੋ ਗਏ ਕੱਲ ਨੂੰ ਮੁੜ ਕੇ ਝਗੜੇ ਕਹਿੰਦੇ ਆ
0: ਜੀ
1: ਤੇ ਇੱਥੇ ਰਹਿਣਾ ਹੁਣੇ ਲਵਾ ਦਿਓ ਲਵਾਉਣ ਤੋਂ 2 ਮਹੀਨੇ ਬਾਅਦ ਮੁੜ ਕੇ ਦੋਵਾਂ ਨੂੰ ਘਰੋਂ ਕੱਢਤਾ ਉਹਨਾਂ ਨੂੰ ਕੋਈ ਰੋਟੀ ਟੁੱਕ ਵੀ ਨਾ ਦਵੇ ਉਹ ਅਦਾਲਤ ਤੋਂ ਚਲੇ ਗਏ ਅਦਾਲਤ ਨੇ ਆਰਡਰ ਕੀਤਾ ਕਿ ਸਾਰੀ ਜਾਇਦਾਦ ਇਹਨਾਂ ਤੋਂ ਵਾਪਸ ਲੈ ਲਈ ਜਾਵੇ ਤੇ ਇਹਨਾਂ ਬਜ਼ੁਰਗਾਂ ਨੂੰ ਦੇਤੀ ਜਾਵੇ ਕਹਿੰਦੇ ਸਾਡੇ ਨਾਲ ਤੇ ਇੰਤਕਾਲ ਹੋ ਚੁੱਕੇ ਆ ਅਦਾਲਤ ਨੇ ਆਖਿਆ ਗਿਆ 2007 ਤੱਕ ਉਹਨਾਂ ਨੇ ਇੰਤਕਾਲ ਤੋੜ ਕੇ ਜਾਇਦਾਦ ਵਾਪਸ ਦਵਾਉਂਦਾ ਔਰ ਨਾਲ ਅੱਗੇ ਤੋਂ ਆਰਡਰ ਕਰਤਾ ਕਿ ਇਹਨਾਂ ਨੂੰ ਕੱਖ ਨਹੀਂ ਦੇਣਾ
0: ਅੱਛਾ ਜੀ
1: ਏਦਾਂ ਦੇ ਕੇਸ ਹੁਣ ਤੱਕ 5-6 ਪੰਜਾਬ ਚ ਹੋ ਗਏ ਆ ਜਿੱਥੇ ਬਜ਼ੁਰਗਾਂ ਤੋਂ ਜਾਇਦਾਦ ਦਿਖਾ ਲਈ ਤੇ ਮੁੜ ਕੇ ਰੋਟੀ ਵੀ ਨਹੀਂ ਦਿੰਦੇ ਕੋਈ ਵਿਰਲਾ ਬਜ਼ੁਰਗ ਹੈ ਜਿਹੜਾ ਅਦਾਲਤ ਵਿੱਚ ਜਾਂ ਪੁਲਿਸ ਕੋਲ ਜਾਂਦਾ ਕਿ ਸਾਨੂੰ ਜਾਇਦਾਦ ਵਾਪਸ ਦਵਾਓ ਬਾਕੀ ਕਹਿੰਦੇ ਮੰਗ ਪੈ ਕਿ ਖਾਲੂ ਉੱਥੇ ਗੁਰਦੁਆਰੇ ਬਹਿ ਜਾਓ ਮੰਦਿਰ ਚ ਬਹਿ ਜਾਓ ਆਪਣੀ ਔਲਾਦ ਦੇ ਖਿਲਾਫ ਆਪੇ ਅਦਾਲਤ ਕਿੱਦਾਂ ਚੱਲਣੇ ਆਪ ਭੁਗਤੇ ਅਜੇ ਵੀ ਬੱਚਿਆਂ ਦੇ ਖਿਲਾਫ ਜਾਂਦੇ ਨੀ ਉਹ ਜਿਹੜੀ ਪੁਰਾਣੀ ਇੱਕ ਕਹਾਵਤ ਹੁੰਦੀ ਸੀ ਕਿ ਪੁੱਤਰ ਕਪੁੱਤਰ ਹੋ ਜਾਂਦੇ ਮਾਪੇ ਕੁਮਾਪੇ ਨਹੀਂ ਹੁੰਦੇ ਮਾਂ ਬਾਪ ਅਜੇ ਵੀ ਕਿਸੇ ਪਾਸੇ ਜਾ ਕੇ ਸ਼ਿਕਾਇਤ ਕਰਨ ਨੂੰ ਤਿਆਰ ਨਹੀਂ ਇਹੋ ਜਿਹੀਆਂ ਹਾਲਤਾਂ ਪੰਜਾਬ ਦੇ ਵਿੱਚ ਹਰਿਆਣੇ ਚ ਰਾਜਸਥਾਨ ਚ ਹਿਮਾਚਲ ਚ ਸਾਡੇ ਆਸ ਪਾਸ ਦਿੱਲੀ ਚ ਵੀ ਹੋ ਚੁੱਕਾ ਇੰਨੀਆਂ ਜ਼ਿਆਦੀਆਂ ਆ ਰਹੀਆਂ ਕਿ ਸਮਝ ਨੀ ਲੱਗਦੀ ਸਮਾਜ ਕਿਹੜੇ ਪਾਸੇ ਜਾ ਰਿਹਾ
0: ਠੀਕ ਹੈ ਜੀ ਪੰਨੂ ਸਾਹਿਬ ਤੁਸੀਂ ਰੋਜ਼ਾਨਾ ਦੀ ਤਰ੍ਹਾਂ ਸਾਨੂੰ ਸਾਰੀਆਂ ਖਬਰਾਂ ਬੜੇ ਵਿਸਥਾਰ ਸਹਿਤ ਦੱਸੀਆਂ ਨੇ ਜੀ ਅਸੀਂ ਆਪਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅੱਗੇ

0: ਸੋਨੀਆ ਜੀ ਸਤਿ ਸ਼੍ਰੀ ਅਕਾਲ
1: ਜੀ ਸਤਿ ਸ਼੍ਰੀ ਅਕਾਲ
0: ਸ਼ੁਕਰੀਆ ਇਹ ਸੀਗੇ ਜੀ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਜਿਨ੍ਹਾਂ ਨੇ ਬਹੁਤ ਵਿਸਥਾਰ ਸਹਿਤ ਸਾਨੂੰ ਖ਼ਬਰਾਂ ਦੱਸੀਆਂ ਅਤੇ ਉਹਨਾਂ ਦੇ ਬਾਰੇ ਜਾਣਕਾਰੀ ਦਿੱਤੀ ਮੰਡੇ ਟੂ ਫਰਾਈਡੇ ਰੋਜ਼ਾਨਾ 9 ਤੋਂ 10 ਵਾਲੇ ਪ੍ਰੋਗਰਾਮ 'ਚ ਰੇਡੀਓ ਸੁਰ ਸੰਗਮ 'ਤੇ ਗੱਲਬਾਤ ਅਸੀਂ ਪੇਸ਼ ਕਰਦੇ ਹਾਂ ਇੱਕ ਕਮਰਸ਼ਲ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ ਅਤੇ ਕੁਝ ਗੀਤ ਸੰਗੀਤ ਆਪ ਲਈ ਪੇਸ਼ ਕਰਾਂਗੇ ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
2: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
0: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
2: ਤੁਹਾਡੇ ਘਰ ਦੇ ਫਰਨੀਚਰ ਦੀਆਂ ਸਭ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਬ੍ਰਿਕ ਕਲੀਅਰੈਂਸ ਸੈਂਟਰ ਮੈਟਰਸ ਸੋਫਾ ਸੈੱਟ ਅਪਲਾਈਂਸਿਸ ਇਲੈਕਟ੍ਰੋਨਿਕਸ ਤੇ ਹੋਮ ਡੈਕੋਰ ਦੀਆਂ ਜਾਨਦਾਰ ਵੈਰਾਈਟੀਆਂ ਤੇ ਸ਼ਾਨਦਾਰ ਡੀਲਾਂ ਜੇਕਰ ਤੁਸੀਂ ਵੀ ਆਪਣੇ ਸੋਹਣੇ ਘਰ ਨੂੰ ਚਾਰ ਚੰਨ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕੈਲਗਰੀ ਸੰਗਰਿਜ ਵਿੱਚ ਪੈਂਦੇ ਬ੍ਰਿਕ ਕਲੀਅਰੈਂਸ ਸੈਂਟਰ ਤੇ ਪਹੁੰਚੋ ਇਹਨਾਂ ਦੀਆਂ ਡਿਟੇਲਸ ਹਰ ਹਫਤੇ ਸਾਂਝਾ ਟਾਈਮਜ਼ ਅਖਬਾਰ ਦੇ ਵਿੱਚ ਛਪਦੀਆਂ ਨੇ ਪਤਾ ਹੈ 3451 ਸਨਰਿਜ ਵੇ ਨਾਰਥ ਈਸਟ ਕੈਲਗਰੀ ਫੋਨ ਨੰਬਰ 403-726-6200 403-726-6200 ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
0: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
2: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
0: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
2: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
0: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
2: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ
0: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
3: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
0: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
3: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ

0: ਜਾਣੇ ਜਾਂਦੇ ਹਨ। ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 4036074208। ਅਕਾਲ ਫੋਰਨ ਐਕਸਚੇਂਜ
1: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
2: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਢਿਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ।
1: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ ਢਿਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿਲੋਂ ਦਾ ਫੋਨ ਨੰਬਰ ਹੈ 403-616-2445।
3: ਓਹੋ, ਅੱਜ ਫੇਰ ਨੀ ਲੋਡ ਮਿਲਿਆ,
4: ਕੀ ਹੋਇਆ?
3: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
4: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ, ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
5: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
6: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ, ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ।
5: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ, ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
7: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 403-870-1790 ਸਟਾਰ ਮੂਵਿੰਗ।
8: ਰੇਡੀਓ ਸੁਰਸੰਗਮ ਤੇ ਤੁਸੀਂ ਰਣਜੀਤ ਸਿੱਧੂ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ। ਪ੍ਰੋਗਰਾਮ ਦੇ ਪਹਿਲੇ ਹਿੱਸੇ ਵਿੱਚ ਗੱਲਬਾਤ ਸੁਣੀ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨਾਲ। ਪ੍ਰੋਗਰਾਮ ਦੇ ਵਿੱਚ ਹੁਣ ਗੀਤ ਸੰਗੀਤ ਸ਼ਾਮਲ ਕਰਦੇ ਹਾਂ ਜੀ, ਤੇ ਆਪ ਨੂੰ ਗੀਤ ਸੁਣਾਉਣ ਜਾ ਰਹੇ ਹਾਂ ਆਸਾ ਸਿੰਘ ਮਸਤਾਨਾ ਜੀ ਦੀ ਆਵਾਜ਼ ਦੇ ਵਿੱਚ। ਸੁਣਦੇ ਹਾਂ ਗੀਤ, ਇਸ ਦੇ ਨਾਲ ਹੀ ਆਪ ਤੋਂ ਅੱਗੇ ਵੀ ਚਾਹਾਂਗਾ। ਸਤਿ ਸ੍ਰੀ ਅਕਾਲ, ਰੱਬ ਰੱਖਾ ਜੀ।

ਤੁਹਾਡੇ ਕਦਮਾਂ 'ਚ ਰੱਖਣ ਆਏ ਹਾਂ ਆਸੇ ਸਾਡਾ ਮਾਨ ਰੱਖੋਗੇ ਕਿਉਂ ਮਿੰਤ ਵਾਲੀ ਗੱਲ ਚੰਨਾ ਜ਼ੋਰ ਕੋਈ ਨਾ ਮੁੱਖੜਾ ਨਾ ਮੋੜੀ ਸਾਡਾ ਹੋਰ ਕੋਈ ਨਾ ਰੱਬ ਦਾ ਨਾਂ ਲਈਦਾ ਜਦੋਂ ਕੋਈ ਚੰਗਾ ਕੰਮ ਕਰੀਏ ਤੇ ਜੇ ਗੀਤ ਗਾਉਣ ਲੱਗਿਆ ਤੇ ਸਭ ਤੋਂ ਪਹਿਲਾਂ ਲੋਕ ਗੀਤਾਂ ਦਾ ਰੱਬ ਸ਼ਿਵ ਬਟਾਲਵੀ ਮੈਂ ਸਭ ਤੋਂ ਪਹਿਲਾਂ ਉਹਦੀ ਇੱਕ ਰਚਨਾ ਪੇਸ਼ ਕਰਦਾ ਹਾਂ ਪ੍ਰਚਲਿਤ ਚੀਜ਼ ਹੈ ਸਾਡੇ ਪਿੰਡਾਂ ਵਿੱਚ ਪੱਠੀ ਵਾਲੀ ਸ਼ਾਮ ਨੂੰ ਦਾਣੇ ਭੁੰਦੀ ਏ ਮੈਂ ਤੇ ਬੀਬੀ ਸੁਰਿੰਦਰ ਕੌਰ ਸਾਰੇ ਜਾ ਰਹੇ ਸਾਂ ਕਿਹਾ ਚਲੋ ਥੋੜੇ ਜਿਹੇ ਦਾਣੇ ਚੱਬ ਲਈਏ ਮੇਰੇ ਮੂੰਹ ਅਚਨ ਚੇਤ ਨਿਕਲ ਗਿਆ ਨੀ ਪੱਠੀ ਵਾਲੀ ਏ ਮੈਨੂੰ ਸ਼ਿਵ ਯਾਦ ਆ ਗਿਆ ਲੇਕਿਨ ਇੱਕ ਮੁਟਿਆਰ ਕਹਿੰਦੀ ਏ ਪੀੜਾਂ ਦਾ ਪਰਾਗਾ ਭੁੰਨ ਦੀ ਮੈਂ ਕਿਹਾ ਬੀਬੀ ਉਹ ਪਿੰਡਾਂ ਦੇ ਲੋਕ ਨੇ ਉਹਨਾਂ ਨੂੰ ਸ਼ਿਵ ਦਾ ਨਹੀਂ ਪਤਾ ਲੇਕਿਨ ਅੱਜ ਸ਼ਿਵ ਕਿੱਥੇ ਮੈਂ ਉਹਦੀ ਗੱਲ ਕਰਦਾ ਮੈਂ ਕਿਹਾ ਬੀਬੀ ਇਹ ਤੈਨੂੰ ਖਿਆਲ ਕਿੱਥੋਂ ਆਇਆ ਕਦੋਂ ਲੈ ਵੀਰਾ ਰੇਡੀਓ ਵਿੱਚ ਆਜ ਤੇ ਰੋਜ਼ ਕੰਜਰਖਾਨਾ ਸਾਡੇ ਹੁੰਦਾ ਮੈਨੂੰ ਉਹਦੀ ਸਾਦਗੀ ਤੇ ਤਰਸ ਆਇਆ ਕੁਛ ਅਫਸੋਸ ਵੀ ਪਰ ਪੇਸ਼ ਕਰਦਾ ਹਾਂ ਸ਼ਿਵ ਦੀ ਉਹ ਰਚਨਾ

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਕੈਲਗਰੀਜ਼ ਓਲਡੇਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
3: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
2: ਵਿਜ਼ਿਟ sabrang.ca
4: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰ ਸੰਗਮ
1: ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਕਾਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
5: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ ਤਿੰਨ ਟਾਊਨ

0: house. ਇਹਨਾਂ ਹੀ ਨਹੀਂ, ਇਹਨਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਟ ਵੀ ਬਣਾਈਆਂ ਜਾ ਸਕਦੀਆਂ ਨੇ. ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ. ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ. ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੇ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ. ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ.
1: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ. ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ. ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ. ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ. ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ.
2: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ. ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ. ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ. ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ. 2935 19th Street, ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ. ਫੋਨ ਨੰਬਰ 403-510-1515. 2935 19th Street, ਨਾਰਥ ਈਸਟ ਕੈਲਗਰੀ.
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ. ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ. ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ. ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ. ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ. ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ. ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ, ਨਾਰਥ ਈਸਟ ਕੈਲਗਰੀ. ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ.
4: ਗ੍ਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗ੍ਰੋਸਰੀ ਸਟੋਰ.
0: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ. ਕੀਮਤਾਂ ਘੱਟ ਤੇ ਕੁਆਲਿਟੀ A1.
4: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗ੍ਰੋਸਰੀ ਸਟੋਰ.
0: ਤੁਹਾਡੀ ਗ੍ਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ. ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ.
4: ਸਾਂਝਾ ਪੰਜਾਬ ਗ੍ਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
0: ਦੂਜੀ ਲੋਕੇਸ਼ਨ 117-7771 ਐਵੀਨਿਊ,
4: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
4: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ,
0: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ, ਨਾਰਥ ਵੈਸਟ ਕੈਲਗਰੀ.
4: ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222. ਆਪਣੇ ਘਰ ਦਾ ਦੂਜਾ ਨਾਂ ਆ ਸਕੂਲ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ.
4: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ.
0: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ.
4: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ.
0: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ.
4: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868.
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor.
4: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868.
0: ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ. ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ.
5: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ

ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208

ਰੇਡੀਓ ਸੁਰਸੰਗਮ 94.7 ਐਫਐਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਮੰਗਲਵਾਰ ਮਈ ਮਹੀਨੇ ਦੀ 26 ਤਰੀਕ ਸਨ 2026 ਸ਼ਾਮ ਦੇ 4:10 ਹੋ ਰਹੇ ਨੇ। ਹੁਣ ਤੋਂ ਲੈ ਕੇ 6 ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਬਹੁਤ ਸਾਰੀਆਂ ਖਬਰਾਂ ਸਵਾਲ ਜਵਾਬ ਆਪ ਜੀ ਨਾਲ ਸਾਂਝਾ ਕਰਨਾ ਹੈ ਅਤੇ ਪ੍ਰੋਗਰਾਮ ਦੇ ਦੂਸਰੇ ਹਿੱਸੇ ਵਿੱਚ ਗੱਲਬਾਤ ਪੰਜਾਬ ਵਿੱਚ ਕਾਂਗਰਸ ਦੇ ਇੱਕ ਸੀਨੀਅਰ ਆਗੂ ਦੇ ਨਾਲ ਜਿਹੜੀ ਕੀਤੀ ਗਈ ਹੈ ਉਹ ਆਪ ਜੀ ਲਈ ਪੇਸ਼ ਕਰਾਂਗੇ ਪ੍ਰੋਗਰਾਮ ਦੇ ਦੂਸਰੇ ਹਿੱਸੇ ਵਿੱਚ। 8 ਜਲਾਲ ਜੀ ਪ੍ਰੋਗਰਾਮ ਪੇਸ਼ ਕਰਨਗੇ ਰਾਸ਼ਾਵਰ ਵਿੱਚ ਜਲਾਲ ਅਤੇ 9 ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦਾ ਵੇਰਵਾ। ਸੋਮਵਾਰ ਤੋਂ ਸ਼ੁੱਕਰਵਾਰ ਹਫ਼ਤੇ ਦੇ 20 ਰੇਡੀਓ ਸੁਰਸੰਗਮ ਆਪ ਜੀ ਦੀ ਸੇਵਾ ਵਿੱਚ ਹਾਜ਼ਰ 4-6 ਅਤੇ 8-10 ਸੋਮਵਾਰ ਤੋਂ ਸ਼ੁੱਕਰਵਾਰ। ਇਸ ਤੋਂ ਇਲਾਵਾ ਸਾਡੇ ਸੋਸ਼ਲ ਮੀਡੀਆ ਐਵਨਿਊਜ਼ ਯੂਟਿਊਬ ਫੇਸਬੁੱਕ ਟਿਕਟੋਕ ਅਤੇ ਸਾਡੀ ਐਪ ਦੇ ਜ਼ਰੀਏ ਜੋ ਸਾਡੇ ਨਾਲ ਜੁੜੇ ਹੋਏ ਸਰੋਤੇ ਨੇ ਜੁੜਦੇ ਨੇ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ ਜੀ। ਅੱਜ ਦੇ ਇਸ ਪ੍ਰੋਗਰਾਮ ਵਿੱਚ ਇਸ ਤੋਂ ਪਹਿਲਾਂ ਕਿ ਅਸੀਂ ਖਬਰਾਂ ਦਾ ਸਿਲਸਿਲਾ ਸ਼ੁਰੂ ਕਰ ਲਈਏ ਮੌਸਮ ਦੀ ਗੱਲ ਕਰ ਲੈਂਦੇ ਹਾਂ। ਇਸ ਵੇਲੇ ਕੈਲਗਰੀ ਦੇ ਵਿੱਚ 24 ਸੈਲਸੀਅਸ ਧੁੱਪ ਨਿਕਲੀ ਹੋਈ ਹੈ ਬਹੁਤੇ ਹਿੱਸਿਆਂ ਦੇ ਵਿੱਚ। ਸਵੇਰੇ ਸਵੇਰੇ ਕਿਤੇ ਕਿਤੇ ਹਲਕੀਆਂ ਫੁਲਕੀਆਂ ਕਣੀਆਂ ਵੀ ਪਈਆਂ ਲੇਕਿਨ ਮੌਸਮ ਜਿਹੜਾ ਹੈ ਉਹ ਠੀਕ ਹੈ। ਪਰ ਇੱਕ ਰਿੰਗ ਆਫ ਫਾਇਰ ਮਲਟੀ ਡੇ ਸਟੋਰਮ ਜਿਹੜਾ ਹੈ ਉਹ ਬਿਲਡ ਹੋ ਰਿਹਾ ਹੈ ਅਲਬਰਟਾ ਦੇ ਕੁਛ ਹਿੱਸਿਆਂ ਵਿੱਚ ਅਤੇ ਸਾਊਥ ਵੈਸਟਰਨ ਸਸਕੈਚੂਨ ਦੇ ਵਿੱਚ ਇਸ ਹਫ਼ਤੇ। ਇਹ ਥੰਡਰ ਸਟੋਰਮ ਜਿਹੜਾ ਹੈ ਇਹਦੇ ਨਾਲ ਹੀਟ ਹਿਊਮਿਡਿਟੀ ਅਤੇ ਇਨਸਟੇਬਿਲਟੀ ਜਿਹੜੀ ਹੈ ਇਸ ਖੇਤਰ ਦੇ ਵਿੱਚ ਰਹੇਗੀ। ਥੰਡਰ ਸਟੋਰਮ ਹੋਣਗੇ ਕਈ ਜਗ੍ਹਾ 'ਤੇ ਭਾਰੀ ਬਾਰਿਸ਼ ਵੀ ਹੋ ਸਕਦੀ ਹੈ ਅਤੇ ਗੜੇ ਵੀ ਪੈ ਸਕਦੇ ਨੇ ਤੇਜ਼ ਹਵਾਵਾਂ ਨਾਲ। ਸੋ ਕੁਛ ਸਟੋਰਮ ਜਿਹੜੇ ਨੇ ਜੀ ਉਹ ਵੀ ਪੋਸੀਬਲ ਨੇ ਕੈਲਗਰੀ ਦੇ ਵਿੱਚ ਮੰਗਲਵਾਰ ਰਾਤ ਨੂੰ। ਸੋ ਤੁਸੀਂ ਜਿਹੜਾ ਕਿ ਮੌਸਮ ਦੀ ਸਥਿਤੀ ਜਿਹੜੀ ਹੈ ਵਾਚ ਕਰਦੇ ਰਹਿਣਾ ਜੀ ਘੱਟੋ ਘੱਟ ਕੁਛ ਆਉਣ ਵਾਲੇ ਦਿਨ ਅਤੇ ਅੱਜ ਸ਼ਾਮ ਨੂੰ ਖਾਸ ਤੌਰ 'ਤੇ। ਜੇ ਅਸੀਂ ਆਉਣ ਵਾਲੇ ਦਿਨਾਂ ਵਿੱਚ ਗੱਲ ਕਰੀਏ ਜੋ ਸ਼ਾਮ ਨੂੰ ਬਾਰਿਸ਼ ਦੀ ਸੰਭਾਵਨਾ ਕੋਈ ਇੰਨੀ ਜ਼ਿਆਦਾ ਤਾਂ ਨਹੀਂ ਹੈ ਲੇਕਿਨ ਕੱਲ੍ਹ ਨੂੰ ਦਿਨ ਵੇਲੇ 25 ਸਵੇਰੇ ਸਵੇਰੇ ਬਾਰਿਸ਼ ਹੋ ਸਕਦੀ ਲੇਕਿਨ ਫਿਰ ਮੌਸਮ ਸਾਫ਼ ਹੋਵੇਗਾ। ਉਸ ਤੋਂ ਅਗਲੇ ਦਿਨ 27 ਅਤੇ ਹਲਕੀ ਫੁਲਕੀ ਬਾਰਿਸ਼ ਫਿਰ ਹੋ ਸਕਦੀ ਹੈ ਅਤੇ ਫਿਰ 28 ਹੋਵੇਗਾ ਸ਼ੁੱਕਰਵਾਰ ਨੂੰ ਅਜਿਹਾ ਹੁਣ ਤੱਕ ਦਾ ਅਨੁਮਾਨ ਹੈ। ਇਹਨਾਂ ਦਿਨਾਂ ਦੇ ਵਿੱਚ ਧੁੱਪ ਦਾ ਅਤੇ ਬਦਲਵਾਈ ਦਾ ਖੇਡ ਚੱਲਦਾ ਰਹੇਗਾ ਅਜਿਹਾ ਅਨੁਮਾਨ ਹੈ ਅਤੇ ਅਗਲੇ ਹਫ਼ਤੇ ਦੇ ਵਿੱਚ ਥੋੜ੍ਹਾ ਜਿਹਾ ਟੈਂਪਰੇਚਰ ਇਸ ਹਫ਼ਤੇ ਨਾਲੋਂ ਡਾਊਨ ਰਹੇਗਾ। ਇਹ ਮੌਸਮ ਦੇ ਹਵਾਲੇ ਨਾਲ ਗੱਲ। ਦੁਨੀਆਂ ਵਿੱਚ ਕਈ ਜਗ੍ਹਾ 'ਤੇ ਗਰਮੀ ਦਾ ਹੈ ਅਤੇ ਉਹਦੇ ਵਿੱਚ ਇੱਕ ਖਬਰ ਦਾ ਹੈਡਿੰਗ ਇੱਕ ਵੱਡੇ ਮੀਡੀਆ ਅਦਾਰੇ ਦਾ ਇਹ ਕਹਿ ਰਿਹਾ ਕਿ ਵਾਈਡ ਟੈਂਪਰੇਚਰ ਰਿਕਾਰਡਸ ਆਰ ਬੀਇੰਗ ਨਾਟ ਓਨਲੀ ਬਰੋਕਨ ਬਟ ਸਮੈਸ਼ਡ। ਭਾਵ ਤਾਪਮਾਨ ਦੇ ਜਿਹੜੇ ਰਿਕਾਰਡ ਨੇ ਉਹ ਸਿਰਫ ਨਵੇਂ ਨਹੀਂ ਬਣ ਰਹੇ ਟੁੱਟ ਨਹੀਂ ਰਹੇ ਬਲਕਿ ਬੁਰੀ ਤਰ੍ਹਾਂ

ਜਿਹੜੇ ਨੇ ਉਹ ਟੁੱਟ ਰਹੇ ਨੇ, ਭਾਵ ਟੈਂਪਰੇਚਰ ਹਾਈ ਹੈ ਕਾਫੀ ਜ਼ਿਆਦਾ। ਉੱਧਰ ਪੰਜਾਬ ਦੇ ਵਿੱਚ ਵੀ ਤਿੱਖੀ ਗਰਮੀ ਇਹਨਾਂ ਦਿਨਾਂ ਦੇ ਵਿੱਚ, ਮਈ ਮਹੀਨਾ ਆਪਣੇ ਖਤਮ ਹੋਣ ਵੱਲ ਜਾ ਰਿਹਾ ਅਤੇ ਜੂਨ ਆ ਰਿਹਾ, ਅਤੇ ਇਸ ਤੋਂ ਬਾਅਦ ਹਾੜ ਮਹੀਨਾ ਹੋਰ ਜ਼ਿਆਦਾ ਗਰਮ ਹੋਵੇਗਾ ਅਤੇ ਫਿਰ ਹਿਊਮਿਡਿਟੀ ਵਾਲਾ ਮੌਸਮ ਜਿਹੜਾ ਹੈ ਜੋ ਜੋ ਸਾਉਣ ਦੇ ਨਜ਼ਦੀਕ ਅਸੀਂ ਆਉਂਦੇ ਹਾਂ ਜੀ, ਫਿਰ ਉਹ ਪਰਤੇਗਾ। ਖੈਰ ਕੁਦਰਤ ਦੇ ਰੰਗ ਨੇ, ਅਤੇ ਜੇ ਮੌਸਮ ਦੀ ਗੱਲ ਚੱਲੀਏ ਤਾਂ ਥੋੜ੍ਹੀ ਜਿਹੀ ਪਹਿਲਾਂ ਕਰ ਲੈਂਦੇ ਹਾਂ ਕਿ ਵੈਸਟਰਨ ਯੂਰਪ ਦੇ ਵਿੱਚ ਹੀਟ ਵੇਵ ਦੇ ਨਾਲ ਕਾਫੀ ਸਾਰੀ ਗਰਮੀ ਦੇ ਰਿਕਾਰਡ ਜਿਹੜੇ ਨੇ ਪਿਛਲੇ ਉਹ ਉਹਨਾਂ ਦੀ ਜਗ੍ਹਾ 'ਤੇ ਨਵੇਂ ਰਿਕਾਰਡ ਬਣ ਗਏ ਨੇ। ਯੂਕੇ ਦੇ ਵਿੱਚ ਜਿਹੜਾ ਸੈਂਚਰੀ ਓਲਡ ਤਕਰੀਬਨ 100 ਸਾਲ ਪੁਰਾਣਾ ਤਾਪਮਾਨ ਦਾ ਰਿਕਾਰਡ ਨਵਾਂ ਬਣ ਗਿਆ ਜੀ, ਅਤੇ ਇਹ ਸਪਰਿੰਗ ਦੀ ਹੀਟ ਵੇਵ ਜਿਹੜੀ ਹੈ ਵੈਸਟਰਨ ਯੂਰਪ ਦੇ ਵਿੱਚ ਕਾਫੀ ਤਿੱਖੀ ਹੈ, ਅਤੇ ਸਰਕਾਰ ਵੱਲੋਂ ਵਾਰਨਿੰਗ ਜਿਹੜੀਆਂ ਨੇ ਦਿੱਤੀਆਂ ਜਾ ਰਹੀਆਂ ਨੇ। ਲੰਡਨ ਦੇ ਹੀਥਰੋ ਏਅਰਪੋਰਟ ਅਤੇ ਕੁਛ ਹੋਰ ਆਸ ਪਾਸ ਦੇ ਇਲਾਕਿਆਂ ਦੇ ਵਿੱਚ ਬ੍ਰਿਟਨ ਦੇ ਮਟੀਰੀਓਲੋਜੀਕਲ ਆਫਿਸ ਵੈਦਰ ਸਰਵਿਸ ਵੱਲੋਂ 35 ਡਿਗਰੀ ਸੈਲਸੀਅਸ ਜਿਹੜਾ ਰਿਕਾਰਡ ਕੀਤਾ ਗਿਆ, ਅਤੇ ਇਹ ਕਿਹਾ ਗਿਆ ਸੀ ਇੱਕ ਦਿਨ ਪਹਿਲਾਂ ਹੀ ਇਹ ਰਿਕਾਰਡ 34.8 ਬਣਿਆ ਸੀ। ਅਤੇ ਜਿਹੜੀ ਰੀਡਿੰਗ ਹੈ, ਜੋ ਇਤਿਹਾਸ ਹੈ ਉੱਥੇ ਦਾ, ਕਿ ਜਦੋਂ ਤਾਪਮਾਨ ਦੇ ਰਿਕਾਰਡ ਰੱਖੇ ਜਾਂਦੇ ਨੇ, ਕਿ 32.8 ਡਿਗਰੀ ਸੈਲਸੀਅਸ ਜੋ 1922 ਦੇ ਵਿੱਚ ਰਿਕਾਰਡ ਹੋਇਆ ਸੀ ਅਤੇ ਦੁਬਾਰਾ 1944 ਦੇ ਵਿੱਚ ਫਿਰ ਮੈਚ ਹੋਇਆ, ਉਹ ਇੰਨੇ ਸਾਲਾਂ ਬਾਅਦ ਰਿਕਾਰਡ ਜਿਹੜਾ ਹੈ ਤਕਰੀਬਨ 2 ਡਿਗਰੀ ਦੇ ਫਰਕ ਨਾਲ ਨਵਾਂ ਬਣ ਗਿਆ। ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਸੋ ਇਸ ਦੇ ਨਾਲ ਕਈ ਹੋਰ ਜਗ੍ਹਾ 'ਤੇ ਇਹੋ ਜਿਹੀਆਂ ਖਬਰਾਂ ਆਈਆਂ ਨੇ, ਉਹਦੀ ਵੀ ਗੱਲ ਕਰਦੇ ਹਾਂ। ਫਰਾਂਸ ਦੇ ਵਿੱਚ ਵੀ ਹੀਟ ਡੋਮ ਬਣਿਆ, ਅਤੇ ਜਿਸ ਨਾਲ ਕਿ ਹਾਈ ਪ੍ਰੈਸ਼ਰ ਵੈਦਰ ਫਰੰਟ ਜਿਹੜਾ ਹੈ ਉਹ ਹੀਟ ਨੂੰ ਆਪਣੀ ਜਗ੍ਹਾ 'ਤੇ ਹੋਲਡ ਕਰਕੇ ਰੱਖਦਾ ਹੈ, ਅਤੇ ਆਮ ਨਾਲੋਂ 10 ਡਿਗਰੀ ਟੈਂਪਰੇਚਰ ਫਿਰ ਹਾਈ ਹੋ ਜਾਂਦਾ ਹੈ। ਪ੍ਰੈਸ਼ਰ ਕੁੱਕਰ ਵਾਲੀ ਸਿਚੁਏਸ਼ਨ ਜਿਹੜੀ ਹੈ ਬਣ ਜਾਂਦੀ ਹੈ। ਅਤੇ ਬ੍ਰਿਟਨ ਦੇ ਵਿੱਚ ਅਤੇ ਫਰਾਂਸ ਦੇ ਵਿੱਚ ਕਈ ਜਗ੍ਹਾ 'ਤੇ ਵਿਅਕਤੀਆਂ ਦੇ ਡੁੱਬਣ ਦੀਆਂ ਖਬਰਾਂ ਆਈਆਂ ਪਾਣੀ ਵਿੱਚ, ਕਿਉਂਕਿ ਲੋਕ ਗਰਮੀ ਤੋਂ ਤੰਗ ਆ ਕੇ ਪਾਣੀ ਵੱਲ ਨੂੰ ਰੁੱਖ ਕਰ ਰਹੇ ਸੀ, ਅਤੇ ਇਹ ਸਮੱਸਿਆ ਵੀ ਆਈਆਂ। ਸੋ ਵਾਰਨਿੰਗ ਵੀ ਦਿੱਤੀ ਹੈ ਹੈਲਥ ਏਜੰਸੀ ਨੇ ਕਿ ਇਸ ਤੋਂ ਬਚਿਆ ਜਾਵੇ। ਸੋ ਦੁਨੀਆ ਦੇ ਵਿੱਚ ਜਿਹੜਾ ਇਸ ਤਰ੍ਹਾਂ ਗਰਮੀ ਨਾਲ ਕੁਛ ਨਵੇਂ ਕੁਛ ਹੁਕਮ ਜਿਹੜੇ ਨੇ ਸਰਕਾਰਾਂ ਨੂੰ ਜਾਣਨੇ ਪੈਣੇ। ਇਸੇ ਤਰ੍ਹਾਂ ਇਟਲੀ ਦੇ ਵਿੱਚ ਵੀ ਟੈਂਪਰੇਚਰ ਜਿਹੜੇ ਨੇ ਕਾਫੀ ਹਾਈ ਰਿਕਾਰਡ ਕੀਤੇ ਗਏ। ਸੋ 35 ਡਿਗਰੀ ਪਲੱਸ ਬ੍ਰਿਟਨ ਦੇ ਵਿੱਚ ਰਿਕਾਰਡ ਕਈ ਜਗ੍ਹਾ 'ਤੇ ਜਿਹੜਾ ਬ੍ਰੇਕ ਹੋਇਆ। ਇਸੇ ਤਰ੍ਹਾਂ ਆਇਰਲੈਂਡ ਦੇ ਵਿੱਚ, ਫਰਾਂਸ ਦੇ ਵਿੱਚ, ਜਰਮਨੀ, ਇਟਲੀ, ਸਪੇਨ, ਸਵਿਟਜ਼ਰਲੈਂਡ ਸਾਰਿਆਂ ਨੂੰ ਅਨਯੂਜੁਅਲੀ ਹੌਟ ਕੰਡੀਸ਼ਨ ਦਾ, ਭਾਵ ਮੌਸਮ ਦੇ ਜਾਂ ਸਮੇਂ ਦੇ ਹਿਸਾਬ ਨਾਲ ਇਹ ਕੰਡੀਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ। ਸੋ ਇਸ ਵੇਲੇ ਰਿਕਾਰਡ ਜਿਹੜੇ ਨੇ ਉਹ ਦੁਨੀਆ ਭਰ ਵਿੱਚ ਗਰਮੀ ਦੇ ਬਣ ਰਹੇ ਨੇ। ਕੈਨੇਡਾ ਦੇ ਵਿੱਚ ਜਿਵੇਂ ਪਹਿਲਾਂ ਦੱਸਿਆ ਕਿ ਇੱਥੇ ਜੋ ਕੱਲ੍ਹ ਅਸੀਂ ਖਬਰ ਦਿੱਤੀ ਸੀ ਕਿ ਵਾਈਲਡ ਫਾਇਰ ਸੀਜ਼ਨ ਦੇ ਨਾਲ ਨਜਿੱਠਣ ਲਈ ਸਰਕਾਰਾਂ ਨੇ ਤਿਆਰੀ ਕੀਤੀ ਹੈ, ਅਤੇ ਨਵੇਂ ਫਾਇਰ ਫਾਈਟਿੰਗ ਜਹਾਜ਼, ਏਅਰ ਟੈਂਕਰ ਜਿਹੜੇ ਵਾਟਰ ਟੈਂਕਰ ਹੁੰਦੇ ਨੇ, ਹਵਾਈ ਹੈਲੀਕਾਪਟਰ ਵਗੈਰਾ ਅਤੇ ਹੋਰ, ਉਹਨਾਂ ਨੂੰ ਬਿਲਕੁਲ ਤਿਆਰ ਬਰ ਤਿਆਰ ਰੱਖਿਆ ਗਿਆ। ਸੋ ਮੌਸਮ ਤੋਂ ਅੱਗੇ ਤੁਰਦੇ ਹਾਂ ਜੀ, ਅਤੇ ਅਸੀਂ ਗੱਲ ਕਰਦੇ ਹਾਂ ਕਿ ਅੱਜ ਦੇ ਪ੍ਰੋਗਰਾਮ ਵਿੱਚ ਜਿਹੜੀਆਂ ਹੋਰ ਖਬਰਾਂ ਅਸੀਂ ਜਿਹੜੀਆਂ ਸਾਂਝੀਆਂ ਕਰਨੀਆਂ ਨੇ। ਮਾਰਕੀਟ ਦੀ ਗੱਲ ਕਰਾਂਗੇ, ਅਤੇ USA ਦੁਆਰਾ ਕੁਛ ਇਰਾਨ ਦੇ ਹਿੱਸਿਆਂ 'ਤੇ ਹਮਲੇ ਕਰਨ ਦੀਆਂ ਖਬਰਾਂ ਸਾਹਮਣੇ ਆਈਆਂ ਸੀ, ਅਤੇ ਇਰਾਨ ਨੇ ਇਸ ਨੂੰ ਸੀਰੀਅਸਲੀ ਲਿਆ, ਕੀ ਉਹ ਕਹਿੰਦੇ ਨੇ ਉਹਦੇ ਬਾਰੇ ਗੱਲ ਕਰਾਂਗੇ। ਇਬੋਲਾ ਵਾਇਰਸ ਫੈਲ ਰਿਹਾ, ਅਤੇ ਕੈਨੇਡਾ ਨੇ ਵੀ ਕੁਛ ਇਸ ਦਾ ਆਪਣਾ ਹਿੱਸਾ ਜਿਹੜਾ ਜੀ ਪਾਇਆ ਇਬੋਲਾ ਦਾ, ਅਤੇ ਕੁਛ ਲੋਕ ਕੁਆਰੰਟਾਈਨ ਕਰ ਰਹੇ ਸੀ, ਅਤੇ ਹੁਣ ਕੁਛ ਕੈਨੇਡਾ ਦੇ ਵਿੱਚ ਨਿਯਮਾਂ 'ਚ ਬਦਲਾਅ ਵੀ ਕੀਤਾ ਗਿਆ। ਟਰੈਵਲ ਕਰਕੇ ਆਏ ਨੇ ਜਿਹੜੇ ਉਹਨਾਂ ਲਈ, ਅਤੇ ਜਿਹੜੇ ਉਸ ਖੇਤਰ ਤੋਂ ਨਾਲ ਜੁੜੇ ਹੋਏ ਨੇ ਉਹਨਾਂ ਲਈ ਕੁਛ ਨਿਯਮ ਜਿਹੜੇ ਨੇ ਉਹ ਬਣਾਏ ਗਏ ਨੇ। ਫਿਰ ਅਸੀਂ ਜਿਹੜਾ ਕਿ ਆਪਣੇ ਸੂਬੇ ਦੀ ਗਰਮਾਈ ਹੋਈ ਸਿਆਸਤ ਵੱਲ ਧਿਆਨ ਮਾਰਦੇ ਹਾਂ ਜੀ, ਜਿਵੇਂ ਅਸੀਂ ਕੱਲ੍ਹ ਖਬਰ ਸਾਂਝੀ ਕੀਤੀ ਸੀ ਕਿ ਅਲਬਰਟਾ ਦੀ ਸੈਪਰੇਸ਼ਨ ਦਾ ਮੁੱਦਾ ਨਾ ਸਿਰਫ ਅਲਬਰਟਾ ਵਿੱਚ, ਨਾ ਸਾਡੇ ਸਿਰਫ ਘਰਾਂ ਦੇ ਵਿੱਚ, ਜੋ ਕਿਉਂਕਿ

ਅਸੀਂ ਤੇ ਬਿਲਕੁਲ ਇਸ ਕੇਂਦਰ ਦੇ ਵਿੱਚ ਬੈਠੇ ਹੋਏ ਹਾਂ ਕਿ ਇੱਥੇ ਸਭ ਕੁਝ ਚੱਲ ਰਿਹਾ ਤੇ ਪੂਰੇ ਕੈਨੇਡਾ ਦੇ ਵਿੱਚ ਹੀ ਨਹੀਂ ਬਲਕਿ ਦੁਨੀਆਂ ਦੇ ਬਹੁਤ ਸਾਰੇ ਹੋਰ ਮੁਲਕਾਂ ਦੇ ਵਿੱਚ ਵੀ ਇਸ ਦੀ ਚਰਚਾ ਛਿੜੀ ਹੈ ਕਿ ਕੈਨੇਡਾ ਦਾ ਕੋਈ ਹਿੱਸਾ ਹੈ ਜਿਹੜਾ ਵੱਖ ਹੋਣਾ ਚਾਹੁੰਦਾ ਤੇ ਇਸ ਮਾਮਲੇ ਤੇ ਪੋਲੀਟੀਸ਼ੀਅਨ ਵੀ ਹੁਣ ਸਿਆਸਤ ਦੇ ਮੱਦੇਨਜ਼ਰ ਆਪੋ ਆਪਣੇ ਸਟੈਂਡ ਲੈਣ ਲੱਗੇ ਨੇ। ਮਾਰਕ ਕਾਰਨੀ ਹੋਰਾਂ ਨੇ ਕੱਲ ਵੀ ਬਿਆਨ ਦਿੱਤਾ ਸੀ, ਅੱਜ ਇੱਕ ਹੋਰ ਦਿੱਤਾ ਉਹਨਾਂ ਨੇ ਬਿਆਨ ਤੇ ਇਸ ਸੈਪਰੇਸ਼ਨ ਦੇ ਰੈਫਰੈਂਡਮ ਦੇ ਹੱਕ ਵਿੱਚ ਤੇ ਵਿਰੋਧ ਵਿੱਚ ਬੋਲਣ ਵਾਲਿਆਂ ਦੀ ਗਿਣਤੀ ਜਿਹੜੀ ਹੈ ਲਗਾਤਾਰ ਉਹ ਕਲੀਅਰ ਹੁੰਦੀ ਜਾ ਰਹੀ ਹੈ। ਇੱਧਰ ਅਲਬਰਟਾ ਦੇ ਵਿੱਚ ਪ੍ਰਾਈਵੇਟ ਤੌਰ ਤੇ ਸਰਵੇਖਣ ਵੀ ਕੀਤੇ ਜਾ ਰਹੇ ਨੇ ਤੇ ਉਹ ਸਰਵੇਖਣ ਕੀ ਕਹਿੰਦੇ ਨੇ ਉਹਨਾਂ ਦੀ ਰਿਪੋਰਟ ਜਿਹੜੀ ਹੈ ਜੀ ਤੁਹਾਡੇ ਨਾਲ ਸਾਂਝੀ ਕਰਾਂਗੇ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ। ਸੋ ਸੈਪਰੇਸ਼ਨ ਦੇ ਮੁੱਦੇ ਤੇ ਕੀ ਚੱਲ ਰਿਹਾ ਇਹਦੇ ਬਾਰੇ ਗੱਲ ਕਰਾਂਗੇ। ਟਿਮ ਹੋਰਟਨਸ, ਕੱਲ ਅਸੀਂ ਥੋੜ੍ਹੀ ਜਿਹੀ ਡਿਟੇਲ ਦਿੱਤੀ ਸੀ ਕਿ ਵਿਦੇਸ਼ੀ ਕਾਮਿਆਂ ਦੀ ਜਗ੍ਹਾ ਤੇ ਅਸੀਂ ਲੋਕਲ ਹਾਇਰਿੰਗ ਕਰਾਂਗੇ, ਟਿਮ ਹੋਰਟਨਸ ਵਾਲੇ ਹੁਣ ਕਹਿੰਦੇ ਨੇ, ਇਹ ਥੋੜ੍ਹਾ ਜਿਹਾ ਹੋਰ ਇਸ ਨੂੰ ਐਲਾਬਰੇਟ ਕਰਾਂਗੇ। ਫੈਡਰਲ ਕੰਜ਼ਰਵੇਟਿਵ ਪਾਰਟੀ ਨੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਤੋਂ ਮੰਗ ਕੀਤੀ ਹੈ ਕਿ ਇਸ ਸਾਲ ਦੇ ਬਾਕੀ ਰਹਿੰਦੇ ਮਹੀਨਿਆਂ ਲਈ ਵੀ ਫੈਡਰਲ ਗੈਸ ਟੈਕਸ ਜਿਹੜਾ ਹੈ ਉਸਨੂੰ ਖਤਮ ਕਰ ਦਿੱਤਾ ਜਾਵੇ। ਟੋਰੋਂਟੋ ਏਰੀਆ ਦੇ ਵਿੱਚ ਜੋ ਐਕਸਟੋਰਸ਼ਨ ਫਰੌਤੀਆਂ ਜਾਂ ਹਿੰਸਾ ਨਸ਼ਿਆਂ ਹਥਿਆਰਾਂ ਦੇ ਕੇਸ ਦੇ ਵਿੱਚ ਜਿਹੜੇ ਜਵਾਨ ਫੜੇ ਗਏ ਹੈ ਉਹਨਾਂ ਦੇ ਬਾਰੇ ਥੋੜ੍ਹੀ ਬਹੁਤੀ ਡਿਟੇਲ ਜਿਹੜੀ ਹੈ ਉਹ ਹੋਰ ਸਾਹਮਣੇ ਆਈ ਹੈ, ਉਹ ਸਾਂਝੇ ਕਰਾਂਗੇ। ਸਾਰੇ ਹੀ ਅਨਫੋਰਚੁਨੇਟਲੀ ਪੰਜਾਬ ਦੇ ਨਾਲ ਜਾਂ ਪੰਜਾਬੀਆਂ ਨਾਲ ਜਾਂ ਸਿੱਖ ਭਾਈਚਾਰੇ ਨਾਲ ਜਾਂ ਹਿੰਦੂ ਭਾਈਚਾਰੇ ਨਾਲ ਜੁੜੇ ਹੋਏ ਲੋਕ ਆਪਣਿਆਂ ਨੂੰ ਟਾਰਗੇਟ ਕਰਦੇ ਰਹੇ ਤੇ ਕੌਣ ਨੇ ਮੁੰਡੇ, ਕੀ ਸਟੇਟਸ ਹੈ ਉਹਨਾਂ ਦਾ, ਇਹਦੇ ਬਾਰੇ ਗੱਲਬਾਤ ਕਰਾਂਗੇ। ਲਿਬਰਲ ਪਾਰਟੀ ਵੱਲੋਂ ਪਿਛਲੇ ਕਈ ਦਹਾਕਿਆਂ ਤੋਂ ਇਨਵਾਇਰਮੈਂਟ ਦੇ ਮੁੱਦੇ ਤੇ ਕਲਾਈਮੇਟ ਦੇ ਮੁੱਦੇ ਤੇ ਸਟੈਂਡ ਲਿਆ ਗਿਆ ਬਹੁਤ ਸਾਰੀਆਂ ਚੀਜ਼ਾਂ ਲਈ, ਲੇਕਿਨ ਫਿਰ ਨੀਤੀ ਬਦਲਣੀ ਵੀ ਪੈਂਦੀ ਹੈ ਤੇ ਹੁਣ ਬਦਲੀ ਹੋਈ ਨੀਤੀ ਦੇ ਚੱਲਦਿਆਂ ਜੋ ਸਰਕਾਰ ਨੇ ਪੈਂਤੜਾ ਬਦਲਿਆ ਕਿ ਅਸੀਂ ਇਕਾਨਮੀ ਨੂੰ ਪ੍ਰਾਇਓਰਟੀ ਜ਼ਿਆਦਾ ਦੇਣੀ ਹੈ, ਉਸ ਨਾਲ ਕੁਛ ਆਪਣੇ ਹੀ ਉਹਨਾਂ ਦੇ ਨਾਰਾਜ਼ ਹੋਣ ਲੱਗੇ ਨੇ ਤੇ ਮਾਰਕ ਕਾਰਨੀ ਦੀ ਲਿਬਰਲ ਪਾਰਟੀ ਦੇ ਇੱਕ ਮੈਂਬਰ ਪਾਰਲੀਮੈਂਟ ਅਸਤੀਫਾ ਦੇਣ ਜਾ ਰਹੇ ਨੇ ਆਪਣੇ ਅਹੁਦੇ ਤੋਂ ਇਹਨਾਂ ਨੀਤੀਆਂ ਦੇ ਚੱਲਦਿਆਂ, ਇਹਦੇ ਬਾਰੇ ਗੱਲ ਕਰਾਂਗੇ। ਭਾਰਤ ਦੇ ਡਿਪਲੋਮੈਟ ਨੇ ਕਿਹਾ ਕਿ ਸੀਸਿਸ ਜੋ ਹੈ ਕੈਨੇਡਾ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਉਹਨਾਂ 'ਤੇ ਰਾਜਨੀਤਿਕ ਦਬਾਅ ਦੇ ਤਹਿਤ ਭਾਰਤ 'ਤੇ ਝੂਠੇ ਇਲਜ਼ਾਮ ਲਾਏ ਗਏ, ਇਹਦੇ ਬਾਰੇ ਗੱਲਬਾਤ ਕਰਾਂਗੇ। ਕੁਛ ਹੋਰ ਖਬਰਾਂ ਦੁਨੀਆ ਦੇ ਕੁਛ ਹੋਰ ਹਿੱਸਿਆਂ ਤੋਂ ਉਹ ਵੀ ਸਾਂਝੀਆਂ ਕਰਾਂਗੇ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ। ਪੰਜਾਬ ਦੀਆਂ ਖਬਰਾਂ ਸਾਂਝੇ ਕਰਨ ਨੂੰ ਦਿਲ ਤਾਂ ਬਹੁਤ ਕਰਦਾ ਹੈ ਪਰ ਨਗਰ ਨਿਗਮ ਨਗਰ ਪਾਲਿਕਾ ਚੋਣਾਂ ਦੇ ਵਿੱਚ ਹੋਈ ਹਿੰਸਾ ਜਿਹੜੀ ਹੈ ਜੀ, ਸਿਆਣੇ ਬਿਆਣੇ ਬੰਦੇ ਔਰਤਾਂ ਅਤੇ ਹੋਰ ਅਤੇ ਰਾਜਨੀਤਿਕ ਲੋਕ ਇੱਕ ਦੂਸਰੇ ਨੂੰ ਮੰਦਾ ਬੋਲਦੇ, ਝੜਪਾਂ ਕਰਦੇ, ਪੱਗਾਂ ਉਤਾਰਦੇ ਅਤੇ ਇੱਕ ਦੂਸਰੇ ਨੂੰ ਮਾਰਦੇ ਕੁੱਟਦੇ ਇੱਕ ਦੂਸਰੇ ਦੇ ਪਿੱਛੇ ਭੱਜਦੇ ਇਹ ਨਜ਼ਰ ਆਏ ਨੇ ਅਤੇ ਸ਼ਰਮ ਵਾਲੀ ਗੱਲ ਹੈ ਬੇਸਿਕਲੀ। ਅਸੀਂ ਮੈਂ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤਾਂ ਨਹੀਂ ਚਰਚਾ ਕਰਾਂਗੇ, ਜਤਿੰਦਰ ਪੰਨੂ ਹੋਰਾਂ ਕੋਲੋਂ ਅਸੀਂ ਓਵਰਆਲ ਸਥਿਤੀ ਬਾਰੇ ਜਾਣਕਾਰੀ ਲਵਾਂਗੇ ਜੀ। ਕੁਛ ਖਬਰਾਂ ਹੋਰ ਨੇ ਜਿਹਦੇ ਵਿੱਚ ਬੈਲਜੀਅਮ ਦੇ ਵਿੱਚ ਦਰਦਨਾਕ ਹਾਦਸਾ ਹੋਇਆ ਜਿੱਥੇ ਇੱਕ ਸਕੂਲ ਦੀ ਬੱਸ ਜਿਹੜੀ ਹੈ ਜੀ ਉਹ ਟ੍ਰੇਨ ਨਾਲ ਟਕਰਾ ਗਈ ਅਤੇ ਚਾਰ ਮੌਤਾਂ ਹੋਈਆਂ ਨੇ। ਦਿੱਲੀ ਦੇ ਇੱਕ ਬਹੁਤ ਵੱਡੇ ਜਿਮਖਾਨਾ ਕਲੱਬ ਅਤੇ ਬਹੁਤ ਪੁਰਾਣੇ ਅਤੇ ਐਕਸਕਲੂਸਿਵ ਨੂੰ ਬੰਦ ਕੀਤੇ ਜਾਣ ਦੀਆਂ ਖਬਰਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀ ਹੈ ਜੀ। ਚੀਨ ਦੇ ਵਿੱਚ ਇੱਕ ਵਿਅਕਤੀ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਕਿਉਂਕਿ ਉਹਨਾਂ ਨੇ ਆਪਣੇ ਸਾਥੀ ਅਮੀਰਜ਼ਾਦੇ ਬਿਲੀਨੀਅਰ ਗੇਮਿੰਗ ਐਕਸਪਰਟ ਦਾ ਜ਼ਹਿਰ ਦੇ ਕੇ ਕਤਲ ਕਰ ਦਿੱਤਾ ਸੀ।

ਕੀ ਕਹਾਣੀ ਹੈ ਇਹਦੇ ਬਾਰੇ ਅਸੀਂ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ ਗੱਲ ਕਰਾਂਗੇ। ਇਹ ਖਬਰਾਂ ਜਿੰਨੀਆਂ ਮੈਂ ਦੱਸੀਆਂ ਨੇ ਜੀ ਸਾਰੀਆਂ ਵਿਸਥਾਰ ਨਾਲ ਸਾਂਝੀਆਂ ਕਰਾਂਗੇ ਅਤੇ ਪ੍ਰੋਗਰਾਮ ਦੇ ਦੂਸਰੇ ਹਿੱਸੇ ਦੇ ਵਿੱਚ ਅਸੀਂ ਇੱਕ ਗੱਲਬਾਤ ਪੇਸ਼ ਕਰਾਂਗੇ ਪੰਜਾਬ ਦੇ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਸਾਬਕਾ ਓਲੰਪੀਅਨ ਪ੍ਰਗਟ ਸਿੰਘ ਹੋਰਾਂ ਦੇ ਨਾਲ ਅਤੇ ਉਹ ਪੰਜਾਬ ਦੀ ਰਾਜਨੀਤੀ ਬਾਰੇ ਕੀ ਕਹਿੰਦੇ ਨੇ ਇਸ ਬਾਰੇ ਇੱਕ ਗੱਲਬਾਤ ਧੰਨਵਾਦ ਸਹਿਤ ਦੂਸਰੇ ਮੀਡੀਆ ਅਦਾਰਿਆਂ ਤੋਂ ਅਸੀਂ ਆਪ ਜੀ ਲਈ ਸਾਂਝੀ ਕਰਾਂਗੇ ਜੀ।

ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਮਾਨਸ ਹੋਰਾਂ ਦਾ ਦਾਅਵਾ ਹੈ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਅਸੀਂ ਤੁਹਾਨੂੰ ਬੈਸਟ ਰੇਟ ਦੇਵਾਂਗੇ। ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਵਧੀਆ ਰੇਟ ਲੈਣ ਲਈ ਤੇ ਬਚਤ ਕਰਨ ਲਈ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਹੋਰਾਂ ਨਾਲ ਸੰਪਰਕ ਕਰ ਲਓ 587-832-1208 5878321208 ਸੋਨਿਕ ਇੰਸ਼ੋਰੈਂਸ। YYC ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਅਤੇ ਬਿੱਲ ਵੀ ਸਰਕਾਰ ਨੂੰ ਭੇਜਿਆ ਜਾਵੇਗਾ। ਫੋਨ ਨੰਬਰ ਹੈ 825-760-9783-8257-60-983 YYC ਹੋਮ ਕੇਅਰ। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ। ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਸਕਦੇ ਹੋ ਜੀ 403-903-6657 'ਤੇ ਵਧੀਆ ਡੀਲ ਲੈਣ ਲਈ। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ। ਪੰਜਾਬ ਇੰਸ਼ੋਰੈਂਸ ਤੋਂ ਲਾਈਫ ਇੰਸ਼ੋਰੈਂਸ ਅਤੇ ਸੁਪਰਵਿਜ਼ਰ ਇੰਸ਼ੋਰੈਂਸ ਲੈਣ ਲਈ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਹੋਰਾਂ ਨਾਲ ਫੋਨ ਕਰ ਲਓ। ਭਰੋਸੇਯੋਗ ਸੇਵਾਵਾਂ ਦੇਣਗੇ ਆਪ ਜੀ ਨੂੰ 403-404-3500 ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਹੋਰਾਂ ਦਾ ਫੋਨ ਨੰਬਰ ਹੈ। ਮਦਰ ਇੰਡੀਆ ਰੈਸਟੋਰੈਂਟ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਉਣ ਲਈ ਤੁਸੀਂ ਜਾਣੇ ਜਾਂਦੇ ਨੇ ਜੀ ਅਤੇ ਉੱਥੇ ਜਾ ਕੇ ਤੁਸੀਂ 24 ਘੰਟੇ 7 ਦਿਨ ਆਨੰਦ ਮਾਣ ਸਕਦੇ ਹੋ। ਮਦਰ ਇੰਡੀਆ ਰੈਸਟੋਰੈਂਟ ਵਾਲੇ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਵੈਜ ਨੌਨ ਵੈਜ ਫੂਡ 24 ਘੰਟੇ ਖੁੱਲ੍ਹਾ। ਫੋਨ 403-461-6161 4036-461-6161 ਸਿਟੀ ਸਕੇਪ ਲੈਂਡਿੰਗ ਵਿੱਚ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਸਿਰਫ $7 ਦੇ ਵਿੱਚ ਤੁਹਾਨੂੰ 2 ਪਾਸਪੋਰਟ ਫੋਟੋਆਂ ਕਰ ਦੇਣਗੇ ਜੀ। ਪਾਸਪੋਰਟ ਫੋਟੋ ਭਾਵ ਕੈਨੇਡੀਅਨ ਪਾਸਪੋਰਟ ਹੋਵੇ, ਇੰਡੀਅਨ ਹੋਵੇ, ਰੀਨਿਊ ਕਰਨਾ ਹੋਵੇ, ਨਵਾਂ ਬਣਾਉਣਾ ਹੋਵੇ, ਵੀਜ਼ਾ ਲੈਣਾ ਜੀ, ਭਾਵ ID ਵਾਲੀ ਫੋਟੋ ਜਿਹੜੀ ਹੈ ਜੀ ਉਹ $7 ਦੇ ਵਿੱਚ ਹੀ ਉਹ ਆਪ ਜੀ ਨੂੰ ਕਰ ਦੇਣਗੇ, ਡਿਜੀਟਲ ਜਾਂ ਪ੍ਰਿੰਟਡ। ਅਤੇ ਤੁਸੀਂ ਇਹਨਾਂ ਕੋਲੋਂ ਫੈਮਿਲੀ ਫੋਟੋ, ਬੱਚਿਆਂ ਦੀਆਂ ਫੋਟੋ ਸਭ ਕੁਛ ਕਰਵਾ ਸਕਦੇ ਹੋ। ਅਤੇ ਪਾਸਪੋਰਟ ਫੋਟੋ ਲਈ ਬੱਚਿਆਂ ਦੀ ਫੋਟੋ ਦੇ ਵੀ $7 ਹੀ ਚਾਰਜ ਕੀਤੇ ਜਾਣਗੇ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ। ਕਰੀਏ ਫਿਰ ਚਰਚਾ ਸ਼ੁਰੂ ਜੀ ਖਬਰਾਂ 'ਤੇ ਵਿਸਥਾਰ ਦੇ ਨਾਲ। ਸਥਿਤ ਸਭ ਤੋਂ ਪਹਿਲਾਂ ਮਾਰਕੀਟ 'ਤੇ ਜਿਹੜਾ ਨਿਗਾਹ ਮਾਰ ਲਈਏ। ਕੱਲ੍ਹ ਅਸੀਂ ਆਪ ਜੀ ਨੂੰ ਦੱਸਿਆ ਸੀ ਕਿ ਮਾਰਕੀਟ ਥੋੜ੍ਹੀ ਕੱਚੇ ਤੇਲ ਦੀ ਸਾਫਟ ਹੋਈ ਹੈ, ਕਿਉਂਕਿ ਕੱਲ੍ਹ ਇਸ ਤਰ੍ਹਾਂ ਲੱਗ ਰਿਹਾ ਸੀ ਅਤੇ ਇਸ਼ਾਰੇ ਜਿਹੜੇ ਮਿਲ ਰਹੇ ਸੀ ਕਿ ਸਮਝੌਤਾ ਜਿਹੜਾ ਉਹ ਹੋ ਸਕਦਾ ਹੈ, ਇਰਾਨ ਦੇ ਨਾਲ ਸਿਰੇ ਚੜ੍ਹ ਸਕਦਾ। ਲੇਕਿਨ ਮੇਰਾ ਖਿਆਲ ਹੈ ਕਿ ਸਾਡਾ ਪ੍ਰੋਗਰਾਮ ਅਜੇ ਕੱਲ੍ਹ ਸਮਾਪਤੀ ਵਾਲੀ ਹੋਇਆ ਸੀ ਕਿ ਖਬਰਾਂ ਆ ਗਈਆਂ ਕਿ ਇਰਾਨ ਦੇ ਕੁਛ ਹਿੱਸਿਆਂ 'ਤੇ ਫਿਰ ਅਮਰੀਕਾ ਵੱਲੋਂ ਹਮਲਾ ਕੀਤਾ ਗਿਆ। ਉਸ ਤੋਂ ਬਾਅਦ ਫਿਰ ਮਾਰਕੀਟ ਜਿਹੜੀ ਆ ਉਸ ਵਿੱਚ ਉਛਾਲ ਦੇਖਣ ਨੂੰ ਮਿਲਿਆ। ਅਤੇ ਜੇ ਅਸੀਂ ਗੱਲ ਕਰੀਏ ਤਾਂ ਅੱਜ ਸਵੇਰੇ ਕੁਛ ਜ਼ਿਆਦਾ ਸੀ ਥੋੜ੍ਹਾ ਜਿਹਾ, ਲੇਕਿਨ ਹੁਣ ਫਿਰ ਥੋੜ੍ਹਾ ਸੌਫਟ ਹੋ ਕੇ ਇਸ ਵੇਲੇ WTI ਕਰੂਡ ਆਇਲ ਹੈ, ਵੈਸਟ ਟੈਕਸਸ ਇੰਟਰਮੀਡੀਏਟ ਹੈ, ਉਹ $93-94 ਪ੍ਰਤੀ ਬੈਰਲ 'ਤੇ ਹੋ ਰਿਹਾ ਟ੍ਰੇਡ। ਅਤੇ ਜਿਹੜਾ ਬ੍ਰੈਂਟ ਕਰੂਡ ਆ ਜੀ $100 ਪ੍ਰਤੀ ਬੈਰਲ 'ਤੇ ਟ੍ਰੇਡ ਹੋ ਰਿਹਾ। ਇਹ ਉੱਚੀਆਂ ਕੀਮਤਾਂ ਕਹੀਆਂ ਜਾ ਸਕਦੀਆਂ ਨੇ, ਹਾਲਾਂਕਿ ਕੱਲ੍ਹ ਤੋਂ ਥੋੜ੍ਹਾ ਜਿਹਾ ਗੈਸ ਸਟੇਸ਼ਨ 'ਤੇ ਤੁਸੀਂ ਦੇਖਿਆ ਹੋਵੇਗਾ ਅਤੇ ਥੋੜ੍ਹੀ ਸੌਫਟਨੈਸ ਜਿਹੜੀ ਆ ਪਿਛਲੇ ਦਿਨਾਂ ਨਾਲੋਂ ਨਜ਼ਰ ਆਈ ਸੀ। ਕਰੰਸੀ ਦੀ ਗੱਲ ਕਰ ਲਈਏ ਜੀ, ਇੱਕ ਅਮਰੀਕਨ ਦੇ ਮੁਕਾਬਲੇ ਤੁਹਾਨੂੰ ਕੈਨੇਡੀਅਨ ਦੇ $1 ਅਤੇ 38 ਸੈਂਟ $1.38 ਕੈਨੇਡੀਅਨ ਕਮਜ਼ੋਰ ਪੈਂਦਾ ਹੋਇਆ ਪਿਛਲੇ ਦਿਨਾਂ ਤੋਂ। ਇਹ ਕਹਿ ਲਓ ਕਿ 4-5 ਮਈ ਤੋਂ ਬਾਅਦ ਵੀ ਕੁਛ ਸੈਂਟ ਜਿਹੜੇ ਨੇ ਉਹ ਲੂਜ਼ ਕੀਤੇ ਨੇ। ਜੇ ਇੱਕ ਅਮਰੀਕਨ ਅੱਜ ਵੇਚਣਾ ਹੋਵੇ ਇੰਡੀਆ ਦਾ, ਇੰਡੀਆ ਦੇ ਬਰਾਬਰ, ਇੰਡੀਆ ਇੱਕ ਅਮਰੀਕਨ ਦੇ ₹95 ਅਤੇ 84 ਪੈਸੇ ₹95.84 ਮਿਲਣਗੇ ਜੀ। ਕੈਨੇਡੀਅਨ ਜੋ 70 ਪਾਰ ਕਰ ਗਿਆ ਸੀ, ਫਿਰ 68 'ਤੇ ਆ ਗਿਆ ਸੀ, ਇਸ ਵੇਲੇ 69.29-30 ਦੇ

ਬਸ ਭਾਵ ਕਿ 69 ਰੁਪੀਜ਼ ਐਂਡ 29 ਪੈਸੇ ਤੁਹਾਨੂੰ ਮਿਲ ਸਕਦੇ ਨੇ। ਫਿਰ ਉਛਾਲ ਵੱਲ ਨੂੰ ਅਸੀਂ ਇਹ ਜੋ ਇਨਫੋਰਮੇਸ਼ਨ ਹੈ ਅਸੀਂ ਰੋਜ਼ ਦੀ ਰੋਜ਼ ਆਪਣੇ ਨਾਲ ਸ਼ੇਅਰ ਕਰਦੇ ਹਾਂ। ਸਰੋਤੇ ਸਾਨੂੰ ਕਹਿ ਰਹੇ ਸੀ ਕਿ ਕਈ ਵਾਰੀ ਫਰਕ ਹੁੰਦਾ, ਅਸੀਂ ਸਿਰਫ ਇੱਕ ਆਈਡੀਆ ਦਿੰਦੇ ਹਾਂ, ਕੋਈ ਅਸੀਂ ਕੋਈ ਬਰੀਕੀ ਦੇ ਵਿੱਚ ਕੋਈ ਟ੍ਰੇਡਿੰਗ ਤਾਂ ਕਰਦੀ ਨਹੀਂ ਹੈ। ਤੋ ਜੇ ਉਹ ਅਸੀਂ ਓਵਰਆਲ ਅਸੀਂ ਜਦੋਂ ਅਸੀਂ ਇਨਫੋਰਮੇਸ਼ਨ ਦਿੰਦੇ ਹਾਂ ਤਾਂ ਸਾਨੂੰ ਤਾਂ ਇਹ ਪਤਾ ਹੈ ਕਿ ਫਰਵਰੀ 28 ਤੋਂ ਬਾਅਦ ਤੇਲ ਦੀਆਂ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਜਿਹੜਾ ਉਛਾਲ ਆਇਆ ਉਸ ਦਾ ਵੱਡੇ ਪੱਧਰ 'ਤੇ ਜਿਹੜਾ ਅਸਰ ਹੈ ਉਹ ਦੇਖਿਆ ਜਾ ਸਕਦਾ। ਯੂ ਐਸ ਸੈਂਟਰਲ ਕਮਾਂਡ ਨੇ ਕੱਲ੍ਹ ਕਿਹਾ ਸੀ ਕਿ ਇਰਾਨ ਦੀਆਂ ਮਿਸਾਈਲ ਸਾਈਟਸ 'ਤੇ ਕਿਸ਼ਤੀਆਂ ਜਿਹੜੀਆਂ ਕਿ ਸਮੁੰਦਰ ਦੇ ਵਿੱਚ ਮਾਈਨਸ ਵਿਛਾਉਣ ਦੀ ਕੋਸ਼ਿਸ਼ ਕਰ ਰਹੀਆਂ ਸੀ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਅਤੇ ਇਸ ਨੂੰ ਸੈਲਫ ਡਿਫੈਂਸ ਸਟ੍ਰਾਈਕ ਜਿਹੜਾ ਹੈ ਦੱਖਣੀ ਇਰਾਨ ਦੇ ਵਿੱਚ ਕੁਛ ਹਮਲੇ ਕਰਕੇ ਕਿਹਾ ਗਿਆ। ਇਹ ਯੂ ਐਸ ਸੈਂਟਰਲ ਕਮਾਂਡ ਨੇ ਕੱਲ੍ਹ ਜਿਹੜਾ ਸੈਂਟਕੌਮ ਹੈ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਸੀ। ਇਸ ਤੋਂ ਬਾਅਦ ਇਰਾਨ ਨੇ ਕਿਹਾ ਕਿ ਯੂ ਐਸ ਏ ਵੱਲੋਂ ਅਮਰੀਕਾ ਵੱਲੋਂ ਸੀਜ਼ ਫਾਇਰ ਦੀ ਜੰਗ ਬੰਦੀ ਦੀ ਉਲੰਘਣਾ ਕੀਤੀ ਗਈ ਹੈ ਅਤੇ ਨਵੀਆਂ ਸਟ੍ਰਾਈਕਸ ਜਿਹੜੀਆਂ ਸਾਡੇ 'ਤੇ ਲਾਂਚ ਕੀਤੀਆਂ ਗਈਆਂ ਨੇ, ਅਸੀਂ ਇਹਨਾਂ ਦਾ ਜਵਾਬ ਦੇਵਾਂਗੇ। ਇਰਾਨ ਦੀ ਫੋਰਨ ਮਿਨਿਸਟਰੀ ਨੇ ਯੂ ਐਸ ਨੂੰ ਰਿਸਪੋਂਸੀਬਲ ਜ਼ਿੰਮੇਵਾਰ ਇਹਨਾਂ ਹਮਲਿਆਂ ਲਈ ਕਹਿੰਦੇ ਹੋਏ ਕਿ ਗਾਂਹ ਜੋ ਹੋਵੇਗਾ ਉਸ ਲਈ ਤੁਸੀਂ ਜ਼ਿੰਮੇਵਾਰ ਹੋਵੋਗੇ ਅਤੇ ਅਗਰੈਸਿਵ ਅਤੇ ਅਨਜਸਟੀਫਾਈਡ ਐਕਸ਼ਨ ਜਿਹੜੇ ਨੇ ਇਹਨਾਂ ਨੂੰ ਕਿਹਾ। ਇਹਦਾ ਜਿਹੜਾ ਸਟ੍ਰੇਟ ਆਫ ਹੋਰਮੂਜ਼ ਨੂੰ ਲੈ ਕੇ ਹੀ ਸਾਰਾ ਕੁਛ ਇਸ ਵੇਲੇ ਜਿਹੜਾ ਜੀ ਬਹੁਤਾ ਚੱਲ ਰਿਹਾ। ਸੋ ਵਰਲਡ ਐਨਰਜੀ ਪ੍ਰਾਈਸਿਸ ਦੇ ਵਿੱਚ ਜਦੋਂ ਇੰਨਾ ਕੁ ਕੰਮ ਹੋਇਆ ਅਤੇ ਉਸ ਦੇ ਨਾਲ ਹੀ ਜੋ ਥੱਲੇ ਨੂੰ ਗਿਰਾਵਟ ਜੀ ਸਾਨੂੰ ਨਜ਼ਰ ਆਈ ਸੀ ਉਹ ਫਿਰ ਉਹੀ ਕੰਮ ਹੋ ਗਿਆ। ਸੋ ਜਿਹੜੀ ਗੱਲਬਾਤ ਜਿਹੜੀ ਚੱਲ ਰਹੀ ਹੈ ਕਿ ਉਸ 'ਤੇ ਵੀ ਅਸਰ ਪਵੇਗਾ ਇਸ ਸਟ੍ਰਾਈਕਸ ਦੇ ਨਾਲ ਯੂ ਐਸ ਏ ਦੀਆਂ ਨਾਲ। ਸੋ ਇਰਾਨ ਜਿਹੜਾ ਹੈ ਉਹ ਜਵਾਬ ਦੇਣ ਲਈ ਤਿਆਰ ਹੈ। ਯੂ ਐਸ ਏ ਅਤੇ ਇਜ਼ਰਾਈਲ ਨੇ ਜਿਹੜੀ ਇਰਾਨ ਜਿਹੜੀ ਹੈ ਵਾਰ ਸ਼ੁਰੂ ਕੀਤੀ ਸੀ ਫਰਵਰੀ 28 ਨੂੰ ਅਤੇ ਕਈ ਹਫ਼ਤਿਆਂ ਦੀ ਫਾਈਟਿੰਗ ਤੋਂ ਬਾਅਦ ਸੀਜ਼ ਫਾਇਰ 8 ਅਪ੍ਰੈਲ ਨੂੰ ਜਿਹੜਾ ਤੈਅ ਕੀਤਾ ਗਿਆ ਸੀ ਅਤੇ ਇਸ ਨੂੰ ਤਕਰੀਬਨ ਜਿਹੜਾ ਅਬਜ਼ਰਵ ਕੀਤਾ ਗਿਆ ਇਸ ਜੰਗ ਬੰਦੀ ਨੂੰ ਤਕਰੀਬਨ ਮੰਨਿਆ ਗਿਆ ਅਤੇ ਆਹ ਜਿਹੜੇ ਕੁਛ ਇੱਕ ਪਹਿਲਾਂ ਮਈ ਦੇ ਵਿੱਚ ਹੋਇਆ ਸੀਗਾ ਜੀ ਅਰਲੀ ਦੇ ਵਿੱਚ ਅਤੇ ਇੱਕ ਜਿਹੜਾ ਕੱਲ੍ਹ ਹੋਇਆ ਜਿਹੜਾ ਦੱਖਣੀ ਇਰਾਨ ਦੇ ਵਿੱਚ ਇਹ ਹਮਲਿਆਂ ਨੂੰ ਥੋੜ੍ਹੀ ਜਿਹੀ ਇਸ ਦੀ ਵਾਇਲੇਸ਼ਨ ਮੰਨਿਆ ਜਾ ਰਿਹਾ। ਆਪ ਜੀ ਨੂੰ ਇਹ ਵੀ ਯਾਦ ਹੋਵੇਗਾ ਕਿ ਇਹ ਜਿਹੜੀ ਸੀਜ਼ ਫਾਇਰ ਹੈ ਜਿਸ ਦਿਨ ਹੋਈ ਸੀ ਉਸ ਤੋਂ ਬਾਅਦ ਇਜ਼ਰਾਈਲ ਨੇ ਆਪਣੇ ਕੁਛ ਇਰਾਦੇ ਲਿਬਨਾਨ ਦੇ ਉੱਪਰ ਹਮਲੇ ਕਰਕੇ ਜ਼ਾਹਰ ਕੀਤੇ ਸੀ ਕਿ ਇਹ ਅਸੀਂ ਡੀਲ ਦੇ ਵਿੱਚ ਲਿਬਨਾਨ ਵਾਲੀ ਤਾਂ ਗੱਲ ਹੋਈ ਹੀ ਨਹੀਂ ਹੈ ਸੋ ਅਸੀਂ ਹਮਲੇ ਜਾਰੀ ਰੱਖਾਂਗੇ। ਸੋ ਇਹ ਜੋ ਇਸ ਵੇਲੇ ਸਥਿਤੀ ਹੈ ਜੀ ਇਰਾਨ ਦੇ ਸਟੇਟ ਮੀਡੀਆ ਵੱਲੋਂ ਉਹਨਾਂ ਨੇ ਰਿਪੋਰਟ ਕੀਤਾ ਸੀ ਕਿ ਜਿਹੜੇ ਐਕਸਪਲੋਜ਼ਨ ਹੁਣ ਸੁਣੇ ਗਏ ਨੇ ਅਸੀਂ ਉਹਨਾਂ ਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਸਾਡਾ ਕਿੱਥੇ ਕਿੱਥੇ ਕਿਵੇਂ ਜਿਹੜਾ ਹੈ ਉਹ ਨੁਕਸਾਨ ਹੋਇਆ। ਸਟੇਟ ਆਫ ਹੋਰਮੂਜ਼ ਦੇ ਨਾਲ ਲੱਗਦਾ ਹੋਇਆ ਇਲਾਕਾ ਬੰਦਰ ਅਬਾਸ ਜਿਹੜਾ ਹੈ ਉੱਥੇ ਇਹ ਧਮਾਕੇ ਹੋਣ ਦੀਆਂ ਖ਼ਬਰਾਂ ਨੇ। ਇਹ ਵੀ ਕਿਹਾ ਗਿਆ ਸੀ ਇਸ ਇਰਾਨ ਦੀ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰਪਸ ਵੱਲੋਂ ਕਿ ਇਹਨਾਂ ਨੇ ਇੱਕ ਯੂ ਐਸ ਏ ਦੇ ਡਰੋਨ ਜਿਹੜਾ ਉਹ ਸਿੱਟ ਲਿਆ ਅਤੇ ਇੱਕ ਫਾਈਟਰ ਜੈੱਟ 'ਤੇ ਜੋ ਇਰਾਨੀਅਨ ਏਅਰ ਸਪੇਸ ਦੇ ਵਿੱਚ ਵੜਿਆ ਸੀ ਉਸ 'ਤੇ ਵੀ ਅਸੀਂ ਹਮਲਾ ਕੀਤਾ। ਪਰ ਸਪੈਸੀਫਿਕਲੀ ਪੁੱਛਿਆ ਗਿਆ ਜਦੋਂ ਇਹ ਨਹੀਂ ਕਿ ਦੱਸਿਆ ਗਿਆ ਕਿ ਐਗਜੈਕਟਲੀ ਜਿਹੜਾ ਕੀ ਹੋਇਆ ਸੀ। ਸੋ ਥੋੜ੍ਹਾ ਜਿਹੀ ਉਥਲ ਪੁਥਲ ਹੈ ਅਤੇ ਯੂ ਐਸ ਮੀਡੀਆ ਦੇ ਮੁਤਾਬਕ ਉਹਨਾਂ ਨੇ ਕਿਹਾ ਕਿ ਪ੍ਰੈਜੀਡੈਂਟ ਟਰੰਪ ਪਹਿਲਾਂ ਲੱਗਦੇ ਸੀ ਕਿ ਡੀਲ 'ਤੇ ਬਹੁਤ ਲਾਗੇ ਆ ਗਈ ਹੈ। ਫਿਰ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਇੰਸਟਰਕਸ਼ਨ ਦਿੱਤੀਆਂ ਗਈਆਂ ਨੈਗੋਸ਼ੀਏਟਰਾਂ ਨੂੰ ਕਿ ਬਹੁਤ ਕਾਹਲੀ ਨਾ ਕਰਿਓ ਅਤੇ ਯੂ ਐਸ ਮੀਡੀਆ ਦੇ ਮੁਤਾਬਕ ਪੋਸੀਬਲ ਡੀਲ ਜਿਹੜੀ ਹੈ ਉਹ ਫਾਈਨਲ ਸੈਟਲਮੈਂਟ ਨਹੀਂ ਹੈ ਲੇਕਿਨ ਐਮ ਓ ਯੂ ਹੋਵੇਗਾ, ਮੈਮੋਰੈਂਡਮ ਆਫ ਅੰਡਰਸਟੈਂਡਿੰਗ, ਜਿਸ ਦੇ ਵਿੱਚ 60 ਦਿਨਾਂ ਦੀ ਸੀਜ਼ ਫਾਇਰ ਦੀ ਐਕਸਟੈਂਸ਼ਨ ਹੋਵੇਗੀ, ਸਟੇਟ ਆਫ ਹੋਰਮੂਜ਼ ਦਾ ਰਸਤਾ ਖੁੱਲ੍ਹਣਾ ਹੋਵੇਗਾ ਅਤੇ ਅਗਲੀ ਗੱਲਬਾਤ ਲਈ ਅਤੇ ਇਰਾਨ ਦੇ ਨਿਊਕਲੀਅਰ ਪ੍ਰੋਗਰਾਮ ਦੇ ਮੁੱਦੇ 'ਤੇ ਚਰਚਾ ਕਰਨ ਲਈ ਰਸਤੇ ਗੱਲਬਾਤ ਦੇ ਜਿਹੜੇ ਨੇ ਉਹਨਾਂ ਨੂੰ ਖੁੱਲ੍ਹੇ ਰੱਖਣਾ ਹੋਵੇਗਾ। ਸੋ ਗੱਲਬਾਤ ਕਿੰਨੀ ਕੁ ਬਰੀਕੀ ਦੀ ਚੱਲ ਰਹੀ ਹੋਵੇਗੀ ਤੁਸੀਂ ਅੰਦਾਜ਼ਾ ਲਾਓ ਕਿ ਕਿਸੇ ਪਾਸੇ ਗੱਲ ਜਦੋਂ ਇੱਥੇ ਤੱਕ ਅਸੀਂ ਸੁਣਦੇ ਹਾਂ ਕਿ ਗੱਲ ਮੁੱਕਣ ਵਾਲੀ ਹੈ, ਗੱਲ ਕਿਸੇ ਪਾਸੇ ਲੱਗਣ ਵਾਲੀ ਹੈ, ਫਿਰ ਲੱਗਦੀ ਲੱਗਦੀ ਗੱਲ ਜਿਹੜੀ ਹੈ ਉਹ ਕਿਸੇ ਪਾਸੇ ਲੱਗਦੀ ਨਹੀਂ ਅਤੇ ਫਿਰ ਵਿਗੜ ਜਾਂਦੀ ਹੈ। ਸੋ ਖ਼ਬਰਾਂ ਹੁਣ ਇਸ ਤੋਂ ਬਾਅਦ ਹੋਰ ਜਿਹੜੀਆਂ ਨੇ ਉਹ ਜ਼ਰਾ ਕੁ ਸਾਂਝੀਆਂ ਕਰਦੇ ਹਾਂ ਜੀ। ਅਸੀਂ ਅਲਬਰਟਾ ਦੇ ਰੈਫਰੈਂਡਮ ਵੱਲ ਨੂੰ ਵੀ ਹੋਣਾ ਅਤੇ ਕਿਉਂ ਨਾ ਪਹਿਲਾਂ ਸਵਾਲ ਅੱਜ ਦਾ ਜਿਹੜਾ ਜੀ ਸਾਂਝਾ ਕਰ ਲਈਏ ਤਾਂ ਕਿ ਸਰੋਤੇ ਸਾਡੇ ਜਵਾਬ ਦੇਣ ਵਾਲੇ ਬਣਨ ਅਤੇ ਕਿਉਂਕਿ ਪ੍ਰੋਗਰਾਮ ਦੇ ਦੂਸਰੇ ਹਿੱਸੇ ਦੇ ਵਿੱਚ
ਅਸੀਂ ਗੱਲਬਾਤ ਵੀ ਪੇਸ਼ ਕਰਨੀ ਹੈ ਸਾਹਿਬ ਪ੍ਰਗਟ ਸਿੰਘ ਹੁਣਾਂ ਦੇ ਨਾਲ ਪੰਜਾਬ

ਕਾਂਗਰਸ ਦੇ ਆਗੂ ਨੇ ਜਿਹੜੇ ਸੀ ਤੇ ਆਓ ਸਵਾਲ ਅੱਜ ਦਾ ਕੈਨੇਡਾ ਦੇ ਵਿੱਚ ਜੋ ਐਥਨਿਕ ਬੈਕਗ੍ਰਾਉਂਡ ਵਾਲੇ ਮੈਂਬਰ ਪਾਰਲੀਮੈਂਟਸ ਨੇ ਮਿਨਿਸਟਰ ਨੇ ਉਹਨਾਂ ਦੀ ਆਪਣੀ ਇੱਕ ਬੈਕਗ੍ਰਾਉਂਡ ਰਹੀ ਹੈ ਸਵਾਲ ਇਹ ਹੈ ਕਿ ਕੈਨੇਡਾ ਦੇ ਵਿੱਚ ਦਸਤਾਰਧਾਰੀ ਸਿੱਖ ਤੇ ਬਿਨਾਂ ਦਸਤਾਰ ਤੋਂ ਸਿੱਖ ਜਿਹੜੇ ਨੇ ਜੀ ਇਹ ਕਿਹੜੇ ਸੱਜਣ ਜਿਹੜੇ ਨੇ ਮੈਂਬਰ ਪਾਰਲੀਮੈਂਟ ਰਹੇ ਨੇ ਸਭ ਤੋਂ ਪਹਿਲਾਂ ਦਸਤਾਰ ਵਾਲੇ ਸਿੱਖ ਕੌਣ ਸੀ ਤੇ ਗੈਰ ਦਸਤਾਰਧਾਰੀ ਸਿੱਖ ਜਾਂ ਸਹਿਜਧਾਰੀ ਵੀ ਕਹਿ ਸਕਦੇ ਨੇ ਡੈਫੀਨੇਸ਼ਨ ਥੋੜ੍ਹੀ ਹੋਰ ਹੁੰਦੀ ਹੈ ਮੈਂ ਉਸ ਤਕਨੀਕੀ ਮਸਲੇ ਦੇ ਵਿੱਚ ਪੈਣਾ ਨਹੀਂ ਚਾਹੁੰਦਾ ਦਸਤਾਰਧਾਰੀ ਸਿੱਖ ਪਹਿਲੇ ਮੈਂਬਰ ਪਾਰਲੀਮੈਂਟ ਕੈਨੇਡਾ ਦੇ ਵਿੱਚ ਕੌਣ ਸਨ ਤੇ ਬਿਨਾਂ ਦਸਤਾਰ ਵਾਲੇ ਮੈਂਬਰ ਪਾਰਲੀਮੈਂਟ ਸਿੱਖ ਕੈਨੇਡਾ ਦੇ ਵਿੱਚ ਕੌਣ ਸੀ ਇਹ ਦੋ ਸਵਾਲ ਨੇ ਦੋਨਾਂ ਦਾ ਜਵਾਬ ਸਹੀ ਹੋਵੇਗਾ ਤੇ ਫਿਰ ਅਸੀਂ ਤੁਹਾਨੂੰ ਡਰਾ ਸ਼ਾਮਿਲ ਕਰਾਂਗੇ ਸਾਡਾ ਫੋਨ ਨੰਬਰ ਹੈ 403-902-1323 403-902-1323 403-902-1323 ਤੇ ਇਸ ਸਵਾਲ ਦਾ ਜਵਾਬ ਦੇਣ ਲਈ ਤੁਸੀਂ ਵਟਸਐਪ ਤੇ ਮੈਸੇਜ ਵੀ ਲਿਖ ਕੇ ਭੇਜ ਸਕਦੇ ਹੋ ਆਪਣਾ ਨਾਮ ਤੇ 4 ਡਿਜਿਟ ਫੋਨ ਦੇ ਜੇ ਨਹੀਂ ਤਾਂ ਤੁਸੀਂ ਸਾਨੂੰ ਕਾਲ ਕਰਕੇ ਵੀ ਜਵਾਬ ਦੇ ਸਕਦੇ ਹੋ ਤੁਸੀਂ ਬਸ ਸਾਡਾ ਨੰਬਰ ਨੋਟ ਕਰੋ 403-902-1323 ਤੇ ਆਓ ਪ੍ਰੋਗਰਾਮ ਦੇ ਵਿੱਚ ਹੁਣ ਜਿਹੜਾ ਇਬੋਲਾ ਵਾਇਰਸ ਹੈ ਇਸ ਲਈ ਕੈਨੇਡੀਅਨ ਗੌਰਮੈਂਟ ਨੇ ਕੀ ਹੁਕਮ ਸੁਣਾਏ ਨੇ ਇਹਦੇ ਬਾਰੇ ਗੱਲਬਾਤ ਅਸੀਂ ਕਰਦੇ ਹਾਂ ਜਿਹੜੇ ਇਬੋਲਾ ਖੇਤਰ ਜਿਵੇਂ ਕਿ ਡੈਮੋਕ੍ਰੈਟਿਕ ਰਿਪਬਲਿਕ ਆਫ ਕੋਂਗੋ ਜਾਂ ਹੋਰ ਜਿਹੜੇ ਮੁਲਕ ਹੈਗੇ ਨੇ ਸਾਊਥ ਦੱਖਣੀ ਸੁਡਾਨ ਯੁਗਾਂਡਾ ਜਿਹੜੇ ਟਰੈਵਲਰ ਉੱਥੋਂ ਕੈਨੇਡਾ ਦੇ ਵਿੱਚ ਐਂਟਰ ਹੋਣਗੇ ਉਹਨਾਂ ਨੂੰ ਆਪਣੇ ਆਪ ਨੂੰ ਆਈਸੋਲੇਟ ਕਰਨਾ ਪਵੇਗਾ 21 ਦਿਨ ਵਾਸਤੇ ਇਹ ਪਰਸੋਂ ਤੋਂ ਸ਼ੁਰੂ ਹੋਣ ਜਾ ਰਿਹਾ ਇਮੀਗ੍ਰੇਸ਼ਨ ਅਥਾਰਟੀਜ਼ ਇਹਨਾਂ ਦੀਆਂ ਐਪਲੀਕੇਸ਼ਨਸ ਜਿਹੜੀਆਂ ਹੈਗੀਆਂ ਨੇ ਡੈਮੋਕ੍ਰੈਟਿਕ ਰਿਪਬਲਿਕ ਆਫ ਕੋਂਗੋ ਤੋਂ ਯੁਗਾਂਡਾ ਦੱਖਣੀ ਸੁਡਾਨ ਵਗੈਰਾ ਤੋਂ ਉਹਨਾਂ ਨੂੰ ਵੀ ਸਸਪੈਂਡ ਕਰ ਰਹੇ ਨੇ ਕਿ ਉਹਨਾਂ ਨੂੰ ਅਜੇ ਪ੍ਰੋਸੈਸ ਨਹੀਂ ਕੀਤਾ ਜਾਵੇਗਾ ਹੈਲਥ ਮਿਨਿਸਟਰ ਮੇਵਰੀ ਮਿਸ਼ੈਲ ਨੇ ਦੱਸਿਆ ਕਿ ਸੈਲਫ ਆਈਸੋਲੇਸ਼ਨ ਦੀ ਰਿਕੁਆਇਰਮੈਂਟ ਜਿਹੜੀ ਹੈ ਉਹ ਇਸ ਕਰਕੇ ਹੈ ਕਿ ਕੈਨੇਡੀਅਨਾਂ ਨੂੰ ਇਸ ਦਾ ਇਬੋਲਾ ਵਾਇਰਸ ਦਾ ਰਿਸਕ ਬਹੁਤ ਲੋ ਹੈ ਅਤੇ ਅਸੀਂ ਪ੍ਰੀਕੋਸ਼ਨਰੀ ਅਪਰੋਚ ਲੈ ਕੇ ਚੱਲ ਰਹੇ ਹਾਂ ਤਾਂ ਕਿ ਕੈਨੇਡੀਅਨਾਂ ਦੀ ਸੇਫਟੀ ਜਾਂ ਸਿਕਿਉਰਿਟੀ ਜਿਹੜੀ ਹੈ ਉਹ ਠੀਕ ਠਾਕ ਰਹੇ ਇਮੀਗ੍ਰੇਸ਼ਨ ਮਿਨਿਸਟਰ ਨੇ ਇਹ ਵੀ ਗੱਲ ਕਹੀ ਕਿ ਜਿਨ੍ਹਾਂ ਨੂੰ ਡਾਕੂਮੈਂਟ ਜਿਨ੍ਹਾਂ ਕੋਲ ਹੈਗੇ ਨੇ ਇਹਨਾਂ ਏਰੀਆ ਦੇ ਵਿੱਚੋਂ ਕੈਨੇਡਾ ਆਉਣ ਲਈ ਵਿਜ਼ਿਟ ਕਰਨ ਲਈ ਜਾਂ ਰਹਿਣ ਲਈ ਜਾਂ ਜੋ ਵੀ ਨੇ ਉਹਨਾਂ ਨੂੰ ਮੌਜੂਦਾ ਜਿਹੜੇ ਹੈਗੇ ਨੇ ਉਹ ਸਸਪੈਂਡ ਨਹੀਂ ਕੀਤੇ ਜਾਣਗੇ ਉਹਨਾਂ ਨੂੰ ਕੈਂਸਲ ਨਹੀਂ ਕੀਤਾ ਜਾਵੇਗਾ ਅਤੇ ਸਸਪੈਂਸ਼ਨ ਆਫ ਡਾਕੂਮੈਂਟਸ ਜਿਹੜੀ ਹੈ ਉਹ ਕਹਿੰਦੇ ਅਜੇ ਨਹੀਂ ਹੋਵੇਗੀ ਪਰ ਅਸੀਂ ਜਿਹੜੇ ਐਕਸਪਾਇਰ ਨਹੀਂ ਹੋਏ ਅਤੇ ਉਹਨਾਂ ਨੂੰ ਰੀਐਕਟੀਵੇਟ ਕੀਤਾ ਜਾ ਸਕੇਗਾ ਅਤੇ ਹੋਰ ਕਿਸੇ ਨੂੰ ਰੀਪਲਾਈ ਕਰਨ ਦੀ ਦੁਬਾਰਾ ਲੋੜ ਨਹੀਂ ਹੈ ਪਰ ਨਵਿਆਂ ਨੂੰ ਅਸੀਂ ਜਿਹੜਾ ਹੋਲਡ 'ਤੇ ਪਾ ਰਹੇ ਹਾਂ ਯੂਐਸ ਸੈਂਟਰ ਫੋਰ ਡਿਜ਼ੀਜ਼ ਕੰਟਰੋਲ CDC ਯੂਐਸ ਸੈਂਟਰ ਫੋਰ ਡਿਜ਼ੀਜ਼ ਕੰਟਰੋਲ ਐਂਡ ਪ੍ਰਵੈਂਸ਼ਨ ਨੇ ਕਿਹਾ ਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਜਿਹੜੀ ਹੈ ਉਹਨਾਂ ਨੇ 22 ਨੂੰ ਇੱਕ ਯੂਐਸ ਐਂਟਰੀ ਬੈਨ ਜਿਹੜਾ ਫੋਰਨ ਟਰੈਵਲਰ ਜੋ ਕੋਂਗੋ ਯੁਗਾਂਡਾ ਦੱਖਣੀ ਸੁਡਾਨ ਵਗੈਰਾ ਵਿੱਚ ਰਹਿ ਕੇ ਆਏ ਹੋਣਗੇ ਪਿਛਲੇ 21 ਦਿਨਾਂ ਦੇ ਵਿੱਚ 3 ਹਫ਼ਤਿਆਂ ਦੇ ਵਿੱਚ ਉਹਨਾਂ ਨੂੰ ਮੁਲਕ ਦੇ ਵਿੱਚ ਦਾਖਲ ਹੋਣ ਤੋਂ ਬੈਨ ਕਰ ਦਿੱਤਾ ਉੱਧਰ ਮੈਕਸੀਕੋ ਨੇ ਵੀ ਟਰੈਵਲ ਬੈਨ ਇਸ਼ੂ ਕੀਤਾ ਜਿਹੜੇ ਅਫੈਕਟਡ ਏਰੀਆਜ਼ ਹੈਗੇ ਨੇ 17 May ਨੂੰ ਸੋ ਕੈਨੇਡਾ ਦਾ ਜਿਹੜਾ ਰਿਸਪੋਂਸ ਹੈ ਜੀ ਇਸ ਦੇ ਬਾਰੇ ਮਿਨਿਸਟਰ ਦਾ ਕਹਿਣਾ ਹੈ ਕਿ ਮੈਕਸੀਕੋ ਅਤੇ USA ਦੇ ਇਨਲਾਈਨ ਵਿੱਚ ਹੈ ਅਤੇ ਕੈਨੇਡਾ ਦਾ ਇਸ ਵੇਲੇ ਟਰੈਵਲ ਬੈਨ ਨਹੀਂ ਹੈ ਉੱਥੇ ਨੂੰ ਜਿਹੜੇ ਏਰੀਆਜ਼ ਦੇ ਵਿੱਚ ਇਬੋਲਾ ਵਾਇਰਸ ਫੈਲਿਆ ਹੋਇਆ ਸੋ ਦੁਨੀਆ ਦੇ ਵਿੱਚ ਇਹ ਵਾਇਰਸ ਫੈਲ ਤਾਂ ਰਿਹਾ ਪਰ ਕੈਨੇਡਾ ਵਾਲੇ ਥੋੜ੍ਹੀ ਕੌਸ਼ੀਅਸ ਅਪਰੋਚ ਲੈ ਕੇ ਚੱਲ ਰਹੇ ਨੇ ਬਜਾਏ ਇਸ 'ਤੇ ਕਿ ਸਖਤੀ ਨਾਲ ਸਭ ਕੁਛ ਜਿਹੜਾ ਹੈ ਉਸ 'ਤੇ ਪਾਬੰਦੀ ਲਾ ਦਿੱਤੀ ਜਾਵੇ ਆਪ ਜੀ ਨੂੰ ਪਤਾ ਹੀ ਹੋਵੇਗਾ ਕਿ ਜਦੋਂ ਕੋਵਿਡ ਵਾਇਰਸ ਦੁਨੀਆ ਦੇ ਵਿੱਚ ਜਦੋਂ ਫੈਲ ਰਿਹਾ ਸੀ ਹਰ ਦੇਸ਼ ਨੇ ਆਪੋ ਆਪਣੇ ਤਰੀਕੇ ਦੇ ਨਾਲ ਜਿਹੜਾ ਸੀ ਉਸਨੂੰ ਹੈਂਡਲ ਕੀਤਾ ਅਤੇ ਕਿਸੇ ਮੁਲਕ ਦੇ ਵਿੱਚ ਥਾਲੀਆਂ ਵਜਾ ਕੇ ਅਤੇ ਡੰਗਾਂ ਨਾਲ ਕਰਫਿਊ ਲਾ ਕੇ ਲੋਕਾਂ ਨੂੰ ਅੰਦਰ ਵਾੜ ਦਿੱਤਾ ਗਿਆ ਅਤੇ ਬਾਹਰ ਭਾਵੇਂ ਕੋਈ ਆਟਾ ਲੈਣ ਨੂੰ ਨਿਕਲਿਆ ਸੀ ਭਾਵੇਂ ਕੋਈ ਗਰੋਸਰੀ ਲੈਣ ਨੂੰ ਨਿਕਲਿਆ ਸੀ ਉਸਨੂੰ ਪੁਲਿਸ ਦੀ ਕੁੱਟ ਖਾਣੀ

ਨੇ ਗੱਲ ਕੀਤੀ ਹੈ ਉਹ ਅਜੇ ਤੱਕ ਇਸ ਤਰ੍ਹਾਂ ਦੀ ਨਹੀਂ ਹੈ ਕਿ ਫੈਡਰਲ ਸਰਕਾਰ ਉਸ 'ਤੇ ਕੁਛ ਆਪਣੇ ਵਿਚਾਰ ਦੇਵੇ ਜਾਂ ਕੋਈ ਸਟੈਂਡ ਲਵੇ। ਸੋ ਅਲਬਰਟਾ ਦੇ ਰੈਫਰੈਂਡਮ ਕੁਐਸਚਨ 'ਤੇ ਫੈਡਰਲ ਸਰਕਾਰ ਜਿਹੜੀ ਹੈ ਸਿੱਧੇ ਤੌਰ 'ਤੇ ਅਜੇ ਤੱਕ ਕੁਛ ਨਹੀਂ ਕਹਿ ਸਕਦੀ। ਹਾਊਸ ਆਫ ਕਾਮਨਸ ਦੇ ਵਿੱਚ ਉਹਨਾਂ ਦੇ ਕਮੈਂਟਸ ਨੇ ਅਤੇ ਸਵਾਲ ਆਇਆ ਸੀ ਬਲੌਕ ਕਿਬਿਕੋਜ ਦੇ MP ਨੇ ਕੀਤਾ ਸੀ। ਉਹਨਾਂ ਨੇ ਕਿਹਾ ਸੀ ਕਿ ਮਾਰਕ ਕਾਰਨੀ ਸਰਕਾਰ ਅਤੇ ਉਹਨਾਂ ਦੀ ਪਾਰਟੀ ਜਿਹੜੀ ਹੈ ਉਹ ਅਲਬਰਟਾ ਰੈਫਰੈਂਡਮ ਦੇ ਵਿੱਚ ਫਾਰਮਲੀ ਇਨਵੋਲਵ ਨਾ ਹੋਵੇ। ਸੋ ਇਸ ਮਾਮਲੇ 'ਤੇ 1995 ਦੇ ਵਿੱਚ ਕਿਊਬਿਕ 'ਚ ਸੈਪਰੇਸ਼ਨ ਵੋਟ ਹੋਈ ਸੀ। ਫੈਡਰਲ ਗੌਰਮੈਂਟ ਨੇ ਸੁਪਰੀਮ ਕੋਰਟ ਨੂੰ ਇਸ ਕੁਐਸਚਨ 'ਤੇ ਪੁੱਛਿਆ ਗਿਆ ਸੀ ਕਿ ਸਾਨੂੰ ਸਲਾਹ ਦਿਓ। ਕੋਰਟ ਨੇ ਇਸ਼ੂ ਕੀਤੀ ਸੀ 1998 ਦੇ ਵਿੱਚ ਅਤੇ ਪਾਰਲੀਮੈਂਟ ਨੇ ਇੱਕ ਉਸ ਦੇ ਆਧਾਰ 'ਤੇ ਫਿਰ ਕਲੈਰਿਟੀ ਐਕਟ ਬਣਾ ਦਿੱਤਾ ਸੀ। ਸੋ ਇਸ ਵੇਲੇ ਸਟੇ ਫ੍ਰੀ ਅਲਬਰਟਾ ਸੈਪਰੇਟਿਸਟ ਗਰੁੱਪ ਨੇ ਜਿਹੜੀ ਪਟੀਸ਼ਨ ਇਸ ਮਹੀਨੇ ਫਾਈਲ ਕੀਤੀ ਹੋਈ ਹੈ, ਜਿਸ ਵਿੱਚ ਕਲੀਅਰ ਇੰਡੀਪੈਂਡੈਂਸ ਜਿਹੜੀ ਕੁਐਸਚਨ ਜਿਹੜੇ ਬੈਲਟ 'ਤੇ ਹੋਣੇ ਚਾਹੀਦੇ ਨੇ ਉਹ ਐਕਟ ਨੂੰ ਜਿਹੜਾ ਸੀ ਟਰਿਗਰ ਕਰ ਸਕਦੇ ਸੀ, ਪਰ ਕਿਉਂਕਿ ਅਜੇ ਮੁੱਢਲੀ ਸਲਾਹ ਪੁੱਛੀ ਗਈ ਹੈ ਰੈਫਰੈਂਡਮ ਕਰਵਾਉਣ ਲਈ, ਇਸ ਵਿੱਚ ਕਲੈਰਿਟੀ ਐਕਟ ਜਿਹੜਾ ਹੈ ਸਰਕਾਰ ਦਾ ਉਹ ਲਾਗੂ ਨਹੀਂ ਹੁੰਦਾ, ਅਜੇ ਟਰਿਗਰ ਨਹੀਂ ਹੁੰਦਾ, ਭਾਵ ਕਿ ਉਹ ਅਜੇ ਉਸ ਕਾਨੂੰਨ ਦੀ ਸਿਸਟਮ ਦੇ ਵਿੱਚ ਅਜੇ ਬਚਦਾ ਨਹੀਂ ਹੈ ਜਿਹੜਾ ਅਲਬਰਟਾ ਦਾ ਸਵਾਲ ਹੈ ਜਿਹੜਾ ਰੈਫਰੈਂਡਮ ਦਾ। ਸੋ ਇਸ ਮਾਮਲੇ 'ਤੇ ਮਾਰਕ ਕਾਰਨੀ ਹੁਣੀ ਤਕਰੀਬਨ ਜੋ ਕਹਿ ਚੁੱਕੇ ਨੇ, ਮੈਨੂੰ ਲੱਗਦਾ ਕਿ ਉਹ ਹੀ ਸਟੈਂਡ ਕਰੇਗਾ। ਸੋ ਕਲੈਰਿਟੀ ਐਕਟ ਜਿਸ ਨੂੰ ਸਟੀਫਨ ਡੀਓਨ ਜਿਹੜੇ ਨੇ ਜੀ ਉਹਨਾਂ ਨੇ ਡਰਾਫਟ ਕੀਤਾ ਸੀ, ਉਹਨਾਂ ਨੇ ਕਿਹਾ ਕਿ ਅਲਬਰਟਾ ਕੁਐਸਚਨ ਜਿਹੜਾ ਹੈ ਉਹ ਐਕਟ ਦੇ ਨੂੰ ਟਰਿਗਰ ਨਹੀਂ ਕਰੇਗਾ, ਅਤੇ ਇਹ ਅਜੇ ਤੱਕ ਵੋਟਰਾਂ ਨੂੰ ਇਹ ਨਹੀਂ ਪੁੱਛਿਆ ਜਾ ਰਿਹਾ ਕਿ ਉਹ ਵੱਖ ਹੋਣਾ ਚਾਹੁੰਦੇ ਨੇ। ਇਸ ਵਿੱਚ ਇਹ ਪੁੱਛਿਆ ਜਾਣਾ ਚਾਹੁੰਦੇ ਨੇ ਕਿ ਤੁਸੀਂ ਕੈਨੇਡਾ ਨਾਲ ਰਹਿਣਾ ਚਾਹੁੰਦੇ ਹੋ ਜਾਂ ਅਸੀਂ ਇਸ ਤਰ੍ਹਾਂ ਦਾ ਪ੍ਰੋਸੈਸ ਸਟਾਰਟ ਕਰੀਏ ਕਿ ਰੈਫਰੈਂਡਮ ਜਿਹੜਾ ਜਿਸ ਦੇ ਆਧਾਰ 'ਤੇ ਹੋ ਸਕੇ। ਸੋ ਇਸ ਮਾਮਲੇ 'ਤੇ ਥੋੜ੍ਹੀ ਜਿਹੀ ਹੁਣ ਤਕਨੀਕੀ ਗੱਲਾਂ ਰੋਜ਼ ਰੋਜ਼ ਸਾਹਮਣੇ ਆ ਰਹੀਆਂ ਨੇ, ਜਿਨ੍ਹਾਂ ਨੂੰ ਅਸੀਂ ਹੌਲੀ ਹੌਲੀ ਸਮਝਾਉਣ ਦਾ ਯਤਨ ਵੀ ਆਪ ਜੀ ਨੂੰ ਕਰਾਂਗੇ, ਅਤੇ ਇਸ ਮਾਮਲੇ 'ਤੇ ਜੋ ਜੋ ਜਿਸ ਤਰ੍ਹਾਂ ਦੀਆਂ ਖਬਰਾਂ ਆਉਣਗੀਆਂ ਉਹ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਣਗੀਆਂ। ਬਹਰਹਾਲ ਸਾਡਾ ਅੱਜ ਦਾ ਸਵਾਲ ਕਿ ਕੈਨੇਡਾ ਦੇ ਵਿੱਚ ਪਹਿਲੇ ਦਸਤਾਰਧਾਰੀ ਮੈਂਬਰ ਪਾਰਲੀਮੈਂਟ ਸਿੱਖ ਕੌਣ ਸਨ ਅਤੇ ਗੈਰ ਦਸਤਾਰਧਾਰੀ ਬਿਨਾਂ ਦਸਤਾਰ ਤੋਂ ਮੈਂਬਰ ਪਾਰਲੀਮੈਂਟ ਕੌਣ ਸਨ। ਸਾਡੇ ਕੋਲ ਆਏ ਹੋਏ ਨੇ ਜੀ ਜਵਾਬ ਕੁਛ ਵਟਸਐਪ 'ਤੇ। ਰਮਿੰਦਰ ਕੌਰ ਹੋਰੀ ਕਹਿੰਦੇ ਨੇ ਹਰਬੰਸ ਧਾਲੀਵਾਲ ਅਤੇ ਗੁਰਬਖਸ਼ ਮੱਲੀ, ਫੋਨ ਦੇ 4 ਡਿਜਿਟ ਨੇ 2391। ਸੁਰਿੰਦਰ ਕੌਰ, ਗੁਰਬਖਸ਼ ਸਿੰਘ ਮੱਲੀ ਵਿਦ ਅਰਬਨ ਐਂਡ ਹਰਬ ਧਾਲੀਵਾਲ ਵਿਦਆਊਟ ਦਸਤਾਰ, ਇਹ ਸੁਰਿੰਦਰ ਕੌਰ ਹੋਣਾ ਦਾ ਜਵਾਬ ਹੈ। ਅਸੀਂ 4 ਗਿਫਟ ਕਾਰਡ ਦੇਣੇ ਨੇ ਅਤੇ ਤੁਸੀਂ 6615 ਜਿਹੜਾ ਹੈ ਜੀ ਸੁਰਿੰਦਰ ਕੌਰ ਹੋਣਾ ਦੇ 4 ਡਿਜਿਟ ਨੇ ਫੋਨ ਦੇ, ਰੈਗੂਲਰ ਸਾਡੇ ਆਂਸਰ ਦੇਣ ਵਾਲੇ ਸੁਣਨ ਵਾਲੇ ਸਰੋਤੇ ਨੇ। ਸੋ ਇਸ ਮਾਮਲੇ 'ਤੇ ਤੁਸੀਂ ਵੀ ਆਪਣਾ ਜਵਾਬ ਸਾਨੂੰ ਭੇਜੋ। ਅਸੀਂ 4 ਗਿਫਟ ਕਾਰਡ ਦੇਣੇ ਨੇ ਮਦਰ ਇੰਡੀਆ ਰੈਸਟੋਰੈਂਟ ਦੇ, ਅਤੇ ਉਹ ਰੈਸਟੋਰੈਂਟ 'ਤੇ $10 ਦਾ ਗਿਫਟ ਕਾਰਡ ਜਿਹੜਾ ਤੁਸੀਂ ਯੂਜ਼ ਕਰ ਸਕਦੇ ਹੋ। ਅਤੇ ਇਹ ਵੀ ਹੈ ਕਿ ਅੱਜ ਹੋ ਗਈ ਜੀ 26 ਤਰੀਕ, ਅਤੇ ਜੂਨ ਮਹੀਨੇ ਦੀ 5 ਤਰੀਕ ਤੱਕ ਇਹ ਸਾਰੇ ਗਿਫਟ ਕਾਰਡ ਅਸੀਂ ਕੱਢਣੇ ਨੇ, ਅਤੇ ਤੁਸੀਂ ਸਾਡੇ ਕੋਲੋਂ ਉਸੇ ਵੀਕ ਤੱਕ ਸਾਰੇ ਪਿੱਕ ਕਰਨੇ ਨੇ ਜਿਹੜਾ ਵੀਕ ਹੋਵੇਗਾ ਜੀ। ਸੋ ਆਹ ਜਿਹੜਾ ਵੀਕ ਹੈ ਜੀ ਜਿਹੜਾ ਚੱਲ ਰਿਹਾ, ਇਹਦੇ ਵਿੱਚ ਅਸੀਂ ਇਹ ਕਹਿ ਲਈਏ ਕਿ ਜੂਨ ਮਹੀਨੇ ਦਾ ਜਿਹੜਾ ਹੋਵੇਗਾ ਜੀ 1 ਜੂਨ ਤੋਂ ਲੈ ਕੇ 5 ਜੂਨ ਤੱਕ ਅਸੀਂ ਸਾਰੇ ਕੱਢਣੇ ਨੇ, ਅਤੇ ਤੁਸੀਂ ਸਾਡੇ ਕੋਲੋਂ ਪਿੱਕ ਕਰਨੇ ਨੇ ਅਗਲੇ 1-2 ਦਿਨਾਂ ਦੇ ਵਿੱਚ, ਜਾਂ ਪਿਛਲੇ ਜਿਹਨਾਂ ਨੇ ਜਿੱਤੇ ਹੋਏ ਨੇ ਹੁਣ ਵੀ ਪਿੱਕ ਕਰ ਸਕਦੇ ਨੇ। 403-902-1323 ਸਾਡੇ ਅੱਜ ਦੇ ਸਵਾਲ ਦਾ ਜਵਾਬ ਦੇਣ ਲਈ ਨੰਬਰ ਸਾਡਾ ਉਹੀ ਹੈ, ਸਵਾਲ ਵੱਖਰੇ ਵੱਖਰੇ ਹੁੰਦੇ ਨੇ ਜਿਹੜਾ ਰੋਜ਼ ਹੁੰਦਾ, ਨੰਬਰ ਉਹੀ ਹੈ। ਇਸ 'ਤੇ ਕਾਲ ਕਰਕੇ ਵੀ ਜਵਾਬ ਦੇ ਸਕਦੇ ਹੋ, ਵਟਸਐਪ 'ਤੇ ਮੈਸੇਜ ਭੇਜ ਕੇ ਵੀ ਜਵਾਬ ਦੇ ਸਕਦੇ ਹੋ। ਅਤੇ ਸਵਾਲ ਕਿ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਪਹਿਲੇ ਦਸਤਾਰਧਾਰੀ ਸਿੱਖ ਮੈਂਬਰ ਪਾਰਲੀਮੈਂਟ ਕੌਣ ਸੀ ਅਤੇ ਗੈਰ ਦਸਤਾਰਧਾਰੀ ਬਿਨਾਂ ਦਸਤਾਰ ਤੋਂ ਮੈਂਬਰ ਪਾਰਲੀਮੈਂਟ ਕੌਣ ਨੇ ਜੀ। ਜਿਹੜੀ ਗੱਲ ਕੀਤੀ ਹੈ ਜੀ ਅਸੀਂ ਸੈਪਰੇਸ਼ਨ ਦੀ, ਉਹਦੇ 'ਤੇ ਹੁਣ ਸਰਵੇਖਣ ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਅਸੀਂ ਸਾਂਝੇ ਕੀਤੇ ਨੇ ਆਪ ਜੀ ਨਾਲ, ਅਤੇ ਇਸੇ ਤਰ੍ਹਾਂ ਦਾ ਇੱਕ ਹੋਰ ਸਰਵੇਖਣ ਜਿਹੜਾ ਐਂਗੂਸ ਰੀਡ ਇੰਸਟੀਚਿਊਟ ਵੱਲੋਂ ਕਰਵਾਇਆ ਗਿਆ, ਇਹ ਉਸ ਤੋਂ ਬਾਅਦ ਕਰਵਾਇਆ ਗਿਆ ਉਸ ਸਵਾਲ ਤੋਂ ਜਦੋਂ ਪ੍ਰੋਵਿੰਸ ਨੂੰ ਨੇ ਅਨਾਊਂਸ ਕੀਤਾ ਡੈਨੀਅਲ ਸਮਿਥ ਹੋਰਾਂ ਨੇ ਕਿ 10ਵਾਂ ਕੁਐਸਚਨ ਜਿਹੜਾ ਰੈਫਰੈਂਡਮ ਵਿੱਚ ਜੋੜ ਕੇ ਰੈਫਰੈਂਡਮ ਨਾਲ ਸੰਬੰਧਿਤ

ਲੋਕਾਂ ਨੂੰ ਸਵਾਲ ਪੁੱਛਿਆ ਜਾਵੇਗਾ ਜਦੋਂ ਉਸ ਤੋਂ ਬਾਅਦ ਕਰਵਾਇਆ ਗਿਆ ਐਂਗੋ ਸਟੇਟ ਦਾ ਇੰਸਟੀਚਿਊਟ ਦਾ ਸਰਵੇ ਇਹਦੇ ਵਿੱਚ ਮੈਜੋਰਟੀ ਆਫ ਅਲਬਰਟਾ ਵਾਸੀ ਉਹ ਕਹਿੰਦੇ ਨੇ ਕਿ ਅਸੀਂ ਤੇ ਭਾਈ ਅਲਬਰਟਾ ਦੇ ਨਾਲ ਹੀ ਰਹਿਣਾ ਚਾਹੁੰਦੇ ਹਾਂ ਤੇ ਥੋੜੇ ਕਹਿੰਦੇ ਨੇ ਕਿ ਅਸੀਂ ਨਾਲ ਨਹੀਂ ਰਹਿਣਾ ਚਾਹੁੰਦੇ ਵੱਖ ਹੋਣਾ ਚਾਹੁੰਦੇ ਹਾਂ ਉਸੇ ਵੇਲੇ ਕਈ ਕਨਫਿਊਜ਼ ਵੀ ਨੇ ਜਿਹੜੀ ਵਰਡਿੰਗ ਆ ਉਹਦੇ ਉਹਨੂੰ ਲੈ ਕੇ ਸੋ ਜਨਵਰੀ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਸਰਵੇਖਣ ਆਇਆ ਸੀ ਜਿਸ ਵਿੱਚ ਦਸਾਂ ਵਿੱਚੋਂ ਤਿੰਨ ਜਿਹੜੇ ਰੈਜੀਡੈਂਟ ਨੇ ਤਕਰੀਬਨ 30% ਜਿਹੜੇ ਨੇ ਉਹ ਆਜ਼ਾਦੀ ਅਲਬਰਟਾ ਦੀ ਨੂੰ ਸਪੋਰਟ ਕਰਦੇ ਸੀ ਪਰ ਇਹਦੇ ਨਾਲ ਕੋਈ ਕੋਸਟ ਕੌਨਸੀਕੁਐਂਸਿਸ ਭਾਵ ਕਿ ਇਹਦੇ ਨਾਲ ਹੋਵੇਗਾ ਕੀ ਖਰਚਾ ਕਿੰਨਾ ਆਵੇਗਾ ਜੇ ਅਲੱਗ ਹੁੰਦੇ ਆ ਸਿੱਟੇ ਕੀ ਨਿਕਲਣਗੇ ਤੇ ਇਹਦੇ ਵਿੱਚ ਫਿਰ ਲੋਕੀ ਜਿਹੜੇ ਨੇ ਉਸਨੂੰ ਲੈ ਕੇ ਕਈ ਅਨਸ਼ੋਰ ਸੀ ਇਸ ਤੋਂ ਪਹਿਲਾਂ ਜਿਹੜੇ ਹੋਰ ਵੀ ਸਰਵੇ ਹੋਏ ਉਹਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਜਿਹੜਾ ਕੋਈ ਸਾਨੂੰ ਜਿਹੜਾ ਲੋਕਾਂ ਦਾ ਰੁਝਾਨ ਵੇਖਣ ਨੂੰ ਮਿਲਿਆ ਜੇ ਅਸੀਂ ਗੱਲ ਕਰੀਏ ਇਸ ਵੇਲੇ ਦੀ ਤਾਂ 60% ਜਿਹੜੇ ਨੇ ਕੈਨੇਡਾ ਦੇ ਨਾਲ ਹੀ ਰਹਿਣਾ ਚਾਹੁੰਦੇ ਨੇ ਤੇ 35% ਕਹਿੰਦੇ ਨੇ ਕਿ ਅਸੀਂ ਤੇ ਭਾਈ ਜੁਦੇ ਹੋਣਾ ਕੰਧ ਕੱਢਣੀ ਕੱਢਣੀ ਹੈ ਅਸੀਂ ਤੋ ਇਸ ਵੇਲੇ ਬਾਕੀ ਜਿਹੜੇ ਨੇ 5% ਉਹ ਕਨਫਿਊਜ਼ ਵੀ ਨੇ ਬਲਕਿ ਜਿਹੜੇ ਇਹ ਸਪੋਰਟ ਕਰ ਰਹੇ ਨੇ ਕਿ ਕੈਨੇਡਾ ਦੇ ਨਾਲ ਵੀ ਰਹਿਣਾ ਜਾਂ ਨਾਲ ਨਹੀਂ ਵੀ ਰਹਿਣਾ ਉਹਨਾਂ ਵਿੱਚੋਂ ਵੀ ਕਈ ਕਨਫਿਊਜ਼ ਨੇ ਸਰਵੇਖਣ ਇਹ ਕਹਿ ਰਹੇ ਨੇ ਜੇ ਅਸੀਂ ਗੱਲ ਕਰੀਏ ਇਹ 60% ਨਾਲ ਰਹਿਣਾ ਚਾਹੁੰਦੇ ਨੇ 35 ਨਹੀਂ ਰਹਿਣਾ ਚਾਹੁੰਦੇ ਕੈਲਗਰੀ ਦੀ ਅਸੀਂ ਗੱਲ ਕਰੀਏ ਕੈਲਗਰੀ ਸ਼ਹਿਰ ਦੀ ਤਾਂ ਇੱਥੇ ਫਿਰ ਅੰਕੜਾ ਜਿਹੜਾ ਹੈ ਜੀ ਉਹ 58% ਲੋਕ ਜਿਹੜੇ ਨੇ ਉਹ ਨਾ ਰਹਿਣਾ ਚਾਹੁੰਦੇ ਨੇ ਅਤੇ 35 ਨਹੀਂ ਰਹਿਣਾ ਚਾਹੁੰਦੇ ਜਦੋਂ ਐਡਮਿੰਟਨ ਦੀ ਗੱਲ ਆਉਂਦੀ ਹੈ ਤਾਂ ਫਿਰ ਚਰਖ ਥੋੜ੍ਹੇ ਜਿਹੇ ਜ਼ਿਆਦਾ ਜਿਹੜੇ ਅੰਕੜੇ ਜਿਹੜੇ ਨੇ ਫਿਰ ਬਦਲਦੇ ਨੇ ਐਡਮਿੰਟਨ ਦੇ ਵਿੱਚ 73% ਲੋਕ ਕਹਿੰਦੇ ਨੇ ਕਿ ਅਸੀਂ ਕੈਨੇਡਾ ਨਾਲ ਹੀ ਰਹਿਣਾ ਕੈਲਗਰੀ ਵਿੱਚ 58% ਨੇ ਸੋ ਤੁਸੀਂ ਅੰਤਰ ਦੇਖ ਸਕਦੇ ਹੋ ਕੈਲਗਰੀ ਨਾਲੋਂ ਐਡਮਿੰਟਨ ਦੇ ਵਿੱਚ ਕੈਨੇਡਾ ਨਾਲ ਰਹਿਣ ਦੇ ਰੁਝਾਨ ਵਾਲੇ ਲੋਕ ਵੱਧ ਨੇ ਅਤੇ ਐਡਮਿੰਟਨ ਵਿੱਚ ਸਿਰਫ 22% ਲੋਕ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਨਾਲ ਨਹੀਂ ਰਹਿਣਾ ਸਾਨੂੰ ਅਲੱਗ ਕਰ ਦਿਓ ਸਾਨੂੰ ਸਾਡਾ ਹਿਸਾਬ ਕਰ ਦਿਓ ਜਿਵੇਂ ਕਹਿੰਦੇ ਹੁੰਦੇ ਨੇ ਜੀ ਪੰਜਾਬ ਦੇ ਵਿੱਚ ਉਹ ਹਿਸਾਬ ਹੈ ਜੀ ਸੋ ਬਾਕੀ ਜਿਹੜਾ ਅਲਬਰਟਾ ਹੈ ਉਸਦੇ ਅੰਕੜੇ ਜਿਹੜੇ ਨੇ ਉਹ ਬਰਾਬਰ ਨੇ ਇਹ ਵੀ ਖਾਸ ਗੱਲ ਹੈ ਜਦੋਂ ਕੈਲਗਰੀ ਅਤੇ ਐਡਮਿੰਟਨ ਨੂੰ ਵਿੱਚੋਂ ਕੱਢ ਦਈਏ ਇਸ ਇਕੁਏਸ਼ਨ 'ਚੋਂ ਬਾਕੀ ਪਾਸੇ ਅੱਧੋ ਅੱਧ ਹੈ ਭਾਵ 48% ਕਹਿੰਦੇ ਨੇ ਨਾ ਰਹਿਣਾ ਅਤੇ 48 ਕਹਿੰਦੇ ਨੇ ਕਿ ਨਹੀਂ ਰਹਿਣਾ ਸੋ ਇਹ ਇਸ ਵੇਲੇ ਕਮਿਊਨਿਟੀ ਦਫਾੜ ਹੁੰਦੀਆਂ ਹੋਈਆਂ ਅਤੇ ਬਹੁਤ ਕੁਛ ਰਾਜਨੀਤਿਕ ਤੌਰ 'ਤੇ ਉਥਲ ਪੁਥਲ ਡੈਨੀਅਲ ਸਮਿਥ ਵੀ ਰੋਜ਼ਾਨਾ ਜਿਹੜੀ ਗੱਲ ਕਰਦੇ ਨੇ ਅਤੇ ਬਾਕੀ ਜਿਹੜੇ ਸੂਬੇ ਨੇ ਡੇਵਿਡ ਈਬੀ NDP ਦੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਅਤੇ ਹੋਰ ਉਹ ਇਸ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਹੇ ਨੇ ਕਿ ਇੱਕ ਪਾਸੇ ਤਾਂ ਇਹਨਾਂ ਨੂੰ ਗੱਫੇ ਦਿੱਤੇ ਜਾ ਰਹੇ ਨੇ ਅਲਬਰਟਾ ਨੂੰ ਡੀਲਸ ਦਿੱਤੀਆਂ ਜਾ ਰਹੀਆਂ ਨੇ ਦੂਸਰੇ ਪਾਸੇ ਉਹ ਅਲੱਗ ਹੋਣ ਦੀਆਂ ਗੱਲਾਂ ਕਰਦੇ ਨੇ ਪਰ ਜੋ ਇਸ ਵੇਲੇ ਸਥਿਤੀ ਹੈ ਜੀ ਉਹ ਉਸ ਵਿੱਚ ਇਹ ਨਜ਼ਰ ਆ ਰਿਹਾ ਕਿ ਬਹੁਤੇ ਲੋਕ ਕੈਨੇਡਾ ਦੇ ਨਾਲ ਰਹਿਣ ਨੂੰ ਹੀ ਪਸੰਦ ਕਰਦੇ ਨੇ ਸਾਡੇ ਕੋਲ ਸਵਾਲ ਦਾ ਜਵਾਬ ਇੱਕ ਹੋਰ ਹੈ ਜਿਵੇਂ ਇੱਕ ਹੋਰ ਆਉਣ ਦਈਏ ਕਿ ਪਹਿਲਾਂ ਇਹ ਵੀ ਸਾਂਝਾ ਕਰ ਲਈਏ ਚਲੋ ਸਾਂਝਾ ਕਰ ਲੈਂਦੇ ਜੀ ਰਾਜਪਾਲ ਇਹ ਨਹੀਂ ਮੈਨੂੰ ਹੁਣ ਪਤਾ ਕਿ ਸਾਡੇ ਭਾਈ ਸਾਹਿਬ ਨੇ ਕਿ ਭੈਣ ਜੀ ਨੇ ਰਾਜਪਾਲ ਜੀ ਚਲੋ ਅਜ਼ਿਊਮ ਕਰ ਲੈਂਦੇ ਜੀ ਇਹਨਾਂ ਦਾ ਜਵਾਬ ਹੈ ਹਰਬ ਧਾਲੀਵਾਲ ਅਤੇ ਗੁਰਬਖਸ਼ ਮੱਲੀ ਇਹਨਾਂ ਹੀ ਲਿਖਿਆ ਜੀ ਇਹਨਾਂ ਨੇ ਇਹਨਾਂ ਦੇ ਫੋਨ ਦੇ 4 ਡਿਜਿਟ 7195 ਡੈਨੀਅਲ ਸਮਿਥ ਹੋਰੀ ਜੋ ਹੁਣ ਇਹ ਆਪਣੇ ਸਵਾਲ ਲੋਕਾਂ ਦੇ ਮੂਹਰੇ ਰੱਖਣ ਦਾ ਮਨ ਬਣਾ ਲਿਆ ਉਹ ਵੀ ਜਿੱਤੀ ਵਿੱਚ ਨੇ ਥੋੜ੍ਹੇ ਜਿਹੇ ਅਤੇ ਜੋ ਸੈਪਰੇਸ਼ਨ ਵਾਲੇ ਜਿਹੜੇ ਨੇ ਉਹ ਵੀ ਨਾਰਾਜ਼ ਨੇ ਉਹਨਾਂ ਨਾਲ ਅਤੇ ਜਿਹਨਾਂ ਜਿਹੜੇ ਸੈਪਰੇਸ਼ਨ ਦੀ ਸਪੋਰਟ ਨਹੀਂ ਕਰਦੇ ਉਹ ਵੀ ਕੋਈ ਬਹੁਤੇ ਖੁਸ਼ ਨਹੀਂ ਕਿ ਕਿਉਂ ਇਹ ਸਵਾਲ ਪੁੱਛਣਾ ਲੇਕਿਨ ਉਹਨਾਂ ਦੇ ਕੰਸਟੀਟਿਊਸ਼ਨਲ ਐਡਵਾਈਜ਼ਰ ਜਿਹੜੇ ਨੇ ਡੈਨੀਅਲ ਸਮਿਥ ਦੇ ਸੰਵਿਧਾਨਕ ਸਲਾਹਕਾਰ ਉਹਨਾਂ ਨੇ ਆਪਣੀ ਪੋਸਟ ਤੋਂ ਅਸਤੀਫਾ ਦੇ ਦਿੱਤਾ ਸੈਪਰੇਟਿਸਟ ਪਟੀਸ਼ਨ ਨੂੰ ਪ੍ਰਮੋਟ ਕਰਨ ਤੋਂ ਬਾਅਦ UCP MLA ਜੇਸਨ ਸਟੀਫਨ ਨੇ ਪਾਰਲੀਮੈਂਟਰੀ ਸੈਕਟਰੀ ਦੇ ਤੌਰ 'ਤੇ ਜੋ ਕਿ ਉਹ ਕੰਸਟੀਟਿਊਸ਼ਨਲ ਅਫੇਅਰ ਦੇ ਪਾਰਲੀਮੈਂਟਰੀ ਸਕੱਤਰ ਸੀ ਅਤੇ ਉਸ ਤੋਂ ਅਸਤੀਫਾ ਦੇ ਦਿੱਤਾ ਜੀ ਉਹਨਾਂ ਨੇ ਜੇਸਨ ਸਟੀਫਨ ਅਲਬਰਟਾ ਦੇ MLA ਜਿਨ੍ਹਾਂ ਨੇ ਪਬਲਿਕਲੀ ਲੋਕਾਂ ਨੂੰ ਇਹ ਕਿਹਾ ਸੀ ਕਿ ਪ੍ਰੋ ਸੈਪਰੇਟਿਸਟ ਪਟੀਸ਼ਨ 'ਤੇ ਵੱਖਰੇ ਹੋਣ ਦੀ ਪਟੀਸ਼ਨ 'ਤੇ ਸਾਈਨ ਕਰੋ

0: ਤੇ ਉਹਨਾਂ ਨੇ ਚੁੱਪ ਕਰਕੇ ਪ੍ਰੈਮੀਅਰ ਡੈਨੀਅਲ ਸਮਿਥ ਦੇ ਇਨਰ ਸਰਕਲ ਤੋਂ ਅਸਤੀਫਾ ਦੇ ਦਿੱਤਾ ਜੀ। ਉਹਨਾਂ ਸਮਿਥ ਦੇ ਪਾਰਲੀਮੈਂਟਰੀ ਸੈਕਟਰ ਦੇ ਜਾਣ ਨਾਲ ਯੂਨਾਈਟਿਡ ਕੰਜ਼ਰਵੇਟਿਵ ਕੌਕਸ ਦੇ ਵਿੱਚ ਦੇ ਜੋ ਥੋੜ੍ਹਾ ਜਿਹਾ ਇੱਕ ਆਵਾਜ਼ਾਂ ਉੱਠੀਆਂ ਉਸ ਦੇ ਬਾਰੇ ਉਹਨਾਂ ਨੇ ਕਿਹਾ ਕਿ ਅਸੀਂ ਇਕੱਠੇ ਹਾਂ ਅਤੇ ਰੈਫਰੈਂਡਮ ਦੇ ਮੁੱਦੇ 'ਤੇ ਅਸੀਂ ਜੋ ਕੀਤਾ ਜਿਸ ਤਰ੍ਹਾਂ ਕਰਨ ਜਾ ਰਹੇ ਹਾਂ ਅਸੀਂ ਇੱਕ ਮੁੱਠ ਹਾਂ। ਸੋ ਸਾਡੇ ਕੋਲ ਕੌਲਰ ਜੀ ਗੱਲਬਾਤ ਕਰ ਲਈਏ ਜੀ। ਸੁਰ ਸਿੰਘਮ ਰੇਡੀਓ
1: ਕੁਲਦੀਪ ਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
1: ਸਰ ਜੀ ਅੱਜ ਤੁਸੀਂ ਗੱਲ ਕਰ ਰਹੇ ਸੀ ਇਰਾਨ ਦੀ ਲੜਾਈ ਦੀ ਹੈ ਨਾ ਜੀ।
0: ਜੀ
1: ਇਹਦੇ 'ਚ ਇਸ ਤਰ੍ਹਾਂ
0: ਜੀ
1: ਵੈਸੇ ਤਾਂ ਅਸੀਂ ਕਹੀ ਜਾਂਦੇ ਹਾਂ ਟਰੰਪ ਸਾਹਿਬ ਬੜੇ ਬੋਲੇ ਨੇ, ਪਰ ਟਰੰਪ ਸਾਹਿਬ ਕਦੀ ਕਦੀ ਤਾਂ ਇਸ ਤਰ੍ਹਾਂ ਲੱਗਦਾ ਕਿ ਇਹ ਕਰੂਡ ਆਇਲ ਦੀਆਂ ਜਿਹੜੀਆਂ ਕੀਮਤਾਂ ਨੇ ਉਹਨਾਂ ਨੂੰ ਮੇਨਟੇਨ ਕਰਦੇ ਨੇ। ਜਿੱਦਣ ਸਾਊਥ ਉੱਤੇ ਜਾਣ ਲੱਗਦੀਆਂ ਸ਼ਾਂਤੀ ਦੀ ਗੱਲ ਕਰ ਦਿੰਦੇ ਨੇ, ਜਿੱਦਣ 90 ਤੋਂ ਥੱਲੇ ਜਾਣ ਲੱਗਦੀਆਂ ਉਦਣ ਗੋਲੀ ਚਲਾ ਦਿੰਦੇ ਨੇ ਜਾਂ ਬਿਆਨ ਹੋ ਜਾਂਦੇ ਲੜਾਈ ਵਾਲਾ। ਕੋਈ ਕਹਿੰਦੇ ਨੇ ਇਜ਼ਰਾਈਲੀ ਲੋਬੀ ਕੰਮ ਕਰਦੀ ਹੈ ਨਾ ਜੀ, ਇਹ ਬਾਕੀ ਹੁਣ ਤੁਸੀਂ ਇੰਟਲੈਕਚੁਅਲ ਹੋ ਜਰਨਲਿਸਟ ਹੋ ਤੁਹਾਨੂੰ ਜ਼ਿਆਦਾ ਪਤਾ, ਸਾਡੇ ਵਰਗੇ ਲੇਮੈਨ ਨੂੰ ਨਹੀਂ ਪਤਾ ਲੱਗਦਾ।
0: ਦੇਖੋ ਗੱਲ ਇਹ ਜੀ ਕਿ ਲੱਗਦਾ ਤਾਂ ਪਹਿਲੀ ਨਜ਼ਰੇ ਇਸੇ ਤਰ੍ਹਾਂ ਹੀ ਹੈ ਕਿ ਜਦੋਂ ਜਿਵੇਂ ਨਾ ਕਿਵੇਂ ਇੱਕੋ ਜਗ੍ਹਾ ਤੇ ਰੱਖਣਾ ਹੁੰਦਾ ਸੂਈ ਉੱਥੇ ਰੱਖਣੀ ਹੈ, ਲੱਗਦਾ ਇਸੇ ਤਰ੍ਹਾਂ ਹੀ ਹੈ। ਜਦੋਂ ਕੋਈ ਜ਼ਿਆਦਾ ਤਾਂ ਜਾਣ ਲੱਗਦਾ ਫਿਰ ਕਹਿੰਦੇ ਨੇ ਬਸ ਹੀ ਸਮਝੌਤਾ ਹੋ ਗਿਆ ਜੀ, ਹੁਣ ਗੱਲ ਸਾਡੀ ਲੱਗ ਗਈ ਹੈ, ਹੁਣ ਹੋ ਚੱਲੀ ਹੈ। ਅਤੇ ਜਦੋਂ ਬਿਲਕੁਲ ਸ਼ਾਂਤੀ ਦੇ ਨੇੜੇ ਪਹੁੰਚਦੇ ਆ ਫਿਰ ਕੁਛ ਨਾ ਕੁਛ ਇਹੋ ਜਿਹਾ ਹੋ ਜਾਂਦਾ ਕਿ ਫਿਰ ਤੁਸੀਂ ਪਿਛਲੇ ਜੇ ਅਸੀਂ ਗੱਲ ਕਰੀਏ ਜੀ ਤੇਲ ਦੀਆਂ ਕੀਮਤਾਂ ਦੀ, ਜਿਹੜਾ ਕੱਚੇ ਤੇਲ ਦੀਆਂ ਕੀਮਤਾਂ ਜਦੋਂ ਉਹਨਾਂ ਦਾ ਜੀ ਜਦੋਂ ਉਹਨਾਂ ਦਾ ਗ੍ਰਾਫ ਦੇਖਦੇ ਆ ਨਾ ਜੀ ਪਿਛਲੇ ਦਿਨਾਂ ਦਾ, ਤੇ ਉੱਥੇ ਸਾਫ਼ ਤੌਰ ਤੇ ਅਸੀਂ ਧਿਆਨ ਨਾਲ ਦੇਖ ਸਕਦੇ, ਜੇ ਜ਼ਿਆਦਾ ਨਹੀਂ ਤਾਂ ਦੋ ਮਹੀਨਿਆਂ ਦਾ ਦੇਖ ਲਈਏ ਤੇ ਬਿਲਕੁਲ ਆਹੀ ਟ੍ਰੈਂਡ ਜਿਹੜਾ ਜੀ ਨਜ਼ਰ ਆਉਂਦਾ ਸਾਨੂੰ।
1: ਤੇ ਇੱਕ ਹੋਰ ਗੱਲ ਸਰ
0: ਜੀ,
1: ਜਿਹੜੀ ਅੱਜ ਆਪਣੇ ਉਹਨਾਂ ਨੇ ਬਿਆਨ ਦਿੱਤਾ ਆਪਣੇ ਪਟਨਾਇਕ ਸਾਹਿਬ ਨੇ
0: ਜੀ,
1: ਜਿਹੜੇ ਸਫੀਰ ਨੇ ਇੰਡੀਆ ਦੇ ਨਾ
0: ਜੀ, ਹਾਂ ਜੀ,
1: ਜਿਹੜੀ ਇੰਟੈਲੀਜੈਂਸੀ ਕੈਨੇਡਾ ਦੀ ਹੈ ਉਹ ਗਲਤ ਪ੍ਰੋਪੇਗੰਡਾ ਕਰਦੀ ਹੈ ਵੀ ਇੰਡੀਆ ਦਾ ਕੋਈ ਹੱਥ ਨਹੀਂ ਹੈ। ਇਹਦੇ ਚ ਟਾਈਮਿੰਗ ਦੇਖੋ, ਉਧਰੋਂ ਡੈਲੀਗੇਟ ਲੈ ਕੇ ਪਿਊਸ਼ ਗੋਇਲ ਆਏ ਹੋਏ ਨੇ
0: ਕੈਨੇਡਾ, ਬਿਲਕੁਲ ਬਿਲਕੁਲ
1: ਹੈ ਨਾ ਜੀ, ਉਹ ਵਪਾਰ ਦੀ ਗੱਲ ਕਰਨ ਆਏ ਨੇ। ਜਦੋਂ ਕਾਰਨੀ ਸਾਹਿਬ ਇੰਡੀਆ ਗਏ ਸੀਗੇ ਤੇ ਉਦੋਂ ਕੈਨੇਡਾ ਦੀ ਇੰਟੈਲੀਜੈਂਸੀ ਨੇ ਇਸ ਤਰ੍ਹਾਂ ਹੀ ਛੱਡ ਦਿੱਤੀ ਸੀ ਗੱਲ, ਹੈ ਨਾ। ਇਹਨਾਂ ਦੀ ਵੀ ਪਤਾ ਨੀ ਕੀ ਟਾਈਮਿੰਗ ਹੈ, ਕਿਉਂ ਇਸ ਤਰ੍ਹਾਂ ਦੇ ਬਿਆਨ ਇਹਨਾਂ ਦਾ ਹੁਣ ਆਇਆ ਤੇ ਉਧਰੋਂ ਵੀ ਆਇਆ ਸੀ।
0: ਦੇਖੋ ਗੱਲ ਹੈ ਜੀ ਕਿ ਇਹ ਹੁਣ ਵਾਕਿਆ ਮੈਂ ਖਬਰ ਸ਼ੇਅਰ ਕਰਨੀ ਹੈ, ਜਿਹੜੇ ਇੰਡੀਆ ਦੇ ਹਾਈ ਕਮਿਸ਼ਨਰ ਹੈਗੇ ਆ ਦਿਨੇਸ਼ ਪਟਨਾਇਕ, ਜਿਹੜਾ ਉਹਨਾਂ ਨੇ ਬਿਆਨ ਦਿੱਤਾ ਤੇ ਅਫੈਂਸਿਵ ਤੇ ਗਏ ਨੇ, ਭਾਵ ਕੁਛ ਦਿਨ ਪਹਿਲਾਂ ਹੀ ਇਹਨਾਂ ਦੀ ਇੰਟਰਵਿਊ ਜਿਹੜੀ ਦਿਨੇਸ਼ ਪਟਨਾਇਕ ਸਾਹਿਬ ਦੀਆਂ ਨੇ, ਉਹ ਕਹਿੰਦੇ ਨੇ ਕਿ ਬੜਾ ਮੋੜ ਆ ਗਿਆ, ਸਾਡੇ ਸੰਬੰਧ ਹੁਣ ਬੜੇ ਸੁਧਰ ਰਹੇ ਨੇ। ਤੇ ਹੁਣ ਕੈਨੇਡਾ ਦੀ ਜਿਹੜੀ ਟੌਪ ਦੀ ਏਜੰਸੀ ਹੈ ਜਾਂ RCMP ਜਾਂ CCS ਆ, ਉਹਨਾਂ ਤੇ ਇੱਕ ਕਿਸਮ ਦਾ ਇਲਜ਼ਾਮ ਲਾਉਣ ਵਾਲੀ ਉਹ ਗੱਲ ਕਰ ਰਹੇ ਨੇ। ਸੋ ਇਹ ਗੱਲ ਤੁਹਾਡੀ ਵਾਕਿਆ ਵਿਚਾਰਨ ਚ ਹੋਗਾ ਜੀ, ਖਬਰ ਇਹ ਵੀ ਸ਼ੇਅਰ ਕਰਾਂਗੇ ਵਿੱਚ ਜੀ, ਬਹੁਤ ਮਿਹਰਬਾਨੀ ਤੁਹਾਡੇ ਕਾਲ ਕਰਨ ਲਈ। ਹੋਰ ਕੁਝ ਕਹਿਣਾ ਚਾਹੋਗੇ?
1: ਤੇ ਬਾਕੀ ਉਹ ਹੈਗੇ ਜੀ ਹਰਵੰਸ ਸਿੰਘ ਧਾਲੀਵਾਲ, ਜਿਹੜੇ ਸਹਿਜਧਾਰੀ ਨੇ ਜਾਂ ਕਹਿ ਲੋ ਬਿਨਾਂ ਪੱਗ ਦੇ ਨੇ ਹਰਪ ਧਾਲੀਵਾਲ, ਤੇ ਮੱਲੀ ਸਾਹਿਬ ਦਸਤਾਰਧਾਰੀ ਪਾਰਲੀਮੈਂਟੇਰੀਅਨ।
0: ਠੀਕ ਹੈ ਜੀ, ਫੋਨ ਦੇ ਚਾਰ ਡਿਜਿਟ ਲਿਖਾ ਦਿਓ ਆਪਣੇ।
1: 9526 9526।
0: ਬਹੁਤ ਬਹੁਤ ਬਹੁਤ ਮਿਹਰਬਾਨੀ ਜੀ ਕਾਲ ਕਰਨ ਲਈ, ਧੰਨਵਾਦ ਸਰ।
1: ਥੈਂਕ ਯੂ ਸਰ, ਥੈਂਕ ਯੂ।
0: ਠੀਕ, ਸਰੋਤੇ ਆਪਣੇ ਵਿਚਾਰ ਵੀ ਦੇ ਸਕਦੇ ਨੇ। ਬਹਰਹਾਲ ਇੱਕ ਸਟੇਸ਼ਨ ਆਈਡੀ ਦੀ ਬ੍ਰੇਕ ਦਾ ਸਮਾਂ ਹੋ ਗਿਆ ਜੀ, ਤੇ ਆਓ ਸਟੇਸ਼ਨ ਆਈਡੀ ਦੀ ਬ੍ਰੇਕ ਤੋਂ ਬਾਅਦ ਪਰਤ ਕੇ ਜਿਹੜੀ ਖਬਰ ਸਾਡੇ ਲਿਸਨਰਸ ਨੇ ਕਿਹਾ, ਤੇ ਹੁਣ ਯਾਰ ਵੱਖਰੀਆਂ ਦੀਆਂ ਗੱਲਾਂ ਨੇ, ਹੁਣ ਜਰਾ ਅਸੀਂ ਹੋਰ ਕਰਾਂਗੇ ਤੇ ਕੁਛ ਹੋਰ ਖਬਰਾਂ ਹੈਗੀਆਂ ਨੇ, ਖਬਰਾਂ ਬਹੁਤ ਸਾਰੀਆਂ ਨੇ, ਤੇ ਪ੍ਰਗਟ ਸਿੰਘ ਹੁਣਾਂ ਦੇ ਨਾਲ ਇੱਕ ਗੱਲਬਾਤ ਵੀ ਪੇਸ਼ ਕੀਤੀ ਜਾਵੇਗੀ ਇੱਕ ਸਟੇਸ਼ਨ ਆਈਡੀ ਦੀ ਬ੍ਰੇਕ ਤੋਂ ਬਾਅਦ।

ਮਰਸੀਡੀਜ਼ ਬੈਂਜ਼ ਕੰਟਰੀ ਹਿਲਜ਼ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਤੇ ਜੇ ਵਧੀਆ ਡੀਲ ਲੈਣਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਸਕਦੇ ਹੋ ਜੀ 403-903-7657। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਜੋ ਲਾਈਫ ਇੰਸ਼ੋਰੈਂਸ ਤੇ ਸੁਪਰਵਿਜ਼ਰ ਇੰਸ਼ੋਰੈਂਸ ਕਰਦੇ ਨੇ। ਫੋਨ ਨੰਬਰ ਹੈ 403-404-3500। ਸੰਪਰਕ ਕਰ ਸਕਦੇ ਹੋ ਜੀ ਉਹਨਾਂ ਨਾਲ ਭਰੋਸੇਯੋਗ ਸੇਵਾਵਾਂ ਲਈ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਪੰਜਾਬ ਇੰਸ਼ੋਰੈਂਸ। ਮਦਰ ਇੰਡੀਆ ਰੈਸਟੋਰੈਂਟ ਜਿੱਥੇ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਦੀਆਂ ਨੇ ਜੀ 24 ਘੰਟੇ ਖੁੱਲ੍ਹਦਾ ਰੈਸਟੋਰੈਂਟ ਤੇ ਫੋਨ ਨੰਬਰ ਹੈ 403-464-4031-6161। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ ਨਾਰਥ ਈਸਟ ਕੈਲਗਰੀ ਦੇ ਵਿੱਚ ਜਿੱਥੇ ਤੁਸੀਂ ਪਾਸਪੋਰਟ ਫੋਟੋਆਂ ਸਿਰਫ $7 ਦੇ ਵਿੱਚ ਬਣਾ ਸਕਦੇ ਹੋ। ਫੈਮਿਲੀ ਫੋਟੋ, ਬੱਚਿਆਂ ਦੀ ਫੋਟੋ, ਪੋਰਟਰੇਟਸ ਵਗੈਰਾ ਜਾਂ ਫੋਟੋ ਪ੍ਰਿੰਟ ਕਰਵਾਉਣੀਆਂ ਨੇ, ਕੋਈ ਫੈਮਿਲੀ ਫੋਟੋ ਜਾਂ ਕੋਈ ਹੋਰ ਫਰੇਮਿੰਗ ਸਭ ਕੁਛ ਕਰਕੇ ਦੇਣਗੇ। ਛੋਟੀ ਮੋਟੀ ਇਵੈਂਟਸ ਵੀ ਜਿਹੜੀਆਂ ਨੇ ਕਵਰ ਕਰ ਦੇਣਗੇ ਆਪ ਜੀ ਦੀਆਂ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ, ਫੋਨ ਨੰਬਰ 403-947-0060। ਤੇ ਆਓ ਜਿਹੜਾ ਹੁਣ ਖਬਰਾਂ ਤੇ ਧਿਆਨ ਜਿਹੜਾ ਹੈ ਜੀ ਉਹ ਮਾਰਦੇ ਹਾਂ। ਜਿਹੜੀ ਖਬਰ ਸਾਡੇ ਸਰੋਤਿਆਂ ਨੇ ਜ਼ਿਕਰ ਕੀਤਾ ਸੀ, ਤੁਸੀਂ ਵੀ ਅਗਰ ਜਿੰਨੀਆਂ ਖਬਰਾਂ ਹੁੰਦੀਆਂ ਨੇ ਇਸ 'ਚੋਂ ਕਿਸੇ 'ਤੇ ਕੋਈ ਆਪਣੀ ਰਾਏ ਦੇਣਾ ਚਾਹੁੰਦੇ ਹੋ ਤਾਂ ਜ਼ਰੂਰ ਕਾਲ ਸਾਨੂੰ ਕਰ ਸਕਦੇ ਹੋ। ਸਾਡਾ ਸਵਾਲ ਵੈਸੇ ਅੱਜ ਦਾ ਇਹ ਹੈ ਕਿ ਕੈਨੇਡਾ ਦੇ ਵਿੱਚ ਪਹਿਲੇ ਦਸਤਾਰਧਾਰੀ ਮੈਂਬਰ ਪਾਰਲੀਮੈਂਟ ਕੌਣ ਸਨ ਅਤੇ ਬਿਨਾਂ ਦਸਤਾਰ ਤੋਂ ਮੈਂਬਰ ਪਾਰਲੀਮੈਂਟ ਪਹਿਲੇ ਕੌਣ ਸਨ। ਫੋਨ 403-902-1323 403-902-1323। 4 ਗਿਫਟ ਕਾਰਡ ਜਿਹੜੇ ਨੇ ਮਦਰ ਇੰਡੀਆ ਰੈਸਟੋਰੈਂਟ ਦੇ ਜਿਹੜੇ ਦਿੱਤੇ ਜਾਣਗੇ ਜੀ। ਇੰਡੀਆ ਦੇ ਰਾਜਦੂਤ ਜਿਹੜੇ ਨੇ ਭਾਰਤ ਦੇ ਵਿੱਚ ਦਿਨੇਸ਼ ਪਟਨਾਇਕ ਹਾਈ ਕਮਿਸ਼ਨਰ, ਉਹਨਾਂ ਨੇ ਇੱਕ ਮੀਡੀਆਦਾਰੇ ਨਾਲ ਇੰਟਰਵਿਊ ਦੇ ਵਿੱਚ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਨੇ। ਉਹਨਾਂ ਨੇ ਕਿਹਾ ਕਿ ਸੀਸਿਸ ਕੈਨੇਡੀਅਨ ਸਕਿਉਰਿਟੀ ਇੰਟੈਲੀਜੈਂਸ ਸਰਵਿਸ, ਉਹਨਾਂ ਨੇ ਉਹ ਪੋਲੀਟੀਕਲੀ ਕੰਪਰੋਮਾਈਜ਼ਡ ਹੈ, ਭਾਵ ਉਹਨਾਂ 'ਤੇ ਰਾਜਨੀਤਿਕ ਦਬਾਅ ਹੈ। ਅਤੇ RCMP ਜਿਹੜੀ ਹੈ ਉਹ ਇਨਵੈਸਟੀ, ਉਹਨਾਂ ਨੇ ਕਿਹਾ ਕਿ ਕੰਪਰੋਮਾਈਜ਼ਡ ਹੈ ਅਤੇ RCMP ਜਿਹੜੀ ਹੈ ਉਹ ਇਨਵੈਸਟੀਗੇਟ ਕਰ ਰਹੇ ਫੈਂਟਸੀ ਐਲੀਗੇਸ਼ਨ, ਜੋ ਕਿ ਖਿਆਲੀ ਇੱਕ ਜਿਹੜੇ ਨੇ ਇਲਜ਼ਾਮ ਨੇ ਕਿ ਭਾਰਤ ਦੇ ਅਧਿਕਾਰੀ ਕੈਨੇਡੀਅਨਾਂ ਦੇ ਅਗੇਂਸਟ ਜੁਰਮ ਦੇ ਵਿੱਚ ਸ਼ਾਮਿਲ ਨੇ। ਦਿਨੇਸ਼ ਪਟਨਾਇਕ ਨੇ ਕੈਨੇਡਾ ਦੀਆਂ ਨੈਸ਼ਨਲ ਕੈਨੇਡਾ ਦੀ ਨੈਸ਼ਨਲ ਸਕਿਉਰਿਟੀ ਏਜੰਸੀ ਜਿਹੜੀ ਆ ਉਹਨਾਂ ਦੀ ਇੰਟੈਗਰਿਟੀ ਅਤੇ ਉਹਨਾਂ ਦੇ ਇਮਾਨਦਾਰੀ 'ਤੇ ਉਂਗਲ ਉਠਾਈ ਹੈ ਅਤੇ ਅਸਰਸ਼ਨਸ ਜਿਹੜੀਆਂ ਕੁਛ ਇਸ ਤਰ੍ਹਾਂ ਦੀਆਂ ਕੈਨੇਡੀਅਨ ਅਥਾਰਟੀਜ਼ ਦੀਆਂ ਹੈਗੀਆਂ ਕਿ ਭਾਰਤ ਸਰਕਾਰ ਨੇ ਕਈ ਤਰ੍ਹਾਂ ਦੇ ਹੋਮੀਸਾਈਡ ਪਲੋਟ ਜਿਹੜੇ ਨੇ ਜਾਂ ਕਤਲ ਕਰਨ ਦੇ ਮਨਸੂਬੇ ਜਿਹੜੇ ਨੇ ਘੜੇ ਨੇ ਅਤੇ ਫੋਰਨ ਇੰਟਰਫੇਰੈਂਸ ਜਿਹੜੀ ਹੈ ਉਹ ਕੰਪੇਨ ਚਲਾਈ ਹੈ ਕਿ ਵਿਦੇਸ਼ੀ ਦਖਲ ਅੰਦਾਜ਼ੀ ਕੈਨੇਡਾ ਦੀ ਧਰਤੀ 'ਤੇ ਕੀਤੀ ਹੈ। ਪਟਨਾਇਕ ਨੇ ਇਹ ਕਿਹਾ ਕਿ ਕੈਨੇਡੀਅਨ ਸਕਿਉਰਿਟੀ ਇੰਟੈਲੀਜੈਂਸ ਸਰਵਿਸ, ਜਿਹਨੂੰ ਅਸੀਂ ਸੀਸਿਸ ਕਹਿ ਦਿੰਦੇ ਹਾਂ ਜੀ, ਅਤੇ ਉਹਨਾਂ ਨੂੰ ਸਿੱਖ ਸੈਪਰੇਟਿਸਟ ਜਿਹੜੇ ਨੇ ਉਹ ਉਹਨਾਂ ਨੂੰ ਉਹਨਾਂ ਦੀ ਗੱਲ ਕਰਨ ਕਰਕੇ ਉਹਨਾਂ ਦੀ ਹਮਾਇਤ ਕਰਕੇ ਉਹਨਾਂ ਨੂੰ ਕੰਪਰੋਮਾਈਜ਼ ਵੇ ਨਾਲ ਜਿਹੜਾ ਹੈ ਉਹਨਾਂ ਨੂੰ ਹੈਂਡਲ ਕੀਤਾ ਜਾ ਰਿਹਾ। ਸੋ ਉਹਨਾਂ ਨੇ ਇਹ ਵੀ ਕਿਹਾ ਕਿ BC ਦੇ ਕਾਰਕੁਨ ਹਰਦੀਪ ਸਿੰਘ ਨਿੱਜਰ ਦੇ ਅਰਾਊਂਡ ਜਿਹੜੀ ਜਾਂਚ ਹੈ ਉਸ ਨੂੰ ਤੋੜ ਮਰੋੜ ਕੇ ਜਿਹੜਾ ਪੇਸ਼ ਕੀਤਾ ਗਿਆ ਅਤੇ ਰਾਜਨੀਤੀਕਰਨ ਉਸਦਾ ਪੋਲੀਟੀਸਾਈਜ਼ ਕੀਤਾ ਗਿਆ ਉਸਨੂੰ। ਅਤੇ ਇਹ ਵੀ ਕਿਹਾ ਕਿ RCMP ਇੱਕ ਬਹੁਤ ਵਧੀਆ ਇੰਡੀਪੈਂਡੈਂਟ ਔਰਗੇਨਾਈਜੇਸ਼ਨ ਹੈ ਪਿਛਲੇ ਸਮਿਆਂ ਦੇ ਵਿੱਚ, ਪਰ ਪੋਲੀਟੀਕਲ ਡਾਇਰੈਕਸ਼ਨ ਦੇ ਹਿਸਾਬ ਨਾਲ ਚੱਲਦੀ ਹੈ। ਹੁਣ ਵੱਡੀ ਗੱਲ ਇੱਥੇ ਇਹ ਵੀ ਸੋਚਣ ਵਾਲੀ ਬਣਦੀ ਹੈ, ਜਿਹੜੇ ਸਾਡੇ ਸਰੋਤਿਆਂ ਨੇ ਵੀ ਕਿਹਾ ਸੀ ਕਿ ਉਸ ਵਕਤ ਜਦੋਂ ਪਿਊਸ਼ ਗੋਇਲ ਵੱਡਾ ਵਫਦ ਲੈ ਕੇ ਆਏ ਹੋਏ ਨੇ ਸਾਡੇ ਇੰਟਰਨੈਸ਼ਨਲ ਟ੍ਰੇਡ ਮਿਨਿਸਟਰ ਮਨਿੰਦਰ ਸਿੱਧੂ ਹੁਣਾਂ ਦੇ ਨਾਲ, ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੇ ਨਾਲ, ਹੋਰਨਾਂ ਦੇ ਨਾਲ ਵੱਡੇ ਵੱਡੇ ਸੌਦੇ ਹੋ ਰਹੇ ਨੇ, ਅਤੇ ਕੱਲ੍ਹ ਤੇ ਖਬਰ ਇਹ ਵੀ ਆ ਰਹੀ ਸੀ ਕਿ ਫਰੀ ਟ੍ਰੇਡ ਸਾਈਨ ਵੀ ਹੋ ਸਕਦਾ ਹੈ, ਮੁਕਤ ਵਪਾਰ ਸਮਝੌਤਾ, ਕਿ ਜਿਵੇਂ ਡੋਨਲਡ ਟਰੰਪ ਕਹਿੰਦੇ ਨੇ ਕਿ ਇਹਦੇ 'ਤੇ 50% ਲਾ ਦਿਓ ਅਤੇ 25 ਡਿਊਟੀ ਲਾ ਦਿਓ, ਇਸ ਤਰ੍ਹਾਂ ਫਰੀ ਟ੍ਰੇਡ ਹੋਣਗੀਆਂ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ 'ਤੇ ਕੋਈ ਇੱਕ ਦੂਸਰੇ 'ਤੇ ਟੈਕਸ ਨਹੀਂ ਲਾਇਆ ਜਾਵੇਗਾ। ਕੀ ਕੈਨੇਡਾ ਅਤੇ ਭਾਰਤ ਦੇ ਦਰਮਿਆਨ ਇਸ ਤਰ੍ਹਾਂ ਦਾ ਹੋ ਸਕਦਾ? ਇੱਕ ਪਾਸੇ ਕੈਨੇਡਾ ਦੀ ਵੱਡੀ ਇਨਵੈਸਟਮੈਂਟ ਹੈ ਇੰਡੀਆ ਦੇ ਵਿੱਚ, ਜਿਵੇਂ ਬਹੁਤ ਵਾਰੀ ਪਹਿਲਾਂ ਵੀ ਦੱਸਿਆ ਕਿ CPP ਜੋ ਸਾਡੇ ਕੈਨੇਡੀਅਨ ਪੈਨਸ਼ਨ ਪਲਾਨ ਦੀ ਰਕਮ ਕੱਟੀ ਜਾਂਦੀ, ਉਹਨਾਂ ਦੇ ਵੱਡੇ ਫੰਡ ਜਿਹੜੇ ਨੇ ਭਾਰਤ ਦੇ ਵਿੱਚ ਇਨਵੈਸਟਰ ਨੇ, ਜਿਸ ਦੇ ਵਿੱਚ ਪਾਵਰ ਪਲਾਂਟ ਲੱਗੇ ਹੋਏ ਨੇ, ਇੱਥੋਂ ਤੱਕ ਕਿ ਸ਼ਾਪਿੰਗ ਮਾਲ ਹੈ, ਕੋਟਕ ਮਹਿੰਦਰਾ ਬੈਂਕ ਦੇ ਵਿੱਚ ਤਕੜਾ ਸ਼ੇਅਰ ਹੈ CPP ਦਾ, ਅਤੇ ਸੜਕਾਂ ਜਿਹੜੇ ਨੇ ਕੁਛ ਹਾਈਵੇਜ਼ ਬਣੇ ਹੋਏ ਨੇ ਉਹਨਾਂ ਦੇ ਵਿੱਚ NHAI ਜਿਹੜੀ ਹੈ ਜੀ, ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ, ਉਹਦੇ ਨਾਲ ਇਨਵੈਸਟਮੈਂਟ ਰਲ ਕੇ ਕੀਤੀ ਹੋਈ ਹੈ, ਅਤੇ ਵੱਡੇ ਪੱਧਰ 'ਤੇ ਟੋਲ ਪਲਾਜ਼ਿਆਂ ਦੀ ਕਮਾਈ ਵੀ ਕੈਨੇਡਾ ਨੂੰ ਆ ਰਹੀ ਹੈ। ਦੂਸਰੇ ਪਾਸੇ ਇਹ ਸਭ ਕੁਛ ਇੱਕ ਪਾਸੇ ਗੱਲਬਾਤ ਵਧਾਉਣ ਦੀ ਗੱਲ ਕੀਤੀ ਜਾ ਰਹੀ ਹੈ, ਅਤੇ ਜੋ ਉਹਨਾਂ ਦੇ ਡਿਪਲੋਮੈਟ ਨੇ ਭਾਰਤ ਸਰਕਾਰ ਦੇ

ਇਸ ਤਰ੍ਹਾਂ ਦੀ ਗੱਲ ਕਰ ਰਹੇ ਨੇ। ਸੋ ਇਸ ਵੇਲੇ ਰੀਸੈਟ ਕਰਨ ਦੀ ਰਿਲੇਸ਼ਨਸ਼ਿਪ ਜਿਹੜੀ ਗੱਲ ਚੱਲ ਰਹੀ ਤੇ ਉਸ ਦੇ ਦਰਮਿਆਨ ਇਹ ਇੰਟਰਵਿਊ ਆਉਣਾ ਹੈ, ਬੜੇ ਸਵਾਲ ਖੜੇ ਕਰਦਾ ਹੈ। ਤੇ ਖਾਸ ਤੌਰ ਤੇ ਬੜੀ ਹੈਰਾਨੀ ਦੀ ਗੱਲ ਹੈ ਕਿ ਜਦੋਂ ਭਾਰਤ ਦੇ ਵਿੱਚ ਵਿਰੋਧੀ ਪਾਰਟੀਆਂ ਹੀ ਨਹੀਂ ਬਲਕਿ ਬਹੁਤ ਸਾਰੇ ਲੋਕ, ਐਕਸਪਰਟਸ, ਮਾਹਿਰ ਪੱਤਰਕਾਰ ਇਹ ਗੱਲ ਕਰਦੇ ਨੇ ਕਿ ਹੋਰ ਛੱਡ ਦਿਓ ਬਾਕੀ ਸਭ ਕੁਛ, ਤੇ ED ਇਨਫੋਰਸਮੈਂਟ ਡਾਇਰੈਕਟੋਰੇਟ ਤੇ CBI ਜੋ ਸਿਰਫ ਕੇਂਦਰ ਸਰਕਾਰ ਦੇ ਪਿੰਜਰੇ ਦੇ ਤੋਤੇ ਹਨ, ਜਦੋਂ ਮਰਜ਼ੀ ਉਹਨਾਂ ਕੋਲੋਂ ਜੋ ਮਰਜ਼ੀ ਬੁਲਵਾ ਲੈਣ, ਜਿਸ 'ਤੇ ਮਰਜ਼ੀ ਰੇਡ ਮਾਰ ਲਈ ਜਾਵੇ, ਜਿਸ ਨੂੰ ਮਰਜ਼ੀ ਕਾਬੂ ਕਰ ਦਿੱਤਾ ਜਾਵੇ, ਤੇ ਪੋਲੀਟੀਕਲ ਡਾਇਰੈਕਸ਼ਨ ਦੱਸ ਰਹੇ ਨੇ ਕਿ RCMP ਜਿਹੜੀ ਪੋਲੀਟੀਕਲ ਡਾਇਰੈਕਸ਼ਨ 'ਤੇ ਚੱਲ ਰਹੀ ਹੈ। ਅਤੇ ਭਾਰਤ ਦੀਆਂ ਅਦਾਲਤਾਂ ਜਿਹੜੀਆਂ ਨੇ ਜਿੱਥੇ ਕਿਸੇ ਇੱਕ ਵਿਅਕਤੀ ਦੇ ਕਹਿਣ 'ਤੇ ਵੱਡੀ ਜ਼ਮਾਨਤ ਵੀ ਮਿਲ ਸਕਦੀ ਹੈ ਕਿਸੇ ਨੂੰ, ਅਤੇ ਦੂਸਰੇ ਪਾਸੇ ਅਜੇ ਕੱਲ੍ਹ ਦੀ ਉਦਾਹਰਨ ਹੈ ਕਿ ਰਾਮ ਰਹੀਮ ਨੂੰ ਜਿਹੜੀ ਹੈ ਜ਼ਮਾਨਤ ਫਿਰ ਦਿੱਤੀ ਗਈ, ਪਰੋਲ ਦਿੱਤੀ ਗਈ ਹੈ। ਤੋ ਮੇਰਾ ਖਿਆਲ ਹੈ ਕਿ ਉਹਨਾਂ ਵੱਲੋਂ ਗੱਲ ਕਰਨੀ ਕਿੰਨੀ ਕੁ ਜਾਇਜ਼ ਆ ਅਤੇ ਕਿੰਨੇ ਕੁ ਕੈਨੇਡਾ ਵਾਲੇ ਇਸ ਦਾ ਕੀ ਕੋਈ ਜਵਾਬ ਦੇਣਗੇ, ਜਾਂ ਮਾਰਕ ਕਰਨੀ ਉਹਨਾਂ ਦੀ ਜਿਹੜੀ ਅਜੇ ਅਪਰੋਚ ਹੈ ਕਿ ਡਿਫੈਂਸਿਵ 'ਤੇ ਹੀ ਨੇ ਉਹ, ਤਾਂ ਰੀਸੈਟ ਕਰਨ 'ਚ ਲੱਗੇ ਹੋਏ ਨੇ ਅਤੇ ਵਪਾਰ ਨਾਲੋਂ ਵੱਡੀ ਕੋਈ ਚੀਜ਼ ਨਹੀਂ ਹੈ, ਲੱਗਦਾ ਇਸੇ ਤਰ੍ਹਾਂ ਹੀ ਆ। ਹੁਣ ਪਟਨਾਇਕ ਜਿਹੜੇ ਨੇ ਉਹਨਾਂ ਨੇ ਪਟਨਾਇਕ ਨੇ ਇਹ ਵੀ ਕਿਹਾ ਕਿ ਜਿਹੜੇ ਮੇਰੇ ਤੋਂ ਪਹਿਲਾਂ ਜਿਹੜੇ ਹਾਈ ਕਮਿਸ਼ਨਰ ਸੀ ਸੰਜੀਵ ਕੁਮਾਰ ਵਰਮਾ, ਉਹਨਾਂ ਨੂੰ ਦੇਸ਼ ਦੇ ਵਿੱਚੋਂ ਕੱਢ ਕੇ ਹਾਈ ਕਮਿਸ਼ਨਰ 'ਚੋਂ ਕੈਨੇਡਾ ਨੇ ਆਪਣੀ ਲਾਈਨ ਕ੍ਰੋਸ ਕੀਤੀ ਹੈ। ਅਤੇ ਇਹ ਵੀ ਉਹਨਾਂ ਨੇ ਕਿਹਾ ਕਿ ਖਾਲਿਸਤਾਨੀ ਜਿਹੜੇ ਸਮਰਥਕ ਨੇ, ਵੱਖਵਾਦੀ ਨੇ, ਦੋਵਾਂ ਦੇਸ਼ਾਂ ਦੇ ਵਿਚਕਾਰ ਉਹ ਨਫ਼ਰਤ ਦਾ ਜਾਂ ਡਿਵੀਜ਼ਨ ਦਾ ਜਾਂ ਫੁੱਟ ਪਾਊ ਬੀਜ ਬੀਜ ਰਹੇ ਨੇ। ਸੋ ਇਸ ਵੇਲੇ ਅਤੇ ਇਹ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਉਹ ਹੋਰ ਕਿਤੇ ਸੁਕਸੀਡ ਨਹੀਂ ਹੋ ਰਿਹਾ, ਖਾਲਿਸਤਾਨੀ ਹੋਰ ਕਿਸੇ ਮੁਲਕ ਵਿੱਚ ਕਾਮਯਾਬ ਨਹੀਂ ਹੋ ਰਿਹਾ, UK ਵਿੱਚ ਨਹੀਂ, ਆਸਟ੍ਰੇਲੀਆ ਵਿੱਚ ਨਹੀਂ, USA ਵਿੱਚ ਨਹੀਂ, ਪਰ ਕਿਉਂਕਿ ਕੈਨੇਡਾ ਦੇ ਵਿੱਚ ਸੁਕਸੀਡ ਹੋਏ ਕਿਉਂਕਿ ਕੈਨੇਡਾ ਦੇ ਵਿੱਚ ਇੱਕ ਵੀਕ ਪ੍ਰਾਈਮ ਮਿਨਿਸਟਰ ਸੀ ਜੋ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਗਿਆ। ਸੋ ਇੰਨੀਆਂ ਵੱਡੀਆਂ ਗੱਲਾਂ ਜਿਹੜੀਆਂ ਨੇ ਉਹ ਭਾਰਤ ਦੇ ਹਾਈ ਕਮਿਸ਼ਨਰ ਨੇ ਕੀਤੀਆਂ ਨੇ। ਸੋ ਕੀ ਇਹਨਾਂ ਦਾ ਕੋਈ ਜਵਾਬ ਦੇਵੇਗਾ ਜਾਂ ਨਹੀਂ ਦੇਵੇਗਾ ਇਹ ਤਾਂ ਪਤਾ ਨਹੀਂ ਹੈ, ਪਰ ਸਰੋਤਿਆਂ ਨੇ ਗੱਲ ਜਿਹੜੀ ਕੀਤੀ ਸੀ ਇਸ ਮੌਕੇ 'ਤੇ ਕਿ ਅਜਿਹੇ ਮੌਕੇ 'ਤੇ ਇਹ ਗੱਲ ਕਰਨੀ ਜਿਹੜੀ ਹੈ ਉਹ ਬਹੁਤ ਵੱਡੀ ਗੱਲ ਹੈ। ਸੋ ਇਸ ਵੇਲੇ ਇਹ ਜਿਹੜੀ ਖਬਰ ਹੈ ਇਸ ਵੇਲੇ ਚਰਚਾ ਦਾ ਵਿਸ਼ਾ ਹੈ ਜੀ, ਅਤੇ ਇਹਦੇ 'ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਗੱਲਬਾਤ ਕਰਦੇ ਰਹਾਂਗੇ। ਹੋਰ ਖਬਰਾਂ ਵੱਲ ਚੱਲਦੇ ਹਾਂ ਜੀ। ਟੋਰੰਟੋ ਏਰੀਆ ਦੇ ਵਿੱਚ ਐਕਸਟੋਰਸ਼ਨ ਦੇ ਰਿੰਗ ਦੇ ਵਿੱਚ ਜਿਹੜੇ ਮੁੰਡੇ ਫੜੇ ਗਏ ਨੇ ਜਿਨ੍ਹਾਂ ਦੇ ਨਾਮ ਅਸੀਂ ਕੱਲ੍ਹ ਆਪ ਜੀ ਨਾਲ ਸ਼ੇਅਰ ਕੀਤੇ ਸੀਗੇ ਜੀ, ਮੈਂ ਦੁਬਾਰਾ ਨਾਮ ਨਹੀਂ ਸ਼ੇਅਰ ਕਰਨੇ, ਪਰ ਜਿਵੇਂ ਉਹ ਕੱਲ੍ਹ ਵੀ ਦੱਸਿਆ ਮੈਨੂੰ ਸਰੋਤੇ ਫੋਨ ਕਰਕੇ ਪੁੱਛ ਰਹੇ ਸੀ ਆਫ ਦੀ ਏਅਰ ਕਿ ਤੁਸੀਂ ਕੱਲ੍ਹ ਕਹਿ ਰਹੇ ਸੀ ਕਿ ਸਾਡੇ ਪਿੰਡ ਦਾ ਵੀ ਕੋਈ, ਹਾਂ ਜੀ ਹਾਂ ਸਾਡੇ ਪਿੰਡ ਦਾ, ਸਾਡੇ ਪਿੰਡ ਦਾ ਮੁੰਡਾ ਹੈ ਇਹਨਾਂ ਦੇ ਵਿੱਚ ਇੱਕ। ਖੈਰ ਜਿਹੜੇ 17 ਫੜੇ ਗਏ ਨੇ ਜੀ, ਇਹ ਸਾਰੇ ਹੀ ਸਾਰੇ ਜਿਹੜੇ ਨੇ 17 ਦੇ 17 ਇਹ ਟੈਂਪਰੇਰੀ ਵੀਜ਼ਿਆਂ 'ਤੇ ਨੇ, ਜਾਂ ਇਹਨਾਂ ਕੋਲ ਵਰਕ ਪਰਮਿਟ ਹੈ ਜਾਂ ਸਟੱਡੀ ਪਰਮਿਟ ਹੈ ਜਾਂ ਐਕਸਪਾਇਰ ਹੋ ਚੁੱਕਾ ਹੈ। ਅਤੇ ਵਾਇਲੈਂਟ ਐਕਸਟੋਰਸ਼ਨ ਰਿੰਗ ਇਹਨਾਂ ਨੇ ਬਣਾਇਆ ਹੋਇਆ, ਅਤੇ ਟਾਰਗੇਟ ਵੀ ਸਾਊਥ ਏਸ਼ੀਅਨ ਭਾਈਚਾਰੇ ਨੂੰ ਕਰਦੇ ਨੇ। ਇਹ ਵੀ ਖਬਰ ਆਈ ਸੀ ਪਿਛਲੇ ਦਿਨਾਂ ਦੇ ਵਿੱਚ ਕਿ ਮੋਰ ਔਰ ਲੈਸ ਇਹਨਾਂ ਵੱਲੋਂ ਟਾਰਗੇਟ ਜਿਹੜਾ ਹੈ ਉਹ ਸਾਊਥ ਏਸ਼ੀਅਨ ਭਾਈਚਾਰੇ ਨੂੰ ਇਨ ਜਨਰਲ ਅਤੇ ਸਿੱਖ ਭਾਈਚਾਰੇ ਦੇ ਬਿਜ਼ਨਸਮੈਨਾਂ ਨੂੰ ਇਨ ਪਰਟੀਕੁਲਰ ਟਾਰਗੇਟ ਕੀਤਾ ਗਿਆ। ਅਤੇ ਪੀਲ ਰੀਜਨਲ ਪੁਲਿਸ ਨੇ ਅਨਾਊਂਸ ਕੀਤਾ ਇਹਨਾਂ ਰਸਤੇ ਬਾਰੇ, ਅਤੇ ਮੈਂ ਪਰਸਨਲ ਇਨਫੋਰਮੇਸ਼ਨ ਤੁਹਾਨੂੰ ਦੱਸ ਸਕਦਾ ਕਿ ਇਹਨਾਂ ਵਿੱਚੋਂ ਕਈ ਜਿਹੜੇ ਨੇ ਮਹੀਨਾ ਤੋਂ ਜ਼ਿਆਦਾ ਹੋ ਗਿਆ ਉਹਨਾਂ ਨੂੰ ਅਰੈਸਟ ਹੋਇਆ ਨੂੰ, ਅਤੇ USA ਦੀਆਂ ਅਥਾਰਟੀਜ਼ ਦੇ ਨਾਲ ਰਲ ਕੇ ਅਤੇ ਪ੍ਰੋਵਿੰਸ਼ੀਅਲ ਫੈਡਰਲ ਅਥਾਰਟੀਜ਼ ਦੇ ਨਾਲ ਰਲ ਕੇ ਸਾਰਾ ਕੁਛ ਜਿਹੜਾ ਇਹ ਜਾਂਚ ਇਹਨਾਂ ਦੀ ਕੀਤੀ ਗਈ ਹੈ। ਅਤੇ ਇਹਨਾਂ ਵਿੱਚੋਂ ਪਿਛਲੇ ਹਫ਼ਤਿਆਂ ਦੇ ਵਿੱਚ ਹੀ ਫੜੇ ਗਏ, ਜਿਵੇਂ ਪਹਿਲਾਂ ਦੱਸਿਆ ਕਿ ਅੱਜ ਕੱਲ੍ਹ ਨਹੀਂ, ਇੱਕੋ ਦਿਨ ਨਹੀਂ ਫੜ ਹੋਏ, 100 ਤੋਂ ਵੱਧ ਚਾਰਜਿਸ ਨੇ, ਅਤੇ ਫੋਰ ਬ੍ਰਦਰਸ ਗੈਂਗ ਹੈ ਇਹਨਾਂ ਦਾ, ਫੋਰ ਬ੍ਰਦਰਸ। ਅਤੇ ਇਹਦਾ ਵਿੱਚ ਇਹ ਵੀ ਖਾਸ ਗੱਲ ਇਹ ਹੈ ਕਿ ਇਹਨਾਂ ਵਿੱਚੋਂ ਕਿਸੇ ਦਾ ਅਜੇ ਤੱਕ ਲੋਰੈਂਸ ਬਿਸ਼ਨੋਈ ਗੈਂਗ ਦੇ ਨਾਲ ਸੰਬੰਧ ਸਥਾਪਿਤ ਨਹੀਂ ਹੋਇਆ। ਅਤੇ 2025 ਵਿੱਚ ਜਿਸ ਨੂੰ ਕਿ ਕੈਨੇਡਾ ਦੀ ਸਰਕਾਰ ਨੇ ਅੱਤਵਾਦੀ ਸੰਗਠਨ ਐਲਾਨ ਦਿੱਤਾ ਸੀ। ਸੋ ਇਹ ਪੀਏ ਪੁਲਿਸ ਨੇ ਕਿਹਾ। ਹੁਣ ਇਹਨਾਂ ਦੇ ਵਿੱਚੋਂ ਜਿਹੜੇ ਹੈਗੇ ਨੇ ਜੀ, 2 BC ਦੇ ਬ੍ਰਿਟਿਸ਼ ਕੋਲੰਬੀਆ ਦੇ ਹੈਗੇ ਨੇ, ਅਤੇ 1 ਕੈਲੀਫੋਰਨੀਆ ਬੇਸਡ ਹੈ ਇਸ ਸਕੀਮ ਦੇ ਵਿੱਚ। ਡਾਕੂਮੈਂਟਸ ਫਾਈਲਡ ਕਹਿੰਦੇ ਨੇ ਕਿ ਇਹਨਾਂ 17 ਦੇ ਵਿੱਚੋਂ 12 ਤੇ ਬ੍ਰੈਂਪਟਨ ਦੇ ਰਹਿਣ ਵਾਲੇ ਨੇ, ਅਤੇ ਬਾਕੀ ਆਸੇ ਪਾਸਿਓਂ ਆਏ ਨੇ, ਅਤੇ ਕੁਛ ਜਿਹੜੇ ਨੇ ਟੋਰੰਟੋ ਦੇ ਕੁਛ ਜਾਂ ਓਨਟੇਰੀਓ ਦੇ ਕੁਛ ਹੋਰ ਹਿੱਸਿਆਂ ਦੇ ਵੀ ਹੋ ਸਕਦੇ ਨੇ। 6 ਜਿਹੜੇ ਨੇ ਇਹਨਾਂ ਵਿੱਚੋਂ ਇਮੀਗ੍ਰੇਸ਼ਨ

ਐਕਸ਼ਨ ਹੋਵੇਗਾ ਤੇ ਦੇਸ਼ ਵਿੱਚੋਂ ਰਿਮੂਵ ਉਹਨਾਂ ਨੂੰ ਕੀਤਾ ਜਾਵੇਗਾ। ਤੇ ਪੁਲਿਸ ਦੇ ਅੰਦਰ ਖਾਤੇ ਦੀ ਇਨਫੋਰਮੇਸ਼ਨ ਇਹ ਵੀ ਹੈ ਕਿ ਇਹਨਾਂ ਤੇ ਬਹੁਤਾ ਕੁਛ ਨਹੀਂ ਕੀਤਾ ਜਾਣਾ ਤੇ ਚੁੱਪ ਕਰਕੇ ਇਹਨਾਂ ਨੂੰ ਤੋੜ ਦਿੱਤਾ ਜਾਵੇਗਾ। ਇਸ ਤਰੀਕੇ ਤੇ ਭੇਜਣ ਦੇ ਤਰੀਕੇ ਤੇ ਵੀ ਬਹੁਤ ਸਵਾਲ ਖੜੇ ਹੋਏ ਨੇ। ਇਹ ਜਿਹੜੇ ਮੁੰਡੇ ਫੜੇ ਗਏ ਨੇ ਜੀ, ਇਹਨਾਂ ਚੋਂ ਇਹਨਾਂ ਤੇ ਸੈਂਕੜੇ ਗੋਲੀਆਂ ਚਲਾਉਣ ਦਾ ਦੋਸ਼ ਹੈ। ਹਾਲਾਂਕਿ ਖੁਸ਼ਕਿਸਮਤੀ ਨਾਲ ਇਹਨਾਂ ਗੋਲੀ ਕਿਸੇ ਨੂੰ ਲੱਗੀ ਨਹੀਂ, ਕੋਈ ਜ਼ਖਮੀ ਨਹੀਂ ਹੋਇਆ, ਪਰ ਜਿਹੜੇ ਐਕਸਟੋਰਸ਼ਨ ਵਾਇਲੈਂਸ ਜਿਹੜੀ ਹੈ ਕੈਨੇਡਾ ਦੇ ਇਸ ਮੈਂ ਇਹਨੂੰ ਕਹਾਂਗਾ ਪੰਜਾਬੀ ਭਾਈਚਾਰੇ ਨੂੰ ਨਿਸ਼ਾਨਾ ਰੱਖ ਕੇ ਜਿਹੜੀ ਹੈ ਉਹ ਜਿਹੜੀ ਕੀਤੀ ਗਈ ਹੈ ਐਕਸਟੋਰਸ਼ਨ ਦਾ ਕੰਮ, ਇਹਦੇ ਉੱਤੇ ਵੱਲ ਹੁਣ ਧਿਆਨ ਜਾਣ ਲੱਗਾ ਤੇ ਪਰ ਅਜੇ ਵੀ ਮੋਰ ਔਰ ਲੈਸ ਨੂੰ ਕੇਂਦਰਿਤ ਜਿਹੜਾ ਉਹ ਸਾਡੇ ਭਾਈਚਾਰੇ ਤੇ ਰੱਖਿਆ ਗਿਆ। ਇਨਵਾਇਰਮੈਂਟ ਨੀਤੀਆਂ ਜਿਹਨਾਂ ਤੇ ਬਹੁਤ ਜ਼ਿਆਦਾ ਕਈ ਵਾਰ ਸਰਕਾਰਾਂ ਕੋਈ ਦੂਸਰੇ ਪਾਸੇ ਨੂੰ ਚਲੇ ਜਾਂਦੀਆਂ ਨੇ, ਸਾਡੇ ਪ੍ਰੈਮੀਅਰ ਡੈਨੀਅਲ ਸਮਿਥ ਸਾਹਿਬ ਉਹਨਾਂ ਨੇ ਇਲੈਕਟ੍ਰਿਕ ਗੱਡੀਆਂ 'ਤੇ ਸਾਲਾਨਾ ਡਿਊਟੀ ਲਾ ਦਿੱਤੀ ਹੈ ਕਿ ਇੰਨੇ ਜਮ੍ਹਾਂ ਕਰਾਓ, ਇਹ ਸੜਕਾਂ ਦਾ ਨੁਕਸਾਨ ਕਰਦੀਆਂ ਨੇ ਇਲੈਕਟ੍ਰਿਕ ਗੱਡੀਆਂ। ਦੂਸਰੇ ਪਾਸੇ ਫੈਡਰਲ ਸਰਕਾਰ ਰਿਬੇਟ ਦਿੰਦੀ ਸੀ ਕਿ ਇਲੈਕਟ੍ਰਿਕ ਗੱਡੀ ਖਰੀਦੋ ਅਤੇ ਅਸੀਂ ਤੁਹਾਨੂੰ ਇੰਨਾ ਮੁਆਵਜ਼ਾ ਦੇਵਾਂਗੇ, ਲੇਕਿਨ ਹੁਣ ਜਿਹੜੀ ਤਾਜ਼ਾ ਸਥਿਤੀ ਹੈ ਕਿ ਮਾਰਕ ਕਾਰਨੀ ਜੋ ਖੁਦ ਉਹਨਾਂ ਦੀ ਪਤਨੀ ਅਤੇ ਖੁਦ ਉਹ ਇਨਵਾਇਰਮੈਂਟ ਦੇ ਬੜੇ ਤਕੜੇ ਸਮਰਥਕ ਰਹੇ ਨੇ, ਇਨਵਾਇਰਮੈਂਟਲਿਸਟ ਦੇ ਨਾਲ ਜੁੜੇ ਰਹੇ ਨੇ ਸਿਸਟਮ ਦੇ ਨਾਲ, ਹਾਲ ਦੀ ਘੜੀ ਉਹਨਾਂ ਨੇ ਇਕੋਨਮੀ ਨੂੰ ਫੋਰ ਫਰੰਟ 'ਤੇ ਲੈ ਆਉਂਦਾ ਕਿ ਅਸੀਂ ਇਸ ਨੂੰ ਅਸੀਂ ਮੂਹਰੇ ਰੱਖਣਾ ਸਾਰਿਆਂ ਤੋਂ। ਅਤੇ ਇਹਨਾਂ ਗੱਲਾਂ ਤੋਂ ਨਾਰਾਜ਼ ਹੋ ਕੇ ਇਕੋਨਮੀ ਨੂੰ ਨੰਬਰ ਇੱਕ 'ਤੇ ਅਤੇ ਇਨਵਾਇਰਮੈਂਟ ਨੂੰ ਥੋੜ੍ਹਾ ਜਿਹਾ ਪਿੱਛੇ ਧੱਕਣ ਕਰਕੇ ਉਹਨਾਂ ਦੇ ਆਪਣੇ ਹੀ ਸਾਥੀ ਕੁਛ ਨਾਰਾਜ਼ ਹੋ ਗਏ। ਕਈਆਂ ਨੇ ਤਾਂ ਰਲ ਮਿਲ ਕੇ ਚਿੱਠੀਆਂ ਵੀ ਲਿਖੀਆਂ ਉਹਨਾਂ ਦੇ ਆਪਣੇ ਮੈਂਬਰ ਪਾਰਲੀਮੈਂਟ ਨੇ, ਪਰ ਹੁਣ ਉਹਨਾਂ ਦੇ ਇੱਕ ਸਾਥੀ ਮੈਂਬਰ ਪਾਰਲੀਮੈਂਟ ਇੱਕ ਆਪਣੇ ਅਹੁਦੇ ਤੋਂ ਅਸਤੀਫਾ ਵੀ ਦੇ ਰਹੇ ਨੇ। ਸਾਬਕਾ ਇਨਵਾਇਰਮੈਂਟਲ ਅਤੇ ਕਲਾਈਮੇਟ ਚੇਂਜ ਮਿਨਿਸਟਰ ਸਟੀਵਨ ਗਰਲਬਿਲ ਜਿਹੜੇ ਨੇ ਜੀ, ਉਹ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਆਪਣੇ ਲਿਬਰਲ ਕੌਕਸ ਨੂੰ ਆਪਣੇ ਦੱਸ ਦੇਣਗੇ ਕਿ ਮੈਂ ਆਪਣੀ ਗੱਦੀ ਛੱਡ ਰਿਹਾ ਅਤੇ ਮੈਂਬਰ ਪਾਰਲੀਮੈਂਟ ਵਜੋਂ ਮੈਂ ਅਸਤੀਫਾ ਦੇ ਰਿਹਾ। ਹੁਣ ਜਿਹੜੀ ਫਿਰ ਮੈਂ ਜੋੜਾਂਗਾ ਜੀ, ਥੋੜ੍ਹਾ ਜਿਹਾ ਕੰਪੈਰੀਜ਼ਨ ਕਰ ਹੋ ਜਾਂਦਾ ਹੈ ਕਿ ਦਿਨੇਸ਼ ਪਟਨਾਇਕ ਸਾਹਿਬ ਜਿਹੜੀ ਗੱਲ ਰਾਜਨੀਤੀ ਦੀ ਕਰਦੇ ਨੇ, ਇੱਕ ਪਾਸੇ ਇੱਕ ਵਿਅਕਤੀ ਹੈ ਜੋ ਅਸੂਲਾਂ 'ਤੇ ਖੜਾ ਹੈ ਅਤੇ ਆਪਣੇ ਅਸੂਲਾਂ ਕਰਕੇ ਪਾਰਟੀ ਛੱਡ ਰਿਹਾ, ਆਪਣੀ ਸੀਟ ਛੱਡ ਰਿਹਾ, ਦੂਸਰੇ ਪਾਸੇ ਦੂਰ 'ਤੇ ਗੱਲ ਛੱਡ ਦਿਓ ਤੁਸੀਂ, ਪੰਜਾਬ ਦੇ ਵਿੱਚੋਂ 7 ਮੈਂਬਰ ਪਾਰਲੀਮੈਂਟ ਜਿਹੜੇ ਰਾਜ ਸਭਾ ਨੂੰ ਚੁਣ ਕੇ ਇੱਕ ਪਾਰਟੀ ਨੇ ਭੇਜੇ ਸੀ, ਉਹ ਦੂਸਰੇ ਪਾਸੇ ਜਾ ਕੇ ਬੈਠੇ ਨੇ ਅਤੇ ਹੁਣ ਹਰਭਜਨ ਸਿੰਘ ਵਰਗੇ ਉੱਥੇ ਇਹ ਵੀ ਗੱਲਾਂ ਕਰਦੇ ਨੇ ਕਿ ਦੇਖੋ ਜੀ ਉਹ ਦੱਸੋ ਕਿੰਨੇ ਪੈਸੇ ਲੈ ਕੇ ਬਣਾਇਆ ਸੀ, ਤੁਸੀਂ ਵੀ ਤਾਂ ਬਣੇ ਸੀ, ਤੁਸੀਂ ਹੁਣ ਅੱਜ ਬੋਲਦੇ ਨਹੀਂ, ਮੇਰੇ ਗੇਟ ਦੇ ਮੂਹਰੇ ਕਿਸੇ ਨੇ ਗਦਾਰ ਕਿਵੇਂ ਲਿਖ ਦਿੱਤਾ, ਫਲਾਨੇ ਦੇ ਨਹੀਂ ਲਿਖਿਆ, ਉਹਦੇ ਨਹੀਂ ਲਿਖਿਆ, ਗਦਾਰ ਲਿਖਣ ਵਾਲੇ ਕੌਣ ਨੇ ਜਾਂ ਕਿਵੇਂ ਨੇ, ਤੁਸੀਂ ਹਰ ਇੱਕ ਨੂੰ ਜਵਾਬ ਤਾਂ ਨਹੀਂ ਨਾ ਦੇ ਸਕਦੇ ਇਸ ਗੱਲ ਦਾ, ਪਰ ਗੱਲ ਇਹ ਹੈ ਕਿ ਇਹ ਇੱਕ ਲੈਵਲ ਹੈ ਕਿ ਹੋਰ ਵੀ ਮੈਂਬਰ ਪਾਰਲੀਮੈਂਟ ਚੰਗੇ ਚੰਗੇ ਬੰਦੇ ਹੋਏ ਨੇ ਜਿਨ੍ਹਾਂ ਨੇ ਪਾਰਟੀ ਦੇ ਵਿੱਚੋਂ ਅਤੇ ਉਹਨਾਂ ਨੂੰ ਕੱਢ ਦਿੱਤਾ ਗਿਆ, ਛੱਡ ਦਿੱਤੀ, ਉਹਨਾਂ ਨੇ ਖੁਦ ਪਾਰਟੀ ਵੀ ਛੱਡਤੀ ਪਰ ਗੱਦੀ ਨਹੀਂ ਛੱਡੀ। ਇੱਥੇ ਇਹ ਕੈਨੇਡਾ ਦੇ ਸਾਬਕਾ ਇਨਵਾਇਰਮੈਂਟ ਅਤੇ ਕਲਾਈਮੇਟ ਚੇਂਜ ਮਿਨਿਸਟਰ ਸਟੀਵਨ ਗਰਲਬਿਲ ਜਿਹੜੇ ਨੇ ਜੀ, ਉਹ ਮੈਂਬਰ ਪਾਰਲੀਮੈਂਟ ਵਜੋਂ ਅਸਤੀਫਾ ਦੇ ਰਹੇ ਨੇ। ਸੋ ਉਹਨਾਂ ਦੀ ਸੀਟ 'ਤੇ ਦੁਬਾਰਾ ਇਲੈਕਸ਼ਨ ਹੋਵੇਗੀ, ਜਦੋਂ ਉਹ ਅਸਤੀਫਾ ਦੇ ਦੇਣਗੇ ਅਤੇ ਫਿਰ ਦੁਬਾਰਾ ਜਿਹੜੇ ਨੇ ਉਹ ਹੋਣਗੇ। ਨਵੰਬਰ ਦੇ ਵਿੱਚ ਮਾਰਕ ਕਾਰਨੀ ਦੀ ਕੈਬਨਿਟ ਤੋਂ ਬਾਅਦ ਜਿਹੜਾ ਹੈ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ, ਇਹ ਕਹਿ ਕੇ ਕਿ ਜੋ ਅਲਬਰਟਾ ਦੇ ਨਾਲ MOU ਸਾਈਨ ਹੋ ਰਿਹਾ ਸਾਨੂੰ ਉਹ ਮੈਨੂੰ ਗਵਾਰਾ ਨਹੀਂ ਹੈ। ਸੋ ਇਨਵਾਇਰਮੈਂਟਲਿਸਟ ਹੈਗੇ ਨੇ ਜਾਂ ਇਨਵਾਇਰਮੈਂਟ ਦੇ ਮਿਨਿਸਟਰ ਰਹੇ ਨੇ, ਸੋ ਆਪਣੀ ਗੱਲ 'ਤੇ ਖੜੇ ਨੇ ਜੀ। ਸਲਾਮ ਹੈ ਸੋਚ ਨੂੰ ਵੀ। ਕੁਛ ਖਬਰਾਂ ਹੋਰ, ਟਿਮ ਹੋਟਨਸ ਜਿਹੜੇ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਹੁਣ 10,000 ਨਵੇਂ ਲੋਕਲ ਟੀਮ ਮੈਂਬਰ ਜਿਹੜੇ ਨੇ ਜੀ ਉਹ ਇੰਪਲੋਏ ਕਰਨੇ ਨੇ। ਇਸ ਮਾਮਲੇ 'ਤੇ ਬੜੀ ਬੱਲੇ ਬੱਲੇ ਹੋ ਰਹੀ ਹੈ ਅਤੇ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਸੋਸ਼ਲ ਮੀਡੀਆ 'ਤੇ ਕੁਛ ਜੋ ਕਿਸਮ ਦਾ ਹੁਣ ਮੈਂ ਲਫ਼ਜ਼ ਨਾ ਵਰਤਾਂ ਕਿ ਜੋ ਇੱਕ ਸਿੰਗਲ ਆਊਟ ਕੀਤਾ ਜਾ ਰਿਹਾ ਇੱਕ ਭਾਈਚਾਰੇ ਨੂੰ ਕਿ ਜੀ ਸਾਡੀਆਂ ਜੌਬਾਂ ਲੈ ਗਏ, ਜੌਬਾਂ ਖਾ ਗਏ। ਬਹੁਤ ਲੋ ਪੇਡ ਜੌਬਸ ਨੇ ਜਿਨ੍ਹਾਂ ਦਾ ਜ਼ਿਆਦਾ ਰੌਲਾ ਪੈ ਰਿਹਾ ਅਤੇ ਉਹਨਾਂ ਨੂੰ ਟਾਰਗੇਟ ਕਰਕੇ ਜਿਹੜਾ ਹੈ ਇਹੋ ਜਿਹੀਆਂ ਗੱਲਾਂ ਖਬਰਾਂ ਕੀਤੀਆਂ ਜਾ ਰਹੀਆਂ ਨੇ, ਜਿੱਥੇ ਐਜ਼ ਏ ਮੈਟਰ ਆਫ ਫੈਕਟ ਵੱਡੇ ਵੱਡੇ ਪ੍ਰੋਫਿਟ ਜਿਹੜੇ ਨੇ ਕੈਨੇਡਾ ਦੇ ਵਿੱਚੋਂ ਕਮਾਉਣ ਵਾਲੀਆਂ ਕੰਪਨੀਆਂ ਇੰਜੀਨੀਅਰਿੰਗ ਦੀਆਂ, ਤੇਲ ਦੀਆਂ, ਗੈਸ ਦੀਆਂ, ਹੋਰ ਦੀਆਂ ਜਿਹੜੀਆਂ ਨੇ ਉਹ ਆਊਟਸੋਰਸਿੰਗ ਕਰਕੇ ਜੋ ਮਿਲੀਅਨਸ ਦੀਆਂ ਜੌਬਸ ਨੇ ਉਹਨਾਂ ਨੂੰ ਆਊਟਸੋਰਸ ਕੀਤਾ ਹੋਇਆ, ਜਿੱਥੇ ਕਿ ਕੋਲੰਬੀਆ, ਬੋਗੋਟਾ ਵਗੈਰਾ ਅਤੇ ਹੋਰ ਇੰਡੀਆ ਅਤੇ ਪਾਕਿਸਤਾਨ ਅਤੇ ਪਤਾ ਨਹੀਂ ਕਿੱਥੇ ਕਿੱਥੇ ਇੰਡੋਨੇਸ਼ੀਆ ਵਗੈਰਾ ਤੋਂ ਉਹ ਉਹਨਾਂ ਨੇ ਹਾਇਰ ਕੀਤੇ ਹੋਏ ਨੇ ਬੰਦੇ। ਤੁਸੀਂ ਅੱਜ ਬਹੁਤ ਸਾਰੀਆਂ, ਮੈਂ ਨਾਮ ਨਹੀਂ ਲਵਾਂਗਾ ਫਿਰ ਕੰਪਨੀਆਂ ਦਾ, ਉਹਨਾਂ ਦੀ ਤੁਸੀਂ ਕਸਟਮਰ ਸਰਵਿਸ 'ਤੇ ਫੋਨ ਕਰ ਲਓ ਅਤੇ ਉਹ ਪਤਾ ਨਹੀਂ ਕਿਹੜੇ ਮੁਲਕ ਦੇ ਵਿੱਚ ਜਾ ਕੇ ਕਾਲ ਤੁਹਾਡੀ ਮਿਲਦੀ ਹੈ।

ਨਹੀਂ ਸਾਨੂੰ ਉਸ ਸਾਨੂੰ ਉਹ ਮਤਲਬ ਇਹ ਹੈ ਕਿ ਉਹਨਾਂ ਤੇ ਗੱਲ ਕਰਨ ਵਾਲਾ ਨਹੀਂ ਹੈ। ਟਿਮ ਹੋਟਨ ਤੇ ਚਾਹ ਕਾਫੀ ਵਰਤਾਉਣ ਵਾਲੇ ਤੇ ਬੇਗਲਸ ਤੇ ਹੋਰ ਚੀਜ਼ਾਂ ਫੜਾਉਣ ਵਾਲੇ ਸਰਵ ਕਰਨ ਵਾਲੇ ਦਿਨ ਰਾਤ ਖੜੇ ਰਹਿ ਕੇ ਕੰਮ ਕਰਨ ਵਾਲੇ ਲੋ ਵੇਜ ਤੇ ਉਹ ਜ਼ਿਆਦਾ ਚੁੱਭਦੇ ਨੇ ਤੇ ਉੱਥੇ ਦੇਸ਼ ਭਗਤੀ ਜ਼ਿਆਦਾ ਨਜ਼ਰ ਆਉਂਦੀ ਹੈ। ਖੈਰ ਇੱਕ ਨਜ਼ਰੀਆ ਹੈ ਜੀ ਖਬਰ ਦੇ ਨਾਲ ਜੋੜਿਆ ਗਿਆ। ਹੋਰ ਖਬਰਾਂ ਦੇ ਵਿੱਚ ਕੁਛ ਹੋਰ ਖਬਰਾਂ ਹੈਗੀਆਂ ਨੇ ਤੇ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ ਸਭ ਪ੍ਰਗਟ ਸਿੰਘ ਉਹਨਾਂ ਦੇ ਨਾਲ ਗੱਲਬਾਤ ਅਸੀਂ ਜਲਦੀ ਪੇਸ਼ ਕਰਨੀ ਹੈ। ਕਮਰਸ਼ੀਅਲ ਵਹੀਕਲ ਨੇ ਜੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉੱਥੇ ਉਹਨਾਂ ਨੂੰ ਡੈਸ਼ ਕੈਮ ਲਾਉਣੇ ਜ਼ਰੂਰੀ ਹੋਣਗੇ। ਇੱਕ ਪ੍ਰਾਈਵੇਟ ਮੈਂਬਰ ਨੇ ਬਿੱਲ ਲਿਆਂਦਾ ਤੇ ਇਸ ਨੂੰ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਪਾਸ ਕਰ ਦਿੱਤਾ ਗਿਆ ਤੇ ਹਾਲਾਂਕਿ ਵਿਰੋਧੀ ਪਾਰਟੀ ਦੇ ਮੈਂਬਰ ਐਸਐਮਐਲਏ ਵੱਲੋਂ ਬਿੱਲ ਲਿਆਂਦਾ ਗਿਆ ਕਿ ਜਿੰਨੇ ਕਮਰਸ਼ੀਅਲ ਗੱਡੀਆਂ ਨੇ ਜੀ ਬੀਸੀ ਟਰੈਕਿੰਗ ਐਸੋਸੀਏਸ਼ਨ ਨੇ ਐਂਡੋਰਸ ਕੀਤਾ ਸੀ ਕਿ ਕੁਲੀਜਨ ਜਿਹੜੇ ਨੇ ਕਮਰਸ਼ੀਅਲ ਵਹੀਕਲ ਦੇ ਉਹ ਉਹਨਾਂ ਵਿੱਚ ਫਾਲਟ ਜਿਹੜਾ ਜਦੋਂ ਇਨਵੋਲਵ ਹੁੰਦਾ ਹੈ ਹਾਦਸੇ ਹੁੰਦੇ ਨੇ ਤੇ ਡਰਾਈਵਰ ਦਾ ਫਾਲਟ ਹੁੰਦਾ ਕਿਉਂ ਨਾ ਕੈਮਰੇ ਲਾ ਦਿੱਤੇ ਜਾਣ। ਸੋ ਕੈਮਰੇ ਲੱਗ ਜਾਣਗੇ, ਸੋ ਕੈਮਰੇ ਜਿਹੜੇ ਨੇ ਜੀ ਉਹ ਲਾਉਣਗੇ ਤੇ ਇਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਜਦੋਂ ਸੜਕਾਂ ਤੇ ਹੁੰਦੇ ਹਾਦਸੇ ਨੇ ਤੇ ਮੌਤਾਂ ਘਟਣਗੀਆਂ ਜੀ, ਸਾਡੇ ਸੜਕਾਂ ਸੇਫ ਹੋਣਗੀਆਂ। ਕੰਜ਼ਰਵੇਟਿਵ ਕਹਿੰਦੇ ਨੇ ਕਿ ਫੈਡਰਲ ਕੰਜ਼ਰਵੇਟਿਵ ਕਹਿੰਦੇ ਨੇ ਕਿ ਅਸੀਂ ਲਿਬਰਲਸ ਨੂੰ ਕਹਿ ਰਹੇ ਹਾਂ ਕਿ ਫੈਡਰਲ ਟੈਕਸ ਜਿਹੜਾ ਹੈ ਗੈਸ ਤੇ ਡੀਜ਼ਲ ਤੇ ਉਹ ਪੂਰੇ ਸਾਲ ਲਈ ਸਮੇਤ GST ਖਤਮ ਕਰ ਦਿਓ ਤਾਂ ਕਿ ਲੋਕਾਂ ਨੂੰ ਕੋਈ ਸੁੱਖ ਦਾ ਸਾਹ ਆਵੇ। ਸੋ ਕੈਨੇਡੀਅਨਸ ਨੂੰ ਬ੍ਰੇਕ ਦੀ ਲੋੜ ਹੈ, ਇਹ ਪੀਅਰ ਪੋਲੀਐਫ ਕਹਿੰਦੇ ਨੇ। ਬਿਲਕੁਲ ਉਹਨਾਂ ਦੀ ਸਹੀ ਜਾਇਜ਼ ਮੰਗ ਹੈ ਜੀ। ਚਾਈਨਾ ਦੀ ਅਥਾਰਟੀਜ਼ ਨੇ ਇੱਕ ਵਿਅਕਤੀ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਹੈ ਕਿਉਂਕਿ ਉਹਨਾਂ ਨੇ ਆਪਣੇ ਹੀ ਉਸ ਵਿਅਕਤੀ ਨੇ ਆਪਣੇ ਹੀ ਸਾਥੀ ਬਿਲੀਨੀਅਰ ਗੇਮਿੰਗ ਦਾ ਜਿਹੜਾ ਇੱਕ ਅਮੀਰਜ਼ਾਦਾ ਸੀਗਾ ਲਿਨ ਕੁਈ, ਉਸ ਵਿੱਚ ਉਹਨਾਂ ਨੂੰ ਜ਼ਹਿਰ ਦੇ ਕੇ 2020 ਦੇ ਵਿੱਚ ਮਾਰ ਦਿੱਤਾ ਸੀ। ਸੋ ਨੈੱਟਫਲਿਕਸ ਦੇ ਨਾਲ ਡੀਲ ਵੀ ਹੋਈ ਸੀ ਅਤੇ ਉਸ ਤੋਂ ਬਾਅਦ ਕੁਛ ਝਗੜਾ ਸੀ ਅਤੇ ਹੁਣ 2024 ਦੇ ਵਿੱਚ ਇਹ ਜ਼ੂ ਨਾਂ ਦੇ ਜਿਹੜਾ ਸੀਗਾ ਜੀ, ਜ਼ੂ ਜ਼ਾਓ ਨਾਂ ਦਾ ਬੰਦਾ ਸੀਗਾ ਜੀ, ਉਸਨੂੰ ਦੋਸ਼ੀ ਮੰਨਿਆ ਗਿਆ ਕਿ ਉਸਨੇ ਆਪਣੇ ਸਾਥੀ ਨੂੰ ਜ਼ਹਿਰ ਦਿੱਤੀ ਸੀ ਇੱਕ ਇੰਨੀ ਵੱਡੀ ਕੰਪਨੀ ਦੇ ਇੰਨੇ ਮਹਿੰਗੇ ਬੰਦੇ ਇੰਨੇ ਅਮੀਰ ਇਨਸਾਨ ਨੂੰ। ਸੋ ਇਸ ਤੋਂ ਬਾਅਦ ਹੁਣ ਇਹ ਜਿਹੜਾ ਦੋਸ਼ੀ ਸੀਗਾ ਜੀ ਉਸਨੂੰ ਮੌਤ ਦੀ ਸਜ਼ਾ ਦੇ ਦਿੱਤੀ ਗਈ ਹੈ ਚੀਨ ਦੇ ਵਿੱਚ। ਦਿੱਲੀ ਦੇ ਵਿੱਚ ਜਿਮ ਖਾਨਾ ਜੋ ਕਿ ਭਾਰਤ ਦੇ ਰਾਜਨੀਤੀਵਾਨਾਂ ਦਾ ਬੜਾ ਆਰਾਮਗਾਹ ਐਸ਼ਗਾਹ ਰਹੀ ਹੈ, ਸਫਦਰਜੰਗ ਰੋਡ ਦੇ ਉੱਤੇ ਸਥਿਤ ਕਈ ਜਨਰੇਸ਼ਨ ਤੋਂ ਇਹ ਖੜ੍ਹਾ, ਜਿਸ ਵਿੱਚ ਜਿੱਥੇ ਰਿਟਾਇਰਡ ਜਨਰਲ, ਸੀਨੀਅਰ ਬਿਊਰੋਕਰੇਟ, ਵੱਡੇ ਬਿਜ਼ਨਸ ਪਰਿਵਾਰ ਅਤੇ ਇੱਥੇ ਖੂਬ ਐਸ਼ੋ ਇਸ਼ਰਤ ਦੇ ਮੁਕਾਮ ਸੀ, ਉਸ ਨੂੰ ਹੁਣ ਇੱਕ ਅਜਿਹੇ ਭਵਿੱਖ ਦਾ ਸਾਹਮਣਾ ਜਿੱਥੇ ਲੱਗਦਾ ਹੈ ਕਿ ਬੰਦ ਹੋ ਸਕਦਾ ਹੈ। ਕੇਂਦਰ ਸਰਕਾਰ ਜੋ ਕਿ 27 ਏਕੜ ਤੇ ਜਿੱਥੇ 113 ਸਾਲ ਪੁਰਾਣਾ ਕਲੱਬ ਹੈ, ਇਸ ਨੂੰ ਆਰਡਰ ਕਰ ਦਿੱਤਾ ਗਿਆ ਕਿ 5 ਜੂਨ ਨੂੰ ਇਸ ਨੂੰ ਖਾਲੀ ਕਰ ਦਿਓ ਤੇ ਇਹ ਕਿਹਾ ਜਾ ਰਿਹਾ ਕਿ ਇਸ ਜਿਹੜੀ ਜਗ੍ਹਾ ਹੈ ਇਸ ਨੂੰ ਡਿਫੈਂਸ ਇਨਫਰਾਸਟ੍ਰਕਚਰ ਤੇ ਹੋਰ ਪਬਲਿਕ ਸਿਕਿਉਰਿਟੀ ਪਰਪਜ਼ ਲਈ ਇਸ ਨੂੰ ਵਰਤਣਾ ਤੇ ਇਸ ਨੂੰ ਜਿਹੜਾ ਖਤਮ ਕਰ ਦਿੱਤਾ ਜਾਵੇਗਾ। ਕੀ ਢਾ ਦਿੱਤਾ ਜਾਵੇਗਾ ਜਾਂ ਕੀ ਹੋਵੇਗਾ ਇਹ ਪਤਾ ਨਹੀਂ ਹੈ, ਲੇਕਿਨ ਅੰਗਰੇਜ਼ਾਂ ਦੇ ਸਮੇਂ ਦਾ ਬਣਿਆ ਹੋਇਆ ਜਿਮਖਾਨਾ ਕਲੱਬ, ਇਹ ਹੁਣ ਇਸਦਾ ਜਿਹੜਾ ਹੈ ਉਹ ਹੋ ਜਾਵੇਗਾ ਇੰਪੀਰੀਅਲ ਦਿੱਲੀ ਜਿਮਖਾਨਾ ਕਲੱਬ ਜਿਹੜਾ ਸੀ ਕਿਹਾ ਜਾਂਦਾ ਸੀ ਅਤੇ ਬ੍ਰਿਟਿਸ਼ ਜਿਨ੍ਹਾਂ ਨੇ ਕੈਪੀਟਲ ਜਿਹੜੀ ਹੈ ਕਲਕੱਤੇ ਤੋਂ ਸ਼ਿਫਟ ਕਰਕੇ ਜਦੋਂ ਦਿੱਲੀ ਲੈਂਦੀ ਸੀ ਅਤੇ ਫਿਰ ਇਸਦਾ ਸਿਗਾ ਜੀ ਇਹ ਕੀਤਾ ਗਿਆ ਸੀ ਅਤੇ ਇਸ ਵੇਲੇ ਕਲੱਬ ਹਾਊਸ ਜਿਹੜਾ ਹੈ ਉਹ ਇਸ ਦਾ ਡਿਜ਼ਾਇਨ ਜਿਹੜਾ ਹੈ ਬ੍ਰਿਟਿਸ਼ ਆਰਕੀਟੈਕਟ ਰੋਬਰਟ ਟੌਰ ਰਸਲ ਨੇ ਡਿਜ਼ਾਇਨ ਕੀਤਾ ਸੀ, ਜਿਨ੍ਹਾਂ ਨੇ ਆਈਕੋਨਿਕ ਕਨੌਟ ਪਲੇਸ ਵੀ ਜਿਹੜੀ ਹੈ ਡਿਜ਼ਾਇਨ ਕੀਤੀ ਹੋਈ ਹੈ ਅਤੇ ਬਹੁਤ ਸਾਰੀਆਂ ਗੱਲਾਂ ਨੇ ਜੀ। ਸੋ ਇਹ ਲੱਗਦਾ ਕਿ ਇਤਿਹਾਸ ਦੀ ਗੱਲ ਹੋ ਜਾਵੇਗੀ। ਇੱਕ ਦੁਖਦਾਈ ਖਬਰ ਬੈਲਜੀਅਮ ਤੋਂ ਹੈ ਜੀ, 2 ਬੱਚੇ ਜਿਨ੍ਹਾਂ ਦੀ ਉਮਰ 12 ਅਤੇ 15 ਸਾਲ ਅਤੇ 2 ਅਡਲਟ ਜੋ ਹੈਗੇ ਨੇ ਜੀ ਉਹਨਾਂ ਦੀ ਮੌਤ ਹੋਈ ਹੈ ਇੱਕ ਟ੍ਰੇਨ ਅਤੇ ਸਕੂਲ ਦੀ ਮਿੰਨੀ ਬੱਸ ਦੇ ਵਿੱਚ, ਨਾਰਦਰਨ ਬੈਲਜੀਅਮ ਦੇ ਵਿੱਚ ਇਹ ਹਾਦਸਾ ਹੋਇਆ। ਬੱਸ ਦੇ ਵਿੱਚ 7 ਲੜਕੇ ਸੀ, ਇੱਕ ਡਰਾਈਵਰ ਸੀ 49 ਸਾਲਾਂ ਦਾ, ਇੱਕ ਹੋਰ ਵਿਅਕਤੀ ਸੀ 27 ਸਾਲਾਂ ਦਾ ਹਾਦਸੇ ਦੇ ਸਮੇਂ ਅਤੇ ਫੈਡਰਲ ਪੁਲਿਸ ਸਪੋਕਸ ਵਿਮੈਨ ਨੇ ਦੱਸਿਆ ਕਿ ਜਿਹੜੇ ਸੀ ਆਪਣੇ ਜਿਹੜੀ ਸਕੂਲ ਐਜੂਕੇਸ਼ਨ ਬੋਰਡ ਨੂੰ ਇਹ ਜਾ ਰਹੀ ਸੀ ਬੱਸ ਅਤੇ ਜਦੋਂ ਕਿ ਹਾਦਸਾ ਵਾਪਰ ਗਿਆ। ਬਾਕੀ ਬੱਚੇ ਵੀ ਕਈਆਂ ਦੀ ਹਾਲਤ ਜਿਹੜੀ ਹੈ ਉਹ ਸੀਰੀਅਸ ਦੱਸੀ ਜਾ ਰਹੀ ਹੈ ਇਸ ਵੇਲੇ ਹੌਸਪਿਟਲ ਦੇ ਵਿੱਚ। ਅੱਜ ਦਾ

ਇਹ ਜਿਹੜਾ ਖਬਰਾਂ ਵਾਲਾ ਸਿਲਸਿਲਾ ਜੀ ਉਹਨੂੰ ਸਮਾਪਤ ਕਰੀਏ ਤੇ ਜਿਹੜੇ ਸਰੋਤਿਆਂ ਨੇ ਅੱਜ ਸਾਡਾ ਜਿੱਤਿਆ ਜੀ ਉਹਨਾਂ ਦੇ ਵਿੱਚ ਅੱਜ ਦੇ ਜੇਤੂ ਹਰਚਰਨ ਬਾਸੀ ਜੀ ਰਮਿੰਦਰ ਕੌਰ ਜੀ ਰਾਜਪਾਲ ਸਿੰਘ ਜੀ ਤੇ ਇੱਕ ਮੱਝ ਮਾਫ ਕਰਨਾ ਇੱਕ ਹੋਰ ਸਾਡੇ ਕਾਲਰ ਆਏ ਹੋਏ ਨੇ ਅਮਿਤ ਉਹਨਾਂ ਨੂੰ ਉਹਨਾਂ ਦੇ ਫੋਨ ਦੇ ਉਹਨਾਂ ਨੇ ਵੀ ਕਿਹਾ ਜੀ ਹਰਬਤਾਲੀ ਵਾਲ ਤੇ ਗੁਰਬਖਸ਼ ਸਿੰਘ ਮੱਲੀ ਤੇ ਫੋਨ ਦੇ ਚਾਰ ਡਿਜਿਟ ਜਿਹੜੇ ਨੇ ਜੀ ਉਹਨਾਂ ਦੇ 6132 ਨੇ 6132 ਜੀ ਹਾਂ ਇਹੋ ਨੇ ਅਮਿਤ ਹੋਣਾ ਦਾ ਇਹ ਚਾਰ ਵਿਨਰ ਨੇ ਜੀ ਦੁਬਾਰਾ ਸੁਣ ਲਓ ਹਰਚਰਨ ਬਾਸੀ ਰਮਿੰਦਰ ਕੌਰ ਰਾਜਪਾਲ ਹੋਰੀ ਤੇ ਅਮਿਤ ਹੋਰੀ ਇਹ ਸਾਡੇ ਅੱਜ ਦੇ ਵਿਨਰ ਹੈ ਜੀ ਆਓ ਗੱਲਬਾਤ ਸਾਹਿਬ ਪ੍ਰਗਟ ਸਿੰਘ ਹੋਣਾ ਦੇ ਨਾਲ ਜਿਹੜੀ ਹੈ ਇੱਕ ਹੋਰ ਮੀਡੀਆ ਅਦਾਰੇ ਦੇ ਨਾਲ ਜੋ ਉਹਨਾਂ ਨੇ ਕੀਤੀ ਸੀ ਧੰਨਵਾਦ ਸਹਿਤ ਉਹ ਗੱਲਬਾਤ ਜਿਹੜੀ ਹੈ ਜੀ ਅਸੀਂ ਆਪ ਜੀ ਲਈ ਪੇਸ਼ ਕਰਦੇ ਹਾਂ ਤੇ ਇਸ ਗੱਲਬਾਤ ਦੇ ਬਾਰੇ ਤੁਸੀਂ ਜਿਹੜਾ ਹੈ ਉਹ ਮੈਨੂੰ ਲੱਗਦਾ ਕਿ ਜ਼ਰੂਰ ਇਸ ਨੂੰ ਪਸੰਦ ਕਰੋਗੇ

0: ਗੱਲਬਾਤ ਕਰਦੇ ਹਾਂ ਪ੍ਰਗਟ ਸਿੰਘ ਦੇ ਨਾਲ ਸਾਬਕਾ ਓਲੰਪੀਅਨ ਔਰ ਦੇਸ਼ ਦਾ ਜਾਣਿਆ ਪਛਾਣਿਆ ਨਾਮ ਕਾਂਗਰਸ ਦੀ ਰਾਜਨੀਤੀ ਦਾ ਕ੍ਰੈਡੀਬਲ ਚਿਹਰਾ ਗੱਲਬਾਤ ਕਰਦੇ ਹਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਵਾਗਤ ਪ੍ਰਗਟ ਜੀ ਬਹੁਤ ਬਹੁਤ
1: ਸਤਿ ਸ੍ਰੀ ਅਕਾਲ ਜਸਵੰਤ ਜੀ
0: ਰਾਜਨੀਤੀ ਕੀ ਹੈਗੀ ਓਫੈਂਸ ਹੈ ਜਾਂ ਡਿਫੈਂਸ ਹੈ
1: ਤਾਂ ਸਮੇਂ ਸਮੇਂ ਦੀ ਗੱਲ ਹੈ ਕਿਉਂਕਿ ਜਿੱਥੋਂ ਤੁਸੀਂ ਸ਼ੁਰੂ ਕੀਤਾ ਕਈ ਵਾਰੀ ਕੋਈ ਟ੍ਰਾਂਜੀਸ਼ਨ ਪੀਰੀਅਡ ਹੁੰਦਾ ਪਰ ਮੈਨੂੰ ਲੱਗਦਾ ਸਾਡੇ ਜਿਹੜੇ ਲੀਡਰ ਹੈ ਰਾਹੁਲ ਗਾਂਧੀ ਉਹ ਅੱਜ ਕੱਲ੍ਹ ਇੰਨੇ ਓਫੈਂਸਿਵ ਹੈ ਡਿਫੈਂਸ ਵਾਲੀ ਤਾਂ ਗੱਲ ਹੀ ਨਹੀਂ ਹੈ ਕਿਉਂਕਿ ਵਿਚਾਰਧਾਰਾ ਇੱਕ ਖੜੀ ਹੋ ਗਈ ਇੱਕ ਪਾਸੇ ਇਸ ਦੇਸ਼ ਦਾ ਜਿਹੜਾ ਗੁਲਦਸਤਾ ਆ ਇੱਕ ਪਾਸੇ ਉਹਦੀ ਰਾਜਨੀਤੀ ਆ ਇੱਕ ਪਾਸੇ ਪੋਲਰਾਈਜੇਸ਼ਨ ਦੀ ਰਾਜਨੀਤੀ ਆ ਸੋ ਉਹ ਗੁਲਦਸਤੇ ਦੇ ਨਾਲ ਖੜ ਗਏ ਸੋ ਉੱਥੇ ਇੱਕ ਅੱਜ ਜਿਹੜਾ ਆ ਕਿਉਂਕਿ ਇੱਕ ਪਾਸੇ ਉਹ ਤਾਕਤਾਂ ਹੈਗੀਆਂ ਜਿਹੜਾ ਦੇਸ਼ ਦਾ ਲਗਭਗ ਸਰਮਾਇਆ ਇਕੱਠਾ ਕਰਕੇ ਤੇ ਉਹਨੂੰ ਪੋਲਰਾਈਜ਼ ਕਰਨ ਦੀ ਰਾਜਨੀਤੀ ਕਰ ਰਹੀਆਂ ਇੱਕ ਪਾਸੇ ਇੱਕ ਜਿਹੜਾ ਚਾਹੇ ਉਹ ਕਿਸਾਨ ਹੈ ਚਾਹੇ ਉਹ ਮਜ਼ਦੂਰ ਹੈ ਚਾਹੇ ਕੋਈ ਵੀ ਕਿਸੇ ਵਰਗ ਦਾ ਵੀ ਬੰਦਾ ਜਦੋਂ ਉਹਦੇ ਤੇ ਕੋਈ ਵੀ ਸਮੱਸਿਆ ਖੜੀ ਹੁੰਦੀ ਹੈ ਤਾਂ ਮੈਨੂੰ ਲੱਗਦਾ ਰਾਹੁਲ ਗਾਂਧੀ ਉਹਦੇ ਨਾਲ ਖੜਦਾ ਸੋ ਇਹ ਅੱਜ ਦੀ ਰਾਜਨੀਤੀ ਦੀ ਅਸਲੀਅਤ ਹੈ
0: ਕਾਂਗਰਸ ਉਸੇ ਪਲੇਟਫਾਰਮ ਤੇ ਜਾ ਰਹੀ ਹੈ ਜਿਹੜਾ ਨਹਿਰੂਅਨ ਪਲੇਟਫਾਰਮ ਸੀ ਨਹਿਰੂਅਨ ਸੋਸ਼ਲਿਜ਼ਮ ਲੈਨਨ ਨੂੰ ਨਹਿਰੂ ਵੀ ਐਡਮਾਇਰ ਕਰਦੇ ਹੁੰਦੇ ਸੀਗੇ ਅੱਜ ਦੁਨੀਆਂ ਦੇ ਅੰਦਰ ਉਸ ਆਈਡੀਏ ਦੀ ਕੋਈ ਬਹੁਤੀ ਮਹਿਮਾ ਨਹੀਂ ਹੈ ਤੁਹਾਨੂੰ ਲੱਗਦਾ ਕਿ ਜਿਹੜਾ ਇਹ ਸੋਸ਼ਲ ਜਸਟਿਸ ਦਾ ਰਾਹੁਲ ਗਾਂਧੀ ਨੇ ਰਾਹ ਫੜਿਆ ਇਹਨਾਂ ਨੂੰ ਸਿਰੇ ਲਾ ਦੇਗਾ
1: ਦੇਖੋ ਜਿਹੋ ਜਿਹੇ ਦੇਸ਼ ਦੇ ਹਾਲਾਤ ਬਣ ਰਹੇ ਆ ਦੇਸ਼ ਦੇ ਹਾਲਾਤ ਅੱਜ 96-97 ਰੁਪਈਏ ਤੇ ਡਾਲਰ ਚਲੇ ਗਿਆ ਅੱਜ ਦੇਸ਼ ਦੇ ਵਿੱਚ ਜਿਹੜਾ ਆਇਲ ਪ੍ਰਾਈਸਿਸ ਦਾ ਕ੍ਰਾਈਸਿਸ ਹੈ ਗੈਸ ਦਾ ਕ੍ਰਾਈਸਿਸ ਹੈ ਸਿਰਫ ਇਹ ਕਹਿ ਦੇਣਾ ਕਿ ਇਹ ਖਾੜੀ ਦੀ ਜੰਗ ਨਾਲ ਸੰਬੰਧਿਤ ਹੈ ਤੇ ਆਪਾਂ ਕੋਈ ਇਹੋ ਜਿਹੇ ਦੁਨੀਆਂ ਦੇ ਉੱਤੇ ਮੈਜਰਸ ਹੀ ਨਹੀਂ ਲਏ ਪਹਿਲਾਂ ਪਿਛਲੇ 13-14 ਸਾਲਾਂ ਦੇ ਵਿੱਚ ਕਿਉਂਕਿ ਮੈਨੂੰ ਕਿਸੇ ਨੇ ਇੱਕ ਦਿਨ ਕੁਐਸਚਨ ਇਹ ਕੀਤਾ ਭਈ ਜੀ ਮੋਦੀ ਜੀ ਤਾਂ ਦੇਸ਼ ਨੂੰ ਇੱਥੇ ਲੈ ਗਏ ਮੈਂ ਕਿਹਾ ਫਿਰ ਹੁਣ ਉਹ ਤੁਹਾਨੂੰ ਇਸ ਅਵਸਥਾ ਦੇ ਵਿੱਚ ਵੀ ਲੈ ਗਏ ਆ ਵੀ ਜਿਹੜੀ ਧਰਮ ਦੇ ਨਾਲ ਜੁੜੀ ਹੋਈ ਅਵਸਥਾ ਆ ਮੈਡੀਟੇਸ਼ਨ ਦੇ ਵਿੱਚ ਲੈ ਗਏ ਜਿੱਥੇ ਬੰਦੇ ਨੂੰ ਧੁੱਪ ਵੀ ਨਹੀਂ ਲੱਗਦੀ ਠੰਡ ਵੀ ਨਹੀਂ ਲੱਗਦੀ ਗਰਮੀ ਵੀ ਨਹੀਂ ਲੱਗਦੀ ਨਾ ਭੁੱਖ ਲੱਗਦੀ ਆ ਨਾ ਪਿਆਸ ਲੱਗਦੀ ਆ ਤੇ ਜਦੋਂ ਫਿਰ ਇਹੋ ਜਿਹੀ ਅਵਸਥਾ ਹੈਗੀ ਆ ਫਿਰ ਚੱਲੋ ਫਿਰ ਰੌਲਾ ਕਾਹਦਾ ਆ ਫਿਰ ਤਾਂ ਜੇ ਤੁਹਾਨੂੰ ਇਹ ਲੱਗਦਾ ਹੈਗਾ ਵੀ ਜਿਹੜਾ ਦੇਖੋ ਸਦੀ ਕਿਹੜੀ ਚੱਲ ਰਹੀ ਆ ਸਾਇੰਸ ਦਾ ਯੁੱਗ ਚੱਲ ਰਿਹਾ ਆਰਟੀਫਿਸ਼ਲ ਇੰਟੈਲੀਜੈਂਸ ਦਾ ਅੱਗੇ ਵੱਧ ਰਹੀ ਹੈਗੀ ਆ ਅਸੀਂ ਹਜੇ ਵੀ ਉਹਨੂੰ ਪਿੱਛੇ ਨੂੰ ਲੈ ਕੇ ਜਾ ਰਹੇ ਹਾਂ ਕਿਉਂਕਿ ਇਹੋ ਜਿਹਾ ਦੇਸ਼ ਦੇ ਵਿੱਚ ਇੱਕ ਕਹਿ ਲਓ ਕਿ ਨਰੇਟਿਵ ਸੈੱਟ ਹੁੰਦਾ ਕਿਉਂਕਿ ਨਰੇਟਿਵ ਵੀ ਤਾਂ ਟੈਗ ਲਾਈਨ ਵੀ ਤਾਂ ਦਿੱਲੀਓ ਹੀ ਆਉਂਦੀ ਹੈਗੀ ਆ ਜਿੱਦਾਂ ਪੰਜਾਬ ਦੇ ਵਿੱਚ ਪੰਜਾਬ ਦੀ ਟੈਗ ਲਾਈਨ ਸਵੇਰੇ ਇਹਨਾਂ ਕੋਲੋਂ ਆਉਂਦੀ ਹੈਗੀ ਆ ਕੇਜਰੀਵਾਲ ਐਂਡ ਕੰਪਨੀ ਕੋਲੋਂ ਇਸੇ ਤਰ੍ਹਾਂ ਅਮਿਤ ਸ਼ਾਹ ਤੇ ਮੋਦੀ ਦੀ ਟੈਗ ਲਾਈਨ ਆਉਂਦੀ ਹੈਗੀ ਆ ਕੁਛ ਥੋੜੇ ਬੰਦੇ ਰਹਿ ਗਏ ਕੁਛ ਥੋੜੇ ਅਦਾਰੇ ਰਹਿ ਗਏ ਜਿਹੜੇ ਆਪਣੇ ਹਿਸਾਬ ਨਾਲ ਸੋਚਦੇ ਆ ਉਹ ਨਿੱਜ ਨੂੰ ਹਟ

0: ਕੇ ਪਰਾਂ ਤੇ ਮੈਨੂੰ ਲੱਗਦਾ ਰਾਹੁਲ ਗਾਂਧੀ ਇੱਕ ਬੰਦਾ ਹੈਗਾ ਕਿਉਂਕਿ ਪਾਰਟੀ ਦੇ ਵਿੱਚ ਵੀ ਟ੍ਰਾਂਜੀਸ਼ਨ ਪੀਰੀਅਡ ਹੈਗਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪੁਰਾਣੀ ਪਾਰਟੀ ਆ ਉਹਦੇ ਵਿੱਚ ਵੀ ਕਈ ਪੁਰਾਣੇ ਇਹੋ ਜਿਹੇ ਬੰਦੇ ਵੀ ਬੈਠੇ ਸੀਗੇ ਜਾਂ ਕਈ ਵਾਰੀ ਇਹੋ ਜਿਹੇ ਮੈਂ ਸਿਸਟਮ ਦੇਖਦਾ ਹੈਗਾ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਵੀ ਜਿਹਦੇ ਵਿੱਚ ਕਿਤੇ ਨਾ ਕਿਤੇ ਕੰਪਰੋਮਾਈਜ਼ ਉਸ ਲੈਵਲ ਤੇ ਲੇਕਿਨ ਰਾਹੁਲ ਗਾਂਧੀ ਬਿਲਕੁਲ ਕੰਪਰੋਮਾਈਜ਼ ਇਸ ਗੱਲ ਤੇ ਨਹੀਂ ਕਰਦਾ
1: ਰਾਹੁਲ ਗਾਂਧੀ ਨੇ ਤਾਂ ਕਿਹਾ ਨਾ ਕਿ ਸਾਡੀ ਪਾਰਟੀ ਚ ਬਹੁਤ ਸਾਰੇ ਲੋਕ ਜੋ ਅਜਿਹੇ ਬੈਠੇ ਨੇ ਜਿਹੜੇ ਹੋਰ ਵਿਚਾਰਾਂ ਦੇ ਉਹਨਾਂ ਨੂੰ ਚਲਾ ਜਾਣਾ ਚਾਹੀਦਾ ਗਾ
0: ਹਾਂ ਕਿਹਾ ਬਿਲਕੁਲ ਕਿਹਾ ਹੈ ਉਹ ਖੁੱਲੇ ਆਮ ਕਹਿੰਦੇ ਹੈਗੇ ਆ ਉਹ ਤਾਂ ਕਹਿੰਦੇ ਆ ਯਾਰ ਜਿਹੜਾ ਨਹੀਂ ਜਿਹਨੂੰ ਜਿਹਨੇ ਜਿਹੜੀ ਇਸ ਵਿਚਾਰਧਾਰਾ ਨਾਲ ਨਹੀਂ ਲੜਨਾ ਚਾਹੁੰਦਾ ਉਹ ਚਲੇ ਜਾਵੇ
1: ਕਾਂਗਰਸ ਦਾ ਕ੍ਰਾਈਸਿਸ ਕੀ ਹੈਗਾ ਤੁਹਾਡੇ ਮੁਤਾਬਕ
0: ਨਹੀਂ ਕਾਂਗਰਸ ਦਾ ਕੋਈ ਕ੍ਰਾਈਸਿਸ ਨਹੀਂ ਹੈ ਕਾਂਗਰਸ ਬੇਸਿਕਲੀ ਮੈਨੂੰ ਜਿੰਨੀ ਗੱਲ ਸਮਝ ਆਉਂਦੀ ਇੱਕ ਟ੍ਰਾਂਜੀਸ਼ਨ ਪੀਰੀਅਡ ਚੋਂ ਨਿਕਲ ਰਹੀ ਹੈ ਸਾਡੀ ਵਿਚਾਰਧਾਰਕ ਦੇਖੋ ਵੈਸੇ ਤਾਂ ਯਾਦਵਿੰਦਰ ਜੀ ਅਸਲੀ ਗੱਲ ਹੈ ਪੋਲੀਟੀਕਲ ਲੋਕਾਂ ਦੀ ਵਿਚਾਰਧਾਰਾ ਲਗਭਗ ਮੁੱਕ ਗਈ ਆ ਪਾਰਟੀਆਂ ਉਹ ਇੱਦਾਂ ਬਦਲਦੇ ਆ ਵੀ ਅੱਜ ਸਵੇਰੇ ਕਿਤੇ ਆ ਸ਼ਾਮ ਨੂੰ ਕਿਤੇ ਆ ਦੁਪਹਿਰ ਨੂੰ ਕਿਤੇ ਆ ਰਾਤ ਨੂੰ ਕਿਤੇ ਆ ਹੋ ਸਕਦਾ ਸਵੇਰ ਨੂੰ ਮੁੜ ਕੇ ਫੇਰ ਆ ਜਾਣ ਰਾਤੋਂ ਰਾਤ ਬਦਲ ਕੇ ਨਾ ਉਸੇ ਜਗ੍ਹਾ ਤੇ ਫੇਰ ਆ ਜਾਣ ਇਹਦਾ ਮਤਲਬ ਇਹ ਹੋਇਆ ਵੀ ਸਿਰਫ ਲੋਕੀ ਐਮ ਐਲ ਏ ਤੇ ਮੰਤਰੀ ਸਿਰਫ ਇਹੀ ਬਣਨਾ ਚਾਹੁੰਦੇ ਆ ਪਾਵਰ ਦੇ ਵਿੱਚ ਹੀ ਰਹਿਣਾ ਚਾਹੁੰਦੇ ਆ ਉਹਨਾਂ ਦੀ ਆਪਣੀ ਕੋਈ ਵਿਚਾਰਧਾਰਾ ਨਹੀਂ ਹੈ ਉਹ ਕਿਸੇ ਪਾਰਟੀਕੁਲਰ ਸਿਸਟਮ ਲਈ ਖੜਾ ਨਹੀਂ ਹੋਣਾ ਚਾਹੁੰਦੇ ਇੱਕ ਸਿਰਫ ਇਸ ਲਈ ਖੜਾ ਹੋਣਾ ਚਾਹੁੰਦੇ ਆ ਵੀ ਮੈਨੂੰ ਪਾਵਰ ਮਿਲਣੀ ਚਾਹੀਦੀ ਆ ਬਸ ਉੱਥੇ ਉਹਨਾਂ ਦੀ ਟਿਕਟਕੀ ਲੱਗੀ ਹੋਈ ਆ ਤੇ ਇਹ ਜਿਹੜਾ ਆ ਸਭ ਤੋਂ ਡੇਂਜਰਸ ਟ੍ਰੈਂਡ ਵੀ ਆ ਅੱਛਾ ਕਿਉਂਕਿ ਮੈਨੂੰ ਲੱਗਦਾ ਬੀਜੇਪੀ ਨੇ ਆਲਮੋਸਟ 125 ਪਿਛਲੇ ਸਮਿਆਂ ਦੇ ਵਿੱਚ ਉਹ ਬੰਦੇ ਬੀਜੇਪੀ ਚ ਰਲਾਏ ਹੈਗੇ ਜਿਨ੍ਹਾਂ ਤੇ ਕਿਸੇ ਦੇ 70,000 ਕਰੋੜ ਦਾ ਇਲਜ਼ਾਮ ਕਿਸੇ ਤੇ 20,000 ਕਰੋੜ ਦਾ ਇਲਜ਼ਾਮ ਉਹ ਜਦੋਂ ਫਿਰ ਪਹਿਲਾਂ ਈਡੀ ਭੇਜਦੇ ਆ ਫਿਰ CBI ਭੇਜਦੇ ਆ ਉਹਦੇ ਤੋਂ ਬਾਅਦ ਫਿਰ ਆਪਣੀ ਪਾਰਟੀ ਚ ਰਲਾਉਂਦੇ ਆ ਪਹਿਲਾਂ ਵਾਸ਼ਿੰਗ ਮਸ਼ੀਨ ਚ ਪਾਉਂਦੇ ਆ ਫਿਰ ਉਹ ਪਾਰਟੀ ਚ ਰਲਾ ਕੇ ਤਾਂ ਫਿਰ ਉੱਥੇ ਦਾ ਉਹਨੂੰ ਲੀਡਰ ਸਟੈਬਲਿਸ਼ ਕਰ ਦਿੰਦੇ ਆ ਹੁਣ ਵੈਸਟ ਬੰਗਾਲ ਦੇ ਵਿੱਚ ਵੀ ਤਾਜ਼ਾ ਹੀ ਹੋਇਆ
1: ਪ੍ਰਗਟ ਜੀ ਰਾਜਨੀਤੀ ਆਪਣੀ ਥਾਂ ਤੇ ਆ ਤੁਹਾਨੂੰ ਲੱਗਦਾ ਸਮਾਜ ਵੀ ਪੋਲਰਾਈਜ਼ ਹੋ ਚੁੱਕਿਆ ਕੀ ਰਾਜਨੀਤੀ ਤਾਂ ਚੱਲ ਰਹੀ ਹੈਗੀ
0: ਹਾਂ ਹੋ ਚੁੱਕਿਆ ਅੱਜ ਮੈਂ ਇੱਕ ਪੰਜਾਬੀ ਜਿਹੜਾ ਸੱਭਿਆਚਾਰ ਮੰਚ ਹੈਗਾ ਮੈਂ ਉਹਦੇ ਤੇ ਵੀ ਇਹੀ ਗੱਲ ਕਰਕੇ ਆਇਆ ਕਿ ਤਾਇਆ ਖੱਬੇ ਨੂੰ ਚਾਚਾ ਸੱਜੇ ਨੂੰ ਜਿਹੜਾ ਸਾਡਾ ਸਮਾਜਿਕ ਤਾਣਾ ਬਾਣਾ ਆ ਜਾਂ ਜਿਹੜੇ ਸਾਡੇ ਧੜੇ ਆ ਅਸੀਂ ਓਨੇ ਹਜੇ ਮੈਚੋਰਿਟੀ ਦੇ ਲੈਵਲ ਤੇ ਰਾਜਨੀਤੀ ਜਾਂ ਅਸੀਂ ਉਸ ਲੈਵਲ ਦੀ ਸਾਡੀ ਸੋਚ ਨਹੀਂ ਬਣੀ ਹੈਗੀ ਵੀ ਅਸੀਂ ਅਸੀਂ ਕਮ ਸੇ ਕਮ ਇਸ਼ੂਸ ਤੇ ਤਾਂ ਲੜੀਏ ਮੰਨ ਲਓ ਪਿੰਡ ਦੇ ਵਿੱਚ 3 ਧੜੇ ਆ ਜਾਂ 4 ਧੜੇ ਆ ਇੱਕ ਧੜੇ ਦਾ ਭਾਵੇਂ ਗਧਾ ਲੀਡਰ ਚਲੇ ਜਾਵੇ ਉਸ ਧੜੇ ਵਾਲਿਆਂ ਨੇ ਉਹਦੇ ਨਾਲ ਉੱਠ ਕੇ ਤੁਰ ਪੈਣਾ ਅਸੀਂ ਇਮੋਸ਼ਨਲ ਹੈਗੇ ਹਾਂ ਜਜ਼ਬਾਤੀ ਹੈਗੇ ਹਾਂ ਅਸੀਂ ਬੇਸਿਕਲੀ ਰਿਸਕ ਵੀ ਲੈਂਦੇ ਹਾਂ ਯਾਰ ਇੰਨੀਆਂ ਸ਼ਹਾਦਤਾਂ ਤੋਂ ਬਾਅਦ ਪੰਜਾਬ ਇੰਨਾ ਕੁ ਛੋਟਾ ਰਹਿ ਗਿਆ ਅਸੀਂ ਸਿਰਫ ਸ਼ਹਾਦਤਾਂ ਦੇਣ ਲਈ ਬੈਠੇ ਹਾਂ ਜੋਸ਼ ਤੇ ਹੋਸ਼ ਦੇ ਸੁਮੇਲ ਨੂੰ ਕਿਤੇ ਨਾ ਕਿਤੇ ਤਾਂ ਇਕੱਠਾ ਹੋਣਾ ਹੀ ਪਊਗਾ
1: ਜੇ ਸੋਸ਼ਲ ਪੋਲਰਾਈਜੇਸ਼ਨ ਹੋ ਚੁੱਕਿਆ ਤਾਂ ਇਹਦਾ ਤੋੜ ਕੀ ਹੈ ਕਾਂਗਰਸ ਕੋਲੇ ਰਾਹੁਲ ਗਾਂਧੀ ਕੋਲੇ ਦਾ ਤੋੜ ਕੀ ਹੈਗਾ
0: ਦੇਖੋ ਦੇਖੋ ਦੇਖੋ ਜਦੋਂ ਬੀਜੇਪੀ ਤੁਰੀ ਸੀਗੀ ਦੋ ਬੰਦਿਆਂ ਤੋਂ ਤੁਰੀ ਸੀ ਜਾਂ ਦੋ ਉਹਨਾਂ ਦੇ MP ਸੀਗੇ ਅੱਛਾ ਹੁਣ ਇਹ ਸਮਾਂ ਆ ਗਿਆ ਇਹ ਸਮਾਂ ਵੀ ਬਹੁਤੀ ਦੇਰ ਨਹੀਂ ਰਹਿਣਾ ਕਿਉਂਕਿ ਸਮੇਂ ਨੇ ਆਪਣੀ ਕਰਵਟ ਲੈਣੀ ਆ ਉਸ ਕਰਵਟ ਦੇ ਵਿੱਚ ਮੈਨੂੰ ਲੱਗਦਾ ਇਹ ਸਾਰੇ ਹੁਣ ਵਹਿਣ ਨੂੰ ਤਿਆਰ ਬੈਠੇ ਆ ਕਿਉਂਕਿ ਅਲਟੀਮੇਟਲੀ ਭਾਂਡਾ ਜਿਹੜਾ ਉਹ ਭਰ ਚੁੱਕਿਆ ਕਿਉਂਕਿ ਤੁਸੀਂ ਗੱਲਾਂ ਨਾਲ ਜੁਮਲਿਆਂ ਨਾਲ ਤੁਸੀਂ ਚੁਟਕਲਿਆਂ ਨਾਲ ਤੁਸੀਂ ਕਿਸੇ ਦਾ ਢਿੱਡ ਨਹੀਂ ਭਰ ਸਕਦੇ ਅਲਟੀਮੇਟਲੀ ਯੂਥ ਅਨਇੰਪਲੋਇਡ ਹੈਗਾ ਬੱਚੇ ਸਾਡੇ ਐਜੂਕੇਸ਼ਨ ਸਮੇਂ ਦਾ ਹਾਣੀ ਨਹੀਂ ਬਣ ਰਹੀ ਹੈਗੀ ਅੱਛਾ ਸਾਡੇ ਕੰਸਟ੍ਰੇਂਟਸ ਜਿਹੜੇ ਆ ਖੇਤੀਬਾੜੀ ਤੇ ਵੀ ਹੈਗੇ ਜੇ ਆਪਾਂ ਪੰਜਾਬ ਦੇ ਸੰਦਰਭ ਦੇ ਵਿੱਚ ਵੀ ਗੱਲ ਕਰ ਲਈਏ ਅੱਛਾ ਉਹਦੇ ਲਈ ਸਾਨੂੰ ਬੇਸਿਕਲੀ ਜਿੰਨਾ ਚਿਰ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਤੇ ਵਿਚਾਰ ਨਹੀਂ ਕਰਦੇ ਵਿਚਾਰ ਤਾਂ ਹੁਣ ਇੱਥੋਂ ਤੱਕ ਵੀ ਯਾਦਵਿੰਦਰ ਜੀ ਹੋ ਗਿਆ ਤੁਹਾਨੂੰ ਮੇਰੇ ਨਾਲੋਂ ਵੱਧ ਸਮਝ ਹੈਗੀ ਆ ਮੰਨ ਲਓ ਜਦੋਂ ਲੀਡਰ ਇੱਦਾਂ ਦੀਆਂ ਗੱਲਾਂ ਕਰਨ ਲੱਗ ਪਏ ਇੱਕ ਜਣਾ ਕਿੱਕਲੀ ਸੁਣਾਈ ਜਾਂਦਾ ਇੱਕ ਕਹਿੰਦਾ ਮੈਂ ਤਾਸ਼ ਦੇ ਟੂਰਨਾਮੈਂਟ ਸੀਪ ਦੇ ਟੂਰਨਾਮੈਂਟ ਪਿੰਡਾਂ 'ਚ ਕਰਾਉਂਦੇ ਹਾਂ ਮਤਲਬ 125 ਸਾਲ ਪੁਰਾਣੀ ਪਾਰਟੀ ਦਾ ਪ੍ਰਧਾਨ ਇਹ ਗੱਲ ਕਹੀ ਜਾਵੇ ਤੇ ਪੰਜਾਬ ਦੀ ਸੁਹਿਰਦਤਾ ਜਾਂ ਲੋਕਾਂ ਦੀ ਸੁਹਿਰਦਤਾ ਸੁਹਿਰਦਤਾ ਵੀ ਮੈਂ ਤਾਂ ਕਹਿੰਦਾ ਕਿੱਥੇ ਖੜੀ ਆ ਉਹਨਾਂ ਰੀਲਾਂ 'ਚੋਂ ਉਹਨਾਂ 'ਚੋਂ ਲੱਭਣਾ ਸਾਨੂੰ ਕੀ ਆ ਅੱਛਾ ਲੇਕਿਨ ਉਹ ਫਿਰ ਕਹਿੰਦੇ ਜੀ ਇੰਨੇ TRP ਹੋ ਗਈ ਜੀ ਇੰਨੇ ਲਾਈਕਸ ਆ ਗਏ ਜੀ ਇੰਨਾ ਹੋ ਗਿਆ ਜੀ ਇੰਨਾ ਹੋ ਗਿਆ ਅੱਛਾ ਅਸੀਂ ਤਾਂ ਬੇਸਿਕਲੀ ਕਿੱਧਰ ਨੂੰ ਤੁਰ ਕਿੱਧਰ ਨੂੰ ਗਏ ਹਾਂ ਕਿਉਂਕਿ ਸਾਡੀ ਬੌਧਿਕ ਕੰਗਾਲੀ ਵੀ ਜਿਹੜੀ ਆ ਉਹਦੇ ਲਈ ਬਹੁਤ ਵੱਡੀ ਜ਼ਿੰਮੇਵਾਰ ਹੈਗੀ ਆ ਸਾਡਾ ਐਜੂਕੇਸ਼ਨ ਸਿਸਟਮ ਜਿਹੜਾ ਦੇਖੋ ਗੋਰਿਆਂ ਨੇ ਮੈਨੂੰ ਲੱਗਦਾ ਜਦੋਂ ਪੰਜਾਬ ਦੇ ਵਿੱਚ ਭਾਵੇਂ ਸਭ ਤੋਂ ਲੇਟ ਆਏ ਆ ਉਹਨਾਂ ਨੇ ਆਣ ਕੇ ਸਾਡਾ ਐਜੂਕੇਸ਼ਨ ਸਿਸਟਮ ਜਿਹੜਾ ਨਹੀਂ

0: ਵੱਡੇ ਕ੍ਰਾਈਸਿਸ ਨੇ ਉਹਨਾਂ ਕ੍ਰਾਈਸਿਸਾਂ ਤੇ ਸੱਤਾ ਧਿਰ ਘਿਰਨੀ ਚਾਹੀਦੀ ਹੈ ਕੋਈ ਵੀ ਸੱਤਾ ਧਿਰ ਹੋਵੇ ਪਰ ਬਣ ਰਹੀ ਹੈ ਕਾਕਰੇਚ ਪਾਰਟੀ
1: बिलकुल क्योंकि देखो किते ना किते साड़ी ही गलत पॉलिसीज हैगियां साड़े देश दी त्रासदी हैगी आ चाहे वो मैं कहना पॉपुलेशन वाला एंगल हो चाहे एजुकेशन एक सारता दी एंगल हो चाहे वह अपरचुनिटीज हो क्योंकि देश दे विच मतलब दो बंदे एहो जे बन गए जिन्हां नूं 1000-2000% भी जिहड़ा मैनू लगता कि घट लगता उन्हां दा मुनाफा ਤੇ ਕਿਤੇ ਅਸੀਂ 5-6% ਜੀ ਡੀ ਪੀ ਗਰੋਥ ਰੇਟ ਦੇਖਦੇ ਹੈਗੇ
0: ਨਹੀਂ ਮੈਂ ਕਹਿ ਰਿਹਾ ਹੁਣ ਕਾਕਰੇਚ ਪਾਰਟੀ ਰੀਅਲ ਇਸ਼ੂਜ਼ ਨੂੰ ਐਡਰੈਸ ਥੋੜੀ ਕਰ ਸਕਦੀ ਹੈਗੀ ਜਨਤਾ ਸਾਰੀ ਉਹ ਅਸਲ ਮੁੱਦਿਆਂ ਤੋਂ ਹਟਾ ਕੇ ਕਾਕਰੇਚ ਤੇ ਲਾ ਦੋ
1: ਨਹੀਂ ਨਹੀਂ ਉਹ ਬੇਸਿਕ
0: ਫਰਸਟ੍ਰੇਸ਼ਨ ਹੈਗੀ ਆ
1: ਉਹ ਫਰਸਟ੍ਰੇਸ਼ਨ ਹੈਗੀ ਆ ਲੇਕਿਨ ਉਹ ਟ੍ਰੈਂਡ ਜਿਹੜਾ ਚੱਲ ਪਿਆ ਜਿਹੜਾ ਹੈਗਾ ਇਹ ਵੀ ਕਿਤੇ ਨਾ ਕਿਤੇ ਬਹੁਤਨ ਕੰਗਾਲੀ ਦਾ ਹੀ
0: ਸਿੰਬਲ
1: ਨਜ਼ਰੀਆ ਹੈਗਾ ਕਿਉਂਕਿ ਉਹ ਕਿਤੇ ਕੁਛ ਕਰ ਨਹੀਂ ਸਕਣਗੇ ਕਿਤੇ ਉਸ ਐਂਗਲ ਨੂੰ ਬਹੁਤ ਜ਼ਿਆਦਾ ਐਡਰੈਸ ਨਹੀਂ ਕਰ ਸਕਣਗੇ ਮੈਨੂੰ ਲੱਗਦਾ ਕਿ ਲੇਕਿਨ ਉਹ ਸਿਰਫ ਇੱਕ ਗੱਲ ਦਰਸਾਉਂਦੇ ਹੈਗੇ ਆ ਵੀ ਯਾਰ ਤੁਸੀਂ ਕਿਹਨੂੰ ਕਾਕਰੋਚ ਕਹਿੰਦੇ ਆ ਐਂਡ ਆਫ ਦਾ ਡੇ ਕਿਉਂਕਿ ਯੂਥ ਜਿਹੜਾ ਆ ਹੁਣ ਪੰਜਾਬ ਦਾ ਯੂਥ ਕੀ ਸੀਗਾ ਪੰਜਾਬ ਦੇ ਯੂਥ ਦੇ ਵਿੱਚ ਐਨਰਜੀ ਹੈਗੀ ਆ ਜੈਨੈਟਿਕਲੀ ਅਸੀਂ ਐਗਰੈਸਿਵ ਹੈਗੇ ਹਾਂ ਅੱਛਾ ਜਦੋਂ ਉਹਨੂੰ ਕਿਤੇ ਸਹੀ ਮੁਕਾਮ ਨਹੀਂ ਮਿਲਦਾ ਉਹ ਫਿਰ ਉਦਾਸੀਨਤਾ ਵੱਲ ਨੂੰ ਚੱਲਦਾ ਉਦਾਸੀਨਤਾ ਦਾ ਅਗਲਾ ਜਿਹੜਾ ਲੈਵਲ ਹੈਗਾ ਉਹ ਕਿਤੇ ਨਾ ਕਿਤੇ ਨਸ਼ਾ ਹੈ ਕਿਉਂਕਿ ਉਹਨੂੰ ਐਂ ਲੱਗਦਾ ਵੀ ਮੈਂ ਥੋੜੇ ਜਿਹੇ ਚਿਰ ਲਈ ਤਾਂ ਭੁੱਲ ਜਾਵਾਂ ਅੱਛਾ ਉਹਦੇ ਤੋਂ ਬਾਅਦ ਜਿਹੜਾ ਆਲੇ ਦੁਆਲੇ ਉਹ ਸਾਡੇ ਤੇ ਅਟੈਕ ਹੁੰਦੇ ਆ ਅਸੀਂ ਕਿਉਂਕਿ ਸਾਨੂੰ ਤਾਂ ਆਪ ਹੀ ਬਚਣਾ ਪਊਗਾ ਅੱਛਾ ਸਾਡੇ ਇੱਕ ਇਹੋ ਜਿਹਾ ਨਰੇਟਿਵ ਵੀ ਖੜਾ ਕੀਤਾ ਵੀ ਪੁਲਿਸ ਵਰਸਿਸ ਲੋਕੀ ਯਾਰ ਪੁਲਿਸ ਵਾਲੇ ਵੀ ਸਾਡੇ ਹੀ ਆ ਤੇ ਲੋਕ ਵੀ ਸਾਡੇ ਹੀ ਆ ਅਸੀਂ ਜੇ ਇਸ ਗੱਲ ਨੂੰ ਸਮਝਣ ਨੂੰ ਹੀ ਤਿਆਰ ਨਹੀਂ ਹੈ ਕਿਉਂਕਿ ਦੋ ਤਰ੍ਹਾਂ ਦੇ ਰਿਸੋਰਸਿਸ ਹੁੰਦੇ ਆ ਨਾ ਇੱਕ ਇੱਕ ਹਿਊਮਨ ਰਿਸੋਰਸਿਸ ਹੈ ਇੱਕ ਨੈਚੁਰਲ ਰਿਸੋਰਸਿਸ ਹੈ ਨੈਚੁਰਲ ਰਿਸੋਰਸਿਸ ਨੂੰ ਪ੍ਰੋਸੈਸ ਹਿਊਮਨ ਰਿਸੋਰਸ ਨਹੀਂ ਕਰਨਾ ਜੇ ਉਹ ਸਮੇਂ ਦਾ ਹਾਣੀ ਨਹੀਂ ਹੋਊਗਾ ਜੇ ਇਸ ਗਿਣਤੀ ਦੇ ਵਿੱਚ ਘੱਟ ਹੋਊਗਾ ਜੇ ਜਿੰਨੀ ਟਫਨੈਸ ਚਾਹੀਦੀ ਆ ਜਿੰਨੀ ਮਿਹਨਤ ਚਾਹੀਦੀ ਆ ਜੇ ਉਨੀ ਉਹ ਨਹੀਂ ਲਾਊਗਾ ਤਾਂ ਅਲਟੀਮੇਟਲੀ ਜਿਹੜਾ ਨੈਚੁਰਲ ਰਿਸੋਰਸ ਆ ਉਹ ਵੀ ਉਹਦੀ ਵੀ ਕਿਤੇ ਨਾ ਕਿਤੇ ਉੱਧਰ ਨੂੰ ਟ੍ਰਾਂਜੀਸ਼ਨ ਨਹੀਂ ਹੋਣੀ
0: ਤੁਹਾਨੂੰ ਮੁੱਖ ਮੰਤਰੀ ਤੁਹਾਨੂੰ ਕਹਿੰਦੇ ਆ ਕਪਤਾਨ ਕਿ ਕਾਂਗਰਸ ਤੁਹਾਨੂੰ ਕਪਤਾਨ ਬਣਾ ਰਹੀ ਹੈ
1: ਨਹੀਂ ਮੈਨੂੰ ਤਾਂ ਪਤਾ ਨਹੀਂ ਯਾਰ ਦੇਖੋ ਮੈਂ ਦੇਖੋ ਯਾਦਵਿੰਦਰ ਮੈਂ ਬੜਾ ਕਲੀਅਰ ਹਾਂ ਮੈਂ ਟੀਮ ਦਾ ਖਿਡਾਰੀ ਹਾਂ ਯਾਰ ਅੱਛਾ ਟੀਮ ਦੇ ਵਿੱਚ ਮੈਨੂੰ ਲੱਗਦਾ 10-12-15 ਜਣੇ ਕਿਉਂਕਿ ਹਰ ਬੰਦੇ ਦਾ ਇੱਕ ਮਾਇੰਡ ਹੈ ਯਾਦਵਿੰਦਰ ਤੁਸੀਂ ਇੱਕ ਆਪਣੀ ਇੱਕ ਥੋਟ ਪ੍ਰੋਸੈਸ ਨੂੰ ਲੈ ਕੇ ਗਰੋ ਕੀਤਾ ਆ ਤੁਹਾਨੂੰ ਉਹਦੇ ਵਿੱਚ ਪ੍ਰੋਬਲਮਸ ਵੀ ਆਈਆਂ ਤੁਹਾਨੂੰ ਉਹਦੇ ਵਿੱਚ ਪਲੱਸ ਵੀ ਆਏ ਤੁਸੀਂ ਸਿੱਖਿਆ ਵੀ ਤੁਸੀਂ ਗਵਾਇਆ ਵੀ ਕਈ ਕੁਛ ਕੀਤਾ ਤੁਹਾਡਾ ਇੱਕ ਜ਼ਿੰਦਗੀ ਦਾ ਤਜਰਬਾ ਮੈਨੂੰ ਲੱਗਦਾ ਉਸ ਤਜਰਬੇ ਚੋਂ ਕੁਛ ਨਾ ਕੁਛ ਲੈ ਕੇ ਉਸ ਗੁਲਦਸਤੇ ਦੇ ਵਿੱਚ ਪਾਉਣਾ ਚਾਹੀਦਾ ਲੋਕੀ ਇਹਨੂੰ ਪਾਵਰ ਸਮਝਦੇ ਆ ਮੈਂ ਇਹਨੂੰ ਕਹਿੰਦਾ ਕਿ ਜ਼ਿੰਮੇਵਾਰੀ ਆ ਲੋਕੀ ਇਹਨੂੰ ਤਾਜ ਸਮਝਦੇ ਆ ਮੈਂ ਕਹਿੰਦਾ ਇਹ ਜਿਹੜਾ ਆ ਸੂਲਾਂ ਦਾ ਤਾਜ ਆ ਕੰਡਿਆਂ ਦਾ ਵੀ ਨਹੀਂ ਹੈਗਾ ਦੇਖੋ ਨਾ ਅੱਜ ਸਾਡੇ ਕ੍ਰਾਈਸਿਸ ਕੀ ਆ ਅੱਜ ਜੋ ਲਾਅ ਐਂਡ ਆਰਡਰ ਦੀ ਹਾਲਾਤ ਹੈ ਜੋ ਸਾਡੇ ਐਜੂਕੇਸ਼ਨ ਦੇ ਹਾਲਾਤ ਹੈ ਜੋ ਸਾਡੇ ਐਗਰੀਕਲਚਰ ਦੇ ਹਾਲਾਤ ਹੈ ਜੋ ਸਾਡੇ ਡੈਟ ਦੇ ਹਾਲਾਤ ਹੈ ਜੋ ਸਾਡੇ ਪ੍ਰਤੀ ਡੀਪ ਸਟੇਟ ਦਾ ਰਵੱਈਆ ਹੈਗਾ ਜਿਸ ਤਰ੍ਹਾਂ ਸਾਨੂੰ ਛਾਣਿਆ ਜਾਂਦਾ ਇਹ ਕੋਈ ਛੋਟੇ ਕ੍ਰਾਈਸਿਸ ਨਹੀਂ ਹੈ ਇਹਨੂੰ ਨਜਿੱਠਣ ਲਈ ਬਹੁਤ ਸੁਹਿਰਦਤਾ ਚਾਹੀਦੀ ਇਹਨੂੰ ਕਿੱਕਲੀਆਂ ਸੁਣਾ ਕੇ ਨਹੀਂ ਨਜਿੱਠਿਆ ਜਾ ਸਕਦਾ ਇਹਨੂੰ ਸੀਪ ਦੇ ਟੂਰਨਾਮੈਂਟ ਕਢਾ ਕੇ ਨਹੀਂ ਨਜਿੱਠਿਆ ਜਾ ਸਕਦਾ ਕੋਈ ਯਾਰ ਹੋਰ ਬੰਦਾ ਤਾਂ ਕਹਿ ਦੇਵੇ ਜੇ ਚੀਫ ਮਿਨਿਸਟਰ ਇਹ ਗੱਲ ਕਹੀ ਜਾਵੇ ਇੱਕ ਪਾਰਟੀ ਦਾ ਪ੍ਰਧਾਨ ਇਹ ਗੱਲ ਕਹੀ ਜਾਵੇ ਤਾਂ ਮੈਨੂੰ ਲੱਗਦਾ ਹੋਰ ਇਦੋਂ ਵੱਡੀ ਤਰਾਸਦੀ ਕੀ ਹੋ ਸਕਦੀ ਹੈ
0: ਅੱਗੇ ਸੁਸਾਇਟੀ ਨੂੰ ਲੀਡਰ ਡਰਾਈਵ ਕਰਦਾ ਸੀ ਕੀ ਹੁਣ ਸੁਸਾਇਟੀ ਲੀਡਰ ਨੂੰ ਡਰਾਈਵ ਕਰਨ ਲੱਗੀ
1: ਬਿਕੋਜ਼ ਆਫ ਸੋਸ਼ਲ ਮੀਡੀਆ ਦੇਖੋ ਸੋਸ਼ਲ ਮੀਡੀਆ ਤੇ ਸਾਰੀਆਂ ਸਿਆਣੀਆਂ ਨਹੀਂ ਚੀਜ਼ਾਂ ਹੁੰਦੀਆਂ ਸਾਰੀਆਂ ਨਿਆਣੀਆਂ ਨਹੀਂ ਹੁੰਦੀਆਂ ਸਾਨੂੰ ਉਹਦੇ ਵਿੱਚ ਸਮਝਣ ਦੀ ਜ਼ਰੂਰਤ ਹੈ ਯਾਦਵਿੰਦਰ ਮੈਂ 2-3 ਇੰਟਰਨੈਸ਼ਨਲੀ ਗਰੁੱਪਸ ਦੇ ਵਿੱਚ ਹੈਗਾ ਉਹਦੇ ਵਿੱਚ ਹਮੇਸ਼ਾ ਬੜੇ ਸੁਜੈਸਟਿਵ ਸੁਝਾਅ ਹੁੰਦੇ ਆ ਉਹ ਨਹੀਂ ਕਹਿਣਾ ਜੇ ਆਪਾਂ ਐਂ ਦੀ ਇੱਦਾਂ ਕਰ ਲਈਏ ਤਾਂ ਆਹ ਠੀਕ ਹੋ ਸਕਦਾ ਅੱਛਾ ਸਾਡੇ ਤਾਂ ਸੋਸ਼ਲ ਮੀਡੀਆ ਤੇ ਗਾਲ ਤੋਂ ਕੰਮ ਸ਼ੁਰੂ ਹੁੰਦਾ ਤੇ

0: ਤੇ ਖਤਮ ਹੁੰਦਾ ਸਾਡੀ ਦੇਖੋ ਇਨਸੈਂਸਿਟੀਵਿਟੀ
1: ਸੱਚ ਹੈ
0: ਇਨਸੈਂਸਿਟੀਵਿਟੀ ਰਿਐਲਿਟੀ ਇਹ ਆ ਅੱਛਾ ਕੁਛ ਤਾਂ ਆਈਟੀ ਟੀਮਾਂ ਬੈਠੀਆਂ ਹੋਈਆਂ ਆ ਅੱਛਾ ਉਹਦੇ ਤੇ ਜਿੰਨਾ
1: ਆਈਟੀ ਟੀਮ ਟ੍ਰੈਂਡ ਸੈੱਟ ਕਰਨ ਦੇ ਪਿੱਛੇ ਜਨਤਾ ਭੇਡਾਂ ਵਾਂਗੂ ਮਿਲ ਜਾਂਦੀ ਹੈ
0: ਉਹ ਫਿਰ ਉੱਦਾਂ ਹੀ ਲੱਗ ਜਾਂਦੀ ਹੈ ਅੱਛਾ ਹੁਣ ਤਾਂ ਫਿਰ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਗਈ ਹੁਣ ਤਾਂ ਆਹ ਜਿਹੜਾ ਏਆਈ ਦੇ ਨਾਲ ਜਿਹੜਾ ਚੀਜ਼ ਮਰਜ਼ੀ ਤੁਸੀਂ ਬਣਾ ਲਓ ਜੋ ਮਰਜ਼ੀ ਅੱਛਾ ਕਈ ਵਾਰੀ ਤਾਂ ਮੇਰੇ ਵਰਗਾ ਵੀ ਭੁਲੇਖਾ ਖਾ ਜਾਂਦਾ ਵੀ ਏਆਈ ਦੀ ਬਣੀ ਹੋਈ ਆ ਕਿ ਅਦਰਵਾਈਜ਼ ਹੈ ਜਿਹੜਾ ਆਮ ਬੰਦਾ ਆ ਜਿਹੜਾ ਇਸ ਗੱਲ ਨੂੰ ਨਹੀਂ ਸਮਝਦਾ ਹੈਗਾ ਜਿਹੜਾ ਸਿਰਫ ਤੇ ਸਿਰਫ ਮਾਨਸਿਕ ਤੌਰ ਤੇ ਸਮਝਦਾ ਹੈਗਾ ਵੀ ਯਾਰ ਇਹ ਸੋਸ਼ਲ ਮੀਡੀਆ ਆ ਉਹਨੂੰ ਇਹ ਨਹੀਂ ਪਤਾ ਕਿ 99% ਇਹਦੇ ਚ ਪੜੋਸਿਆ ਕਿੱਥੋਂ ਜਾ ਰਿਹਾ ਤੇ ਕਿੱਦਾਂ ਪੜੋਸਿਆ ਜਾ ਰਿਹਾ ਅੱਛਾ ਕਿੱਦਾਂ ਇਹ ਟ੍ਰੈਂਡਿੰਗ ਆ ਕਿੱਦਾਂ ਇਹ ਅੱਛਾ ਉਹਦੇ ਤੇ ਤਾਂ ਹੁਣ ਜਿੰਨਾ ਮਰਜ਼ੀ ਜੋ ਮਰਜ਼ੀ ਆਪਾਂ ਸਮਝਦੀ ਹਾਂ ਸਾਰਾ ਕੁਛ ਕਿਉਂਕਿ ਜਿੰਨਾ ਚਿਰ ਅਸੀਂ ਇੱਧਰ ਨੂੰ ਤੁਰ ਪਏ ਹਾਂ ਅਸੀਂ ਉਹਦੇ ਵਿੱਚੋਂ ਦੇਖੋ ਇਹ ਸਾਰਾ ਕੁਛ ਸਮਾਜ ਦੇ ਵਿੱਚ ਹੁੰਦਾ ਹੀ ਆ ਸਦੀਆਂ ਤੋਂ ਹੁੰਦਾ ਜਿਹੜਾ ਵੀ
1: ਤਰੀਕੇ ਬਦਲ ਜਾਂਦੇ
0: ਹਾਂ ਤਰੀਕੇ ਬਦਲ ਜਾਂਦੇ ਹੁਣ ਤਰੀਕਾ ਬਦਲ ਗਿਆ ਹੁਣ ਸਾਨੂੰ ਜ਼ਿਆਦਾ ਮਚੋਰ ਹੋਣ ਦੀ ਜ਼ਰੂਰਤ ਆ ਅਸੀਂ ਓਨੇ ਮਚੋਰ ਨਹੀਂ ਹੈਗੇ
1: ਮੈਂ ਤਾਂ ਇਹੀ ਕਹਿ ਰਿਹਾ ਤੁਹਾਡੇ ਕੋਲੇ ਤਾਂ ਬਦਲ ਕੀ ਹੈਗਾ ਇਹ ਤਾਂ ਸਾਰਾ ਕੁਛ ਹੁੰਦਾ ਰੂ ਸਦੀਆਂ ਤੋਂ ਹੁੰਦਾ ਆਇਆ ਹੈਗਾ
0: ਯਾਰ ਦੇਖੋ ਇਹਦੀ ਤਾਂ ਹੌਲੀ ਹੌਲੀ ਦੇਖੋ ਮੇਰਾ ਕੰਮ ਆ ਹੋਕਾ ਦੇਣਾ ਮੈਂ ਆਪਣੇ ਘਰ ਚ ਹੀ ਬਦਲ ਲਵਾਂ ਮੈਂ ਆਪਣੇ ਸਮਾਜ ਚ ਹੀ ਬਦਲ ਲਵਾਂ ਮੈਂ ਆਪਣੀ ਸੁਸਾਇਟੀ ਜਾਂ ਆਪਣੀ ਕੰਸਟੀਚੁਐਂਸੀ ਚ ਹੀ ਬਦਲ ਲਵਾਂ ਕੋਸ਼ਿਸ਼ ਕਰ ਲਵਾਂ ਹੋ ਸਕਦਾ ਮੈਂ ਉਹਦੇ ਵਿੱਚ ਵੀ ਸਕਸੈਸਫੁਲ ਨਾ ਹੋਵਾਂ ਕਿਉਂਕਿ ਲੋਕਾਂ ਨੂੰ ਕਾਹਲੀ ਇੰਨੀ ਹੈਗੀ ਆ ਕਿਸੇ ਨੂੰ ਕਹਿ ਦਿਓ ਵੀ ਹਾਂ ਵੀ ਸਾਡੇ ਉੱਤੇ ਇੰਨਾ ਕਰਜ਼ਾ ਹੋ ਗਿਆ ਅੱਛਾ ਉਹ ਕਹਿੰਦੇ ਵੀ ਇਹ ਤਾਂ ਹੁੰਦਾ ਹੀ ਰਹਿੰਦਾ ਹੁੰਦਾ ਆਪਣੇ ਸੀਐਮ ਸਾਹਿਬ ਵੀ ਕਹਿ ਗਏ ਵੀ ਇਹ ਤਾਂ ਜੇ ਮੋਦੀ ਹੋਣੀ ਵਰਲਡ ਬੈਂਕ ਦਾ ਜਾਂ ਦੂਸਰਿਆਂ ਦਾ ਦੇ ਦੇਣਗੇ ਫਿਰ ਅਸੀਂ ਵੀ ਦੇ ਦਾਂਗੇ ਇਹ ਤਾਂ ਹੁਣ ਮਤਲਬ ਇਹ ਤਾਂ ਇੱਦਾਂ ਦੀ ਗੱਲ ਹੋ ਗਈ ਨਾ ਕਿ ਜਿੱਦਾਂ ਕਹਿੰਦੇ ਹੁੰਦੇ ਯਾਰ ਦੇ ਢੂਏ ਤੇ ਰੁੱਖ ਜੰਮਿਆ ਕਹਿੰਦਾ ਚੱਲ ਚਾਰ ਦਿਨ ਛਾਵੇਂ ਬੈਠਾ ਗਏ ਹੁਣ ਮਤਲਬ ਗੱਲ ਤਾਂ ਇੱਥੇ ਜਾ ਚੱਲੀ
1: ਹਾਲਾਂਕਿ ਤੁਹਾਨੂੰ ਪਤਾ ਨਾ ਕਿਸ਼ਤ ਦੀ ਆਟੋਮੈਟਿਕ ਡਿਡਕਸ਼ਨ ਹੁੰਦੀ ਹੈ
0: ਹਾਂ ਆਟੋਮੈਟਿਕ ਡਿਡਕਸ਼ਨ ਹੁੰਦੀ ਹੈ ਨਹੀਂ ਤੁਸੀਂ ਇੱਦਾਂ ਥੋੜੀ ਤੁਸੀਂ ਕਰ ਸਕਦੇ ਹੋ ਇੱਦਾਂ ਤੁਸੀਂ ਸਟੇਟਮੈਂਟ ਵੀ ਨਹੀਂ ਦੇ ਸਕਦੇ ਹੁਣ ਤੇਰਾ ਸਟੇਟਮੈਂਟ ਦਾ ਯਾਰ ਦੇਖੋ ਯਾਦਵਿੰਦਰ ਲੀਡਰ ਮਤਲਬ ਮੈਂ ਕਹਿੰਦਾ ਚਲੋ ਤੁਸੀਂ ਉਸ ਅਹੁਦੇ ਤੋਂ ਬਾਹਰ ਆ ਫਿਰ ਤਾਂ ਮੈਨੂੰ ਲੱਗਦਾ ਕੋਈ ਇਰਰਿਸਪੋਂਸੀਬਿਲਟੀ ਵੀ ਵੈਸੇ ਤਾਂ ਇਰਰਿਸਪੋਂਸੀਬਲ ਸਟੇਟਮੈਂਟ ਉਦੋਂ ਵੀ ਨਹੀਂ ਦੇਣੀ ਚਾਹੀਦੀ ਬਟ ਹੁਣ ਤਾਂ ਅਹੁਦਿਆਂ ਤੇ ਬਹਿ ਕੇ ਯਾਰ ਸਟੇਟਮੈਂਟ ਇਹੋ ਜਿਹੀਆਂ ਦੇ ਰਿਹਾ ਵੀ ਭਗਵੰਤ ਮਾਨ ISI ਨਾਲ ਜੁੜਿਆ ਮਿਲਿਆ ਹੋਇਆ ਹੈਗਾ ਅੱਛਾ ਭਗਵੰਤ ਮਾਨ ਕਹੀ ਜਾਂਦਾ ਵੀ ਇਹ ਤਾਂ
1: ਮਤਲਬ ਬੀਜੇਪੀ ਨੇ ਕਰਾਏ
0: ਹੈਗੇ ਯਾਰ ਅੱਛਾ ਯਾਰ ਤੁਹਾਡੇ ਕੋਲ ਸਾਰੀ ਇਨਪੁੱਟ ਹੈਗੀ ਆ ਤੁਹਾਡੇ ਕੋਲ ਇੰਟੈਲੀਜੈਂਸ ਹੈਗੀ ਆ ਤੁਹਾਡੇ ਕੋਲ ਦੁਨੀਆ ਦੇਸ਼ ਦਾ ਸਾਰਾ ਸਿਸਟਮ ਹੈਗਾ ਦੈਨ ਇਫ ਯੂ ਆਰ ਮੇਕਿੰਗ ਸਟੇਟਮੈਂਟ ਔਨ ਸੱਚ ਏ ਗਰਾਊਂਡ ਦੈਨ ਅਲਟੀਮੇਟਲੀ ਅਸੀਂ ਕਿੱਥੇ ਖੜੇ ਹਾਂ ਯਾਰ ਅੱਛਾ ਉਹ ਪਿੰਡ ਦੇ ਕਿਸੇ ਬੱਚੇ ਨੂੰ ਨਹੀਂ ਪਤਾ ਪਿੰਡ ਦੇ ਯੰਗਸਟਰਸ ਨੂੰ ਨਹੀਂ ਪਤਾ ਇਸ ਗੱਲ ਦਾ ਅੱਛਾ ਵੀ ਆਲ ਆਰ ਰਿਸਪੋਂਸੀਬਲ ਮੈਂ ਨਹੀਂ ਕਹਿੰਦਾ ਕਿ ਅਸੀਂ ਰਿਸਪੋਂਸੀਬਲ ਨਹੀਂ ਹੈਗਾ ਕਾਂਗਰਸ ਪਾਰਟੀ ਵੀ ਉਨੀ ਰਿਸਪੋਂਸੀਬਲ ਹੈਗੀ ਹੈ ਇਸੇ ਕਰਕੇ ਲੋਕਾਂ ਦਾ ਅਤਵਾਰ ਜਿਹੜਾ ਆ ਪੋਲੀਟੀਕਲ ਲੀਡਰਸ਼ਿਪ ਤੋਂ ਘਟ ਗਿਆ
1: ਪੰਜਾਬ ਕਾਂਗਰਸ ਦੇ ਪ੍ਰਧਾਨ ਬਦਲਣ ਦੀ ਗੱਲ ਕਾਫੀ ਟਾਈਮ ਤੋਂ ਚੱਲ ਰਹੀ ਹੈ ਕਦੋਂ ਬਦਲ ਰਿਹਾ ਕਾਂਗਰਸ ਦਾ ਪ੍ਰਧਾਨ
0: ਯਾਰ ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਹੈ ਮੈਨੂੰ ਇਹਦੇ ਨਾਲ ਕੋਈ ਲੰਬਾ ਚੌੜਾ ਨਾ ਫਰਕ ਹੀ ਪੈਂਦਾ ਹੈਗਾ ਇਹ ਪ੍ਰੈਰੋਗੇਟਿਵ ਰਾਹੁਲ ਗਾਂਧੀ ਦਾ ਹੈਗਾ ਖੜਗੇ ਜੀ ਦਾ ਹੈਗਾ ਜਦੋਂ ਉਹਨਾਂ ਨੂੰ ਲੱਗੂਗਾ ਕਿ ਹਾਂ ਵੀ ਕਿਤੇ ਚੇਂਜ ਦੀ ਜ਼ਰੂਰਤ ਹੈਗੀ ਉਹ ਕਰ ਲੈਣਗੇ
1: ਤੁਸੀਂ ਪ੍ਰਧਾਨਗੀ ਦੀ ਰੇਸ 'ਚ ਹੋ
0: ਮੈਂ ਬਿਲਕੁਲ ਕਦੀ ਵੀ ਕਿਸੇ ਰੇਸ 'ਚ ਪੈਂਦਾ ਹੀ ਨਹੀਂ ਹੈ ਮੈਂ ਤਾਂ ਇੱਕੋ ਗੱਲ ਕਹਿੰਦਾ ਹੁੰਦਾ ਵੀ ਜਦੋਂ ਮੈਂ ਇੰਡੀਆ ਟੀਮ 'ਚ ਆਇਆ ਸੀ ਨਾ ਯਾਦਵਿੰਦਰ ਉਦੋਂ ਮੈਂ ਨਹੀਂ ਸੀ ਆਉਣਾ ਇੱਕ ਮੁੰਡਾ ਹੁੰਦਾ ਸੀ ਮਨਦੀਪ ਸਿੰਘ ਉਹ ਰਾਤ ਨੂੰ ਉਹਨੇ ਇੰਡੀਆ ਟੀਮ 'ਚ ਜਾਣਾ ਸੀ ਉਹ ਮੇਰੇ ਨਾਲੋਂ ਬਿਹਤਰ ਸੀਗਾ ਉਹ ਰਾਤ ਨੂੰ ਮੰਜੇ ਤੋਂ ਡਿੱਗ ਕੇ ਉਹਦੀ ਕਾਲਰ ਬੋਨ ਫ੍ਰੈਕਚਰ ਹੋ ਗਈ ਮੈਨੂੰ ਤਾਂ ਚਾਂਸ ਮਿਲਿਆ ਮੈਂ ਤਾਂ ਇਸ ਚੀਜ਼ 'ਤੇ ਵੀ ਬਹੁਤ ਵਿਸ਼ਵਾਸ ਕਰਦਾ ਕਰਮ ਕਰਨਾ ਤੁਹਾਡਾ ਫਰਜ਼ ਹੈ ਆਪਣੀ ਇੱਕ ਡਿਗਨਿਟੀ ਨੂੰ ਮੇਨਟੇਨ ਕਰਨਾ ਤੁਹਾਡਾ ਫਰਜ਼ ਹੈ ਕਿਉਂਕਿ ਜੇ ਮੈਂ ਆਪਣੀਆਂ ਨਜ਼ਰਾਂ 'ਚੋਂ ਹੀ ਗਿਰ ਗਿਆ ਫਿਰ ਮੈਂ ਲੀਡਰ ਵੀ ਕਾਹਦਾ ਯਾਰ ਜੇ ਮੈਂ ਆਪਣੇ ਸ਼ੀਸ਼ੇ ਦੇ ਸਾਹਮਣੇ ਹੀ ਆਪਣੇ ਨਾਲ ਹੀ ਅੱਖ ਮਿਲਾ ਕੇ ਨਾ ਗੱਲ ਕਰਾਂ ਮੈਨੂੰ ਤਾਂ ਨਹੀਂ ਲੱਗਦਾ ਮੈਂ ਫਿਰ ਤਾਂ ਚਾਹੇ ਹੋਇਆ ਚਾਹੇ ਨਾ ਹੋਇਆ ਕਿਉਂਕਿ ਇੱਥੇ ਬਹੁਤ ਆਏ ਆ ਬਹੁਤਿਆਂ ਨੇ ਆਉਣਾ ਅਤੇ ਥੋੜ੍ਹਾ ਜਿਹਾ ਸਮਾਂ ਹੈਗਾ ਉਹ ਲਗਭਗ ਜਿਹੜੇ ਮੇਰਾ ਪਹਿਲਾ ਪ੍ਰੋਫੈਸ਼ਨ ਸੀ ਮੈਂ ਉਹਦੇ 'ਚੋਂ ਅਚੀਵ ਕਰ ਲਿਆ ਮੇਰੀ ਆਮ ਪੋਲੀਟੀਕਲ ਲੋਕਾਂ ਵਾਲੀ ਥੋਟ ਪ੍ਰੋਸੈਸ ਨਹੀਂ ਹੈਗੀ ਨਾ ਮੈਂ ਉਸ ਪ੍ਰੋਸੈਸ 'ਚੋਂ ਨਿਕਲਿਆ ਸੱਚੀ ਗੱਲ ਇਹ ਵੀ ਆ ਮੈਂ ਜੋ ਕਰਨਾ ਸੀ ਮੈਂ ਕਰ ਬੈਠਾ ਹੁਣ ਤਾਂ ਇਹ ਆ ਯਾਰ ਕਿ ਕੁਛ ਠੀਕ ਕਰ ਲਈਏ ਜਿੰਨੀ ਗੱਲ ਮੈਨੂੰ ਸਮਝ ਆਉਂਦੀ ਹੈ ਕਿਉਂਕਿ ਮੈਨੂੰ ਕੋਈ ਲੌਜਿਕ ਨਾਲ ਤਾਂ ਸਮਝਾ ਸਕਦਾ

0: ਮੈਨੂੰ ਕੋ ਕਹੇ ਵੀ ਕਿਸੇ ਦੇ ਮਗਰ ਹੱਥ ਖੜਾ ਕਰਕੇ ਤੂੰ ਕਹਿ ਵੀ ਇਹ ਜੇ ਦਿਨ ਨੂੰ ਉਹ ਰਾਤ ਕਹਾਵੇ ਮੈਂ ਤਾਂ ਨਹੀਂ।
1: ਕਾਂਗਰਸ ਦੇ ਅਗਲੇ ਪ੍ਰਧਾਨ ਚੁਣਨ ਦਾ ਪੈਮਾਨਾ ਕੀ ਹੋਣਾ ਚਾਹੀਦਾ? ਪਾਪੂਲਰਿਟੀ, ਕ੍ਰੈਡੀਬਿਲਟੀ, ਕੇਪੇਬਿਲਟੀ
0: ਨਹੀਂ, ਸਾਰੀਆਂ ਹੀ ਚੀਜ਼ਾਂ ਚਾਹੀਦੀਆਂ ਯਾਰ। ਦੇਖੋ ਜਦੋਂ ਤੁਸੀਂ ਲੀਡ ਕਰ ਰਹਾ ਹੈਗਾ ਉਹ ਸਾਰੀਆਂ ਚੀਜ਼ਾਂ ਹੀ ਤੁਹਾਡੇ 'ਚ ਚਾਹੀਦੀਆਂ ਹੈਗੀਆਂ। ਕੋਈ ਇਹੋ ਜਿਹੀ ਚੀਜ਼ ਨਹੀਂ ਹੁੰਦੀ ਵੀ ਜਿਹਦੇ ਵਿੱਚ ਕੋਈ ਚੀਜ਼ ਵੀ ਘੱਟ ਹੋਵੇ। ਦੇਖੋ ਸਾਨੂੰ ਟੀਮ ਦੇ ਤੌਰ 'ਤੇ ਅੱਗੇ ਵਧਣ ਦੀ ਜ਼ਰੂਰਤ ਹੈਗੀ ਆ। ਮੈਂ ਤਾਂ ਟੀਮ ਦਾ ਖਿਡਾਰੀ ਹਾਂ ਅਤੇ ਟੀਮ ਦੇ ਵਿੱਚ ਹੁੰਦਿਆਂ ਹੋਇਆਂ ਵੀ ਤੁਸੀਂ ਬਹੁਤ ਵਧੀਆ ਗੋਲ ਕਰ ਸਕਦੇ ਹੋ ਅਤੇ ਤੁਸੀਂ ਕਪਤਾਨ ਹੁੰਦਿਆਂ ਕਈ ਵਾਰੀ ਉਹੋ ਜਿਹੀ ਪਰਫਾਰਮੈਂਸ ਨਹੀਂ ਵੀ ਦੇ ਸਕਦੇ ਹੁੰਦੇ।
1: ਜਿਹੜੀ ਮੈਂ ਲੈਣਨ ਵਾਲੀ ਗੱਲ ਕਹੀ, ਇੱਕ ਕਦਮ ਅੱਗੇ ਦੋ ਕਦਮ ਪਿੱਛੇ, ਤੁਸੀਂ ਡਿਫੈਂਡ ਕਰਦੇ ਰਹੇ ਹੋ ਟੀਮ ਨੂੰ, ਤੁਹਾਡੀ ਰਾਜਨੀਤੀ ਵੀ ਲਗਭਗ ਗਏ ਆ, ਤੁਸੀਂ ਕਈ ਵਾਰ ਥੋੜਾ ਜਿਹਾ ਅਗਰੈਸਿਵ ਹੁੰਦੇ ਹੋ ਫਿਰ ਇੱਕਦਮ ਡਿਫੈਂਸਿਵ ਹੋ ਜਾਂਦੇ ਹੋ।
0: ਨਹੀਂ, ਜਿੱਥੇ ਅਨਸੈਸਰਲੀ ਮੈਨੂੰ ਲੱਗਦਾ ਕਿ ਐਨਰਜੀ ਨਾ ਵੇਸਟ ਹੋਵੇ। ਦੇਖੋ ਕਈ ਵਾਰੀ ਜਿਹੜਾ ਤੁਹਾਡਾ ਪ੍ਰੋਫੈਸ਼ਨ ਆ ਉਹ ਕਈ ਵਾਰੀ ਤੁਹਾਡੀਆਂ ਫੀਲਿੰਗਸ ਦਾ ਵੀ ਜਿਹੜਾ ਨਜ਼ਰੀਆ ਆ ਉਹ ਇਜ਼ਹਾਰ ਕਰਦਾ। ਮੈਨੂੰ ਕਦੀ ਕਦੀ ਐਂ ਲੱਗਦਾ ਹੁੰਦਾ ਵੀ ਯਾਰ ਮੈਂ ਵੇਸਟ ਨਾ ਕਰਾਂ ਐਨਰਜੀ, ਮੈਂ ਐਨਰਜੀ ਆਪਣੀ ਰੱਖਾਂ ਸੋ ਦੈਟ ਕਿ ਮੈਂ 70ਵੇਂ ਮਿੰਟ ਤੱਕ, ਕਿਉਂਕਿ ਅਲਟੀਮੇਟਲੀ ਤਾਂ 70 ਮਿੰਟ ਖੇਡਣਾ ਨਾ, ਜੇ ਤੁਸੀਂ ਬਹੁਤ ਐਨਰਜੀ ਪਹਿਲੇ 15-20 ਮਿੰਟਾਂ 'ਚ ਵੇਸਟ ਕਰ ਲਈ ਤੇ ਫਿਰ ਜਿਹੜੇ ਬਾਕੀ 40-45 ਮਿੰਟ ਹੋਣੇ ਉਹਦਾ ਫਿਰ ਕੀ ਹੋਊਗਾ? ਉਹ ਤਾਂ ਫਿਰ ਠਾ ਠਾ ਗੋਲ ਹੀ ਵੱਜਣਗੇ ਨਾ, ਕਈਆਂ ਨੂੰ ਤਾਂ ਕਾਹਲੀ ਬਹੁਤ ਹੁੰਦੀ ਹੈ ਨਾ। ਐਕਚੁਲੀ ਦੇਖੋ ਇਹ ਲੀਡਰਾਂ ਦੇ ਨਾਲ ਵੀ ਢੁੱਕਦਾ ਜਿਹੜਾ ਪਲੇਅਰਾਂ ਵਾਲਾ ਸਵਾਲ ਆ, ਕਈਆਂ ਨੂੰ ਕਾਹਲੀ ਬਹੁਤ ਹੁੰਦੀ ਹੈ। ਮੈਨੂੰ ਕੋਈ ਕਾਹਲੀ ਨਹੀਂ, ਕਾਹਲੀ ਇਸ ਕਰਕੇ ਨਹੀਂ ਵੀ ਜਿਹੜੀਆਂ ਚੀਜ਼ਾਂ ਜਦੋਂ ਹੋਣੀਆਂ, ਮੰਨ ਲਓ ਹੁਣ ਇਲੈਕਸ਼ਨ ਆ, ਇਲੈਕਸ਼ਨ 1-2 ਮਹੀਨੇ ਅੱਗੇ ਪਿੱਛੇ ਤਾਂ ਹੋ ਸਕਦੀ ਆ। ਇਹ ਤਾਂ ਹੁਣ ਇਹਨਾਂ 'ਤੇ ਡਿਪੈਂਡ ਕਰਦਾ ਨਾ, ਆਮ ਆਦਮੀ ਪਾਰਟੀ 'ਤੇ ਤਾਂ ਬੀਜੇਪੀ 'ਤੇ ਕਿੱਦਾਂ ਖੇਡਦੀਆਂ ਹੈਗੀਆਂ, ਲੇਕਿਨ ਅਲਟੀਮੇਟਲੀ ਤਾਂ ਉਸ ਉਦੋਂ ਤੱਕ ਹੀ ਐਂਡ ਆਉਣਾ ਹੈਗਾ ਨਾ, ਉਹ ਐਂਡ ਵੀ ਨਹੀਂ ਆਉਣਾ, ਉਹ ਸ਼ੁਰੂਆਤ ਹੋਣੀ, ਅਗਲੇ ਦੌਰ ਦੀ ਸ਼ੁਰੂਆਤ ਹੋਣੀ।
1: ਜੇ ਕਾਂਗਰਸ ਦਾ ਪ੍ਰਧਾਨ ਕੋਈ ਤੁਹਾਡੇ ਧੜੇ ਤੋਂ ਬਗੈਰ ਬਣ ਜਾਂਦਾ ਗਾ, ਜਾਂ ਇਹ ਬਣ ਜਾਂਦਾ ਕੋਈ ਜਿਹੜਾ ਤੁਹਾਨੂੰ ਪਸੰਦ ਨਾ ਹੋਵੇ, ਜਿਹਨੂੰ ਤੁਸੀਂ ਸੋ ਕਾਲਡ ਕੰਪਰੋਮਾਈਜ਼ਡ ਕਹਿੰਦੇ ਹੋਗੇ,
0: ਯਾਦਵਿੰਦਰ
1: ਕੀ ਕਰੋਗੇ?
0: ਯਾਦਵਿੰਦਰ ਸਾਡੇ ਧੜਾ ਨਹੀਂ ਹੈਗਾ। ਦੇਖੋ ਇਹਨਾਂ ਕ੍ਰੀਏਟ ਕੀਤੇ ਹੋਏ, ਦੇਖੋ ਕਈ ਵਾਰੀ ਕੀ ਹੁੰਦਾ ਤੁਹਾਡੇ ਗੱਲਾਂ ਹੌਲੀ ਹੌਲੀ ਜਦੋਂ ਤੁਸੀਂ ਮੂੰਹ 'ਚ ਹੀ ਪਾਈ ਜਾਂਦੇ ਆ। ਮੈਨੂੰ ਐਂ ਲੱਗਦਾ ਕਿ ਡੈਮੋਕਰੇਸੀ ਜਿਹੜੀ ਆ, ਯਾਦਵਿੰਦਰ ਹੁਣ ਤੁਸੀਂ ਬਹੁਤ ਮੈਚੋਰ ਪੱਤਰਕਾਰ ਆ, ਤੁਹਾਡੇ ਜਰਨੀ ਵੀ ਲੰਬੀ ਹੈਗੀ ਆ, ਸਟਰਗਲ ਵੀ ਹੈਗੀ ਆ, ਸਾਰਾ ਕੁਛ ਹੈਗਾ। ਬੀਜੇਪੀ ਤੇ ਆਮ ਆਦਮੀ ਪਾਰਟੀ 'ਚ ਤੁਸੀਂ ਡੈਮੋਕਰੇਸੀ ਮੰਨਦੇ ਆ? ਮੈਂ ਨਹੀਂ ਮੰਨਦਾ। ਤੁਸੀਂ ਚਲੋ ਤੁਸੀਂ ਮੈਂ ਤਾਂ ਜੇ ਇਹ ਵੀ ਗੱਲ ਕਹਿੰਦਾ ਹੁੰਦਾ ਵੀ ਜੇ ਕੋਈ ਸਾਡੀ ਪਾਰਟੀ ਵੀ ਗਲਤ ਗੱਲ ਕਹਿੰਦੀ ਆ, ਮੈਂ ਕਈ ਵਾਰੀ ਉਹ ਵੀ ਕਿਸੇ ਪਲੇਟਫਾਰਮ ਤੇ,
1: ਮੇਰਾ ਮੰਨਣਾ ਗਾ ਕਿ ਇੰਡੀਅਨ ਪੋਲਿਟਿਕਸ 'ਚ ਸਾਰੀਆਂ ਪਾਰਟੀਆਂ 'ਚ ਹੀ ਇੰਟਰਨਲ ਡੈਮੋਕਰੇਸੀ ਦਾ ਕੋਈ ਬਹੁਤਾ ਵਧੀਆ ਹਾਲ ਨਹੀਂ ਹੈ। ਕਿਸੇ 'ਚ ਜ਼ਿਆਦਾ ਬੁਰਾ ਹਾਲ ਆ, ਕਿਸੇ 'ਚ ਘੱਟ ਹੈ,
0: ਪਰ ਯਾਰ
1: ਡਿਸੀਜਨ ਮੇਕਿੰਗ 'ਚ ਥੋੜੇ ਲੋਕ ਨੇ,
0: ਮੈਨੂੰ
1: ਡਿਸੀਜਨ ਮੇਕਿੰਗ ਜ਼ਿਆਦਾ ਲੋਕ ਹੋਣੇ ਚਾਹੀਦੇ ਨਾ।
0: ਮੇਰਾ ਤਜਰਬਾ ਹੈਗਾ, ਮੈਂ ਕੈਪਟਨ ਅਮਰਿੰਦਰ ਸਿੰਘ ਚੀਫ ਮਿਨਿਸਟਰ ਸੀ, ਮੈਂ ਉਹਦੇ ਖਿਲਾਫ ਚਿੱਠੀ ਵੀ ਲਿਖੀ ਤੇ ਬੋਲਿਆ ਵੀ। ਇਹ ਕਿਸੇ ਹੋਰ ਪਾਰਟੀ ਦੇ ਵਿੱਚ ਕਿਤੇ ਹੋ ਸਕਦਾ? ਮੈਂ ਇਸ ਕਰਕੇ ਕਹਿੰਦਾ ਕਿਉਂਕਿ ਮੈਂ ਆਪਣੇ ਪਰਸਨਲ ਤਜਰਬੇ ਦੇ ਵਿੱਚੋਂ, ਕਈ ਬੰਦੇ ਕਹਿੰਦੇ ਜੀ ਉਹ ਜੀ ਤੁਹਾਡਾ ਸਿੱਧੂ ਦੋਸਤ ਸੀਗਾ ਜੀ, ਉਹ ਕਹਿੰਦਾ ਉਹਦੀ ਘਰ ਵਾਲੀ ਕਹਿੰਦੀ ਜੀ ਉਹ ਜੀ 500 ਕਰੋੜ ਰੁਪਈਆ ਜੀ। ਮੈਂ ਤੇ ਯਾਰ ਜਦੋਂ ਮੇਰੀ ਇਲੈਕਸ਼ਨ ਹੋਈ ਮੈਨੂੰ ਪਾਰਟੀ ਨੇ ਸਪੋਰਟ ਕੀਤਾ। ਅੱਛਾ, ਮੈਨੂੰ ਅੱਜ ਤੱਕ ਕੋਈ ਇਹੋ ਜਿਹਾ ਬੰਦਾ ਨਹੀਂ ਟੱਕਰਿਆ ਜਿਹੜਾ ਕੋਈ ਕਹਿੰਦਾ ਹੋਵੇ ਵੀ ਯਾਰ ਇੱਦਾਂ ਕਰ ਦਾਂਗੇ ਜਾਂ ਇੱਦਾਂ ਕਰ ਦਾਂਗੇ, ਨਾ ਨਥਿੰਗ। ਅੱਛਾ, ਨਾ ਮੈਂ ਬਹੁਤਾ ਕਿਤੇ ਜਾਵਾਂ ਹੀ। ਅੱਛਾ, ਕਈ ਚੀਜ਼ਾਂ ਬਾਹਰੋਂ ਬਾਹਰੋਂ ਇੱਦਾਂ ਬਾਂਬਰੂਲਾ ਜਿਹਾ ਬਣ ਜਾਂਦਾ, ਉਹ ਬਾਂਬਰੂਲਾ ਜਿਹਾ ਬੇਸਿਕਲੀ ਜਦੋਂ ਦੂਸਰੀਆਂ ਪਾਰਟੀ, ਦੇਖੋ ਇਹ ਗੱਲ ਤਾਂ ਬੜੀ ਕਲੀਅਰ ਹੈ ਭਈ ਇੱਥੇ ਦਾ ਨਰੇਟਿਵ ਜਿਹੜਾ ਆ ਸਵੇਰੇ ਇਹ ਸੈੱਟ ਕਰਦੇ ਆ, ਦਿੱਲੀ ਵਾਲਾ ਨਰੇਟਿਵ ਦਿੱਲੀ ਵਾਲੇ ਸੈੱਟ ਕਰਦੇ ਹੈਗੇ ਆ, ਟੈਗ ਲਾਈਨ ਦਿੰਦੇ ਆ। ਉਹਦੇ ਤੋਂ ਇਲਾਵਾ ਤੁਹਾਡੇ ਵਰਗੇ ਕੁਛ ਪੱਤਰਕਾਰ ਜਿਹੜੇ ਇੰਟੈਲੀਜੈਂਟ ਵੀ ਹੈਗੇ ਆ, ਖੁੰਦਕੀ ਵੀ ਹੈਗੇ ਆ, ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਰਕਾਰਾਂ ਨੂੰ ਘੇਰਦੇ ਆ, ਜਾਂ ਕੁਛ ਇੰਡੀਪੈਂਡੈਂਟ ਹੈਗੇ ਆ ਜਿਹਨਾਂ ਦੇ ਕਿਤੇ ਸਟ੍ਰਾਈਕ ਵੱਜਦੀ ਜਾਂ ਕਿਤੇ ਕੁਛ ਹੁੰਦਾ ਕਿਤੇ ਕੁਛ ਹੁੰਦਾ ਹੈਗਾ, ਕਿਤੇ ਨਾ ਕਿਤੇ ਉਹਦੇ ਥਰੂ ਆਪਾਂ ਕਿਤੇ ਸੁਨੇਹਾ ਦਿੰਦੇ ਹੈਗੇ ਆ। ਲੇਕਿਨ ਅਨਫੋਰਚੂਨੇਟਲੀ ਮੈਂ ਕਹਿੰਦਾ ਇਹ ਅਨਫੋਰਚੂਨੇਟ ਆ ਸਾਡੇ ਦੇਸ਼ ਦੀ ਡੈਮੋਕਰੇਸੀ ਦੇ ਵਿੱਚ। ਦੇਖੋ ਡੈਮੋਕਰੇਸੀ ਦੋ ਹੀ ਤਰ੍ਹਾਂ ਦੀ, ਜਾਂ ਤਾਂ ਤੁਹਾਡੇ ਵਾਲੀ ਗੱਲ ਸਿਆਣੀ ਆਪਾਂ ਉਹ ਮੰਨ ਲਈਏ, ਮੈਨੂੰ ਉਹਦੇ 'ਚ ਕੀ ਪ੍ਰੋਬਲਮ ਹੈ ਬਈ, ਮੈਂ ਕੋਈ ਮੇਰੀ ਜਿੰਨੀ ਕੁ ਸਮਝ ਹੈਗੀ ਆ ਮੈਂ ਉਨੀ ਕੀ ਗੱਲ ਕਰ ਸਕਦਾ। ਅੱਛਾ, ਤੁਹਾਡੇ ਕੋਲ ਮੰਨ ਲਓ ਤੁਹਾਡੇ ਕੋਲ ਪੱਤਰਕਾਰਤਾ ਦੀ ਜਾਂ ਅਦਰਵਾਈਜ਼ ਤੁਹਾਡੇ ਕੋਲ ਜ਼ਿਆਦਾ ਸਮਝ ਹੈਗੀ ਆ, ਮੈਨੂੰ ਤੁਹਾਨੂੰ ਪੁੱਛਣ 'ਚ ਕੋਈ ਹਰਜ ਨਹੀਂ ਹੋਣਾ ਚਾਹੀਦਾ।
1: ਓਬਵੀਅਸਲੀ ਡੈਮੋਕਰੇਸੀ
0: ਡੈਮੋਕਰੇਸੀ ਡੈਮੋ

0: ऑटोक्रेसी हो गई, ये तो फेल्ड डिक्टेटरशिप हो गई। देखो ना 125 बंदे बीजेपी लेके गई है ते ओ हुण उत्थे जाके ओ बिल्कुल साफ सुथरे दो धोते हो गए। अच्छा ओ ईडी दा ते सीबीआई दा इस्तेमाल करदे, ये विजिलेंस दा ते पुलिस दा इस्तेमाल करदे आ।
1: जे तुहानूं लगदा कांग्रेस नूं लगदा कि डेमोक्रेसी दा भोग पै चुक्या, तुहानूं लगदा नहीं फिर लड़न दा तरीका बदलना चाहीदा महात्मा गांधी वांगू सड़कां ते निकल जाओ तुसीं?
0: नहीं देखो साडे विच वी कई कमजोर,
1: किसे ने भी कहा कि इलेक्शन बायकॉट कर दो तुसीं? जे तुहानूं लगदा ईवीएम दे विच गड़बड़ा,
0: देखो देखो मैनूं लगदा जो जो भी इहदे च डिसीजन होणगे, मैनूं लगदा आउण वाले समें दे विच काफी डिसीजन इदां दे होणगे पार्टी लैवल ते। पर एक गल मैनूं हैगा कि मैनूं इह सैटिस्फैक्शन हैगी आ कि यार जदों वी कोई गल कहीए जां भावे पब्लिक प्लेटफॉर्म से कह लिए चाहे अदरवाइज कह लिए, गल किते ना किते किते सुनी जाती है। इन्हां दे तां मैनूं नहीं लगदा किते गल आ हुण 96 गुंगे हैगी आ, आ हुण किते माड़ा जिहा पौने पंजवें साल च जाके आ खुडियां दा सुनिया हैगा भी हां भी इन्हां ने माड़ी मोटी किते। अदरवाइज तां मैं भगवंत मान नूं इक्को गल कही, सच्ची गल है यादविंदर, मेरा भी ਚੰਗਾ ਸਹਿਚਾਰੀ ਆ, ਮੈਂ ਨੀ ਕਹਿੰਦਾ ਨਹੀਂ ਚੰਗਾ ਸਹਿਚਾਰੀ।
1: ਤੁਸੀਂ ਪਤਾ ਲੈਣ ਗਏ ਸੀ ਉਸ ਹਾਂ?
0: ਮੈਂ ਬਿਲਕੁਲ ਗਿਆ ਸੀਗਾ ਯਾਰ, ਸਾਡਾ ਪੰਜਾਬ ਦਾ ਚੀਫ ਮਿਨਿਸਟਰ ਹੈ ਯਾਰ, ਅਸੀਂ ਕਿੱਥੇ ਅਸੀਂ ਏਡੀ ਛੋਟੀ ਮਤਲਬ ਪੋਲੀਟਿਕਸ ਚ ਵੜ ਗਏ ਵੀ ਅਸੀਂ ਪੰਜਾਬ ਦੇ ਚੀਫ ਮਿਨਿਸਟਰ ਨੂੰ। ਅੱਛਾ ਮੈਂ ਕਦੀ ਉਰਾ ਪਰਾ ਹੋ ਕੇ ਤਾਂ ਕਦੀ ਕੋਈ ਗੱਲ ਕਰਦਾ ਨਹੀਂ ਹੈ, ਲੇਕਿਨ ਮੈਂ ਉਹਨੂੰ ਇੱਕੋ ਗੱਲ ਕਹੀ, ਮੈਂ ਕਿਹਾ ਜਿਹੜੇ ਤੁਸੀਂ 125 ਬੰਦਾ ਉੱਥੋਂ ਦਿੱਲੀਓਂ ਤੇ ਪਰਾਂ ਤੋਂ ਲਿਆ ਕੇ ਬਿਠਾਲ ਦਿੱਤਾ ਨਾ, ਸਾਡੀ ਕਿਰਦਾਰ ਕੁਸ਼ੀ ਜਿਹੜੀ ਕਰਾਈ ਆ ਨਾ, ਉਹ ਸਭ ਤੋਂ ਮਾੜਾ ਕੰਮ ਤੁਸੀਂ ਪੰਜਾਬ ਨਾਲ ਕੀਤਾ। ਉੱਥੇ ਅਮਨ ਅਰੋੜਾ ਵੀ ਸੀਗਾ ਤੇ ਉੱਥੇ ਭਗਵੰਤ ਮਾਨ ਵੀ ਸੀਗਾ। ਮੈਂ ਕਿਹਾ ਯਾਰ ਇਹ ਨਹੀਂ ਚੰਗਾ ਲੱਗਾ, ਤੁਸੀਂ ਸਾਨੂੰ ਕੁਛ ਕਹਿ ਲੈਂਦੇ, ਆਪਣੇ ਵਾਲਾ ਮਾਰ ਲਵੇ ਨਾ ਉਹਦਾ ਬਹੁਤਾ ਦੁੱਖ ਨਹੀਂ ਹੁੰਦਾ ਯਾਰ। ਯਾਰ ਤੁਸੀਂ ਇੰਨੇ ਹੀ ਗਏ ਗੁਜਰੇ ਹੋ ਗਏ, ਤੁਸੀਂ ਲੋਕਾਂ ਦੇ ਰਿਪ੍ਰੈਜੈਂਟ, ਲੋਕਾਂ ਨੇ ਯਾਰ ਤੁਹਾਨੂੰ ਚੁਣਿਆ ਸੀਗਾ, ਜਾਂ ਤਾਂ ਕਹੋ ਲੋਕਾਂ ਨੇ ਸਿਸੋਦੀਆ ਨੂੰ ਜਾਂ ਕੇਜਰੀਵਾਲ ਨੂੰ ਚੁਣਿਆ ਸੀਗਾ।
1: ਪਰ ਸੀਐਮ ਕਹਿੰਦੇ ਆ ਖੜਗੇ ਕਿਹੜਾ ਮੋਗੇ ਤੋਂ ਆਉਂਦੇ ਆ,
0: ਮੈਂ ਇਹ ਨਹੀਂ ਗੱਲ
1: ਕਹਿੰਦੇ, ਹਾਈਕਮਾਨ ਹੀ ਚਲਾਉਂਦੀ ਆ ਸਾਰੇ ਕਿਤੇ,
0: ਪਰ ਡੇ ਟੂ ਡੇ ਨਹੀਂ ਯਾਰ, ਮਿੰਟ ਟੂ ਮਿੰਟ ਨਹੀਂ।
1: ਕਹਿੰਦੇ ਹਰੀਸ਼ ਚੌਧਰੀ ਕਿਹੜਾ ਬਰਨਾਲੇ ਤੋਂ,
0: 125 ਮੈਂ ਨਹੀਂ ਕਹਿੰਦਾ, ਮੈਂ ਕਹਿੰਦਾ ਯਾਰ ਮੈਂ ਇਸ ਗੱਲ ਨਾਲ ਸਹਿਮਤ ਆ ਵੀ ਕਾਂਗਰਸ ਪਾਰਟੀ ਦੇ ਵਿੱਚ ਵੀ ਬਹੁਤ ਡਿਸੀਜਨ ਉੱਥੋਂ ਹੁੰਦੇ ਆ, ਬਟ ਐਟ ਦਾ ਸੇਮ ਟਾਈਮ ਸਵੇਰੇ ਤੋਂ ਲੈ ਕੇ ਇੱਕ ਇੱਕ MLA ਨਾਲ ਨਹੀਂ ਬੰਦਾ ਬੈਠਾ ਹੈਗਾ, ਇੱਕ ਇੱਕ ਮੰਤਰੀ ਨੂੰ ਇਹ ਜ਼ਰੂਰਤ ਨਹੀਂ ਹੈ ਵੀ ਉਹ ਕਿਤੇ ਉਸ ਫਾਈਲ ਦੇ ਉੱਤੇ ਸਾਈਨ ਕਰ ਦੇਵੇ ਜਿਹੜੀ ਅਪਰੂਵ ਪਹਿਲਾਂ ਉਹ ਦਿੱਲੀ ਵਾਲਿਆਂ ਤੋਂ ਨਹੀਂ ਹੋ ਕੇ ਆਈ। ਯਾਰ ਇਹ ਤਾਂ ਕੋਈ ਡੈਮੋਕ੍ਰੇਸੀ ਨਹੀਂ ਹੈ।
1: ਮੈਂ ਕਹਿ ਰਿਹਾ ਤੁਸੀਂ
2: ਗੱਲਬਾਤ ਤੁਸੀਂ ਸੁਣ ਰਹੇ ਸੀ ਪੰਜਾਬ ਦੇ ਕਾਂਗਰਸੀ ਆਗੂ ਸਰ ਪ੍ਰਗਟ ਸਿੰਘ ਹੋਣਾ ਦੇ ਨਾਲ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਹੁਣ ਸਮਾਪਤੀ ਕਰਦੇ ਹਾਂ ਜੀ, 9 ਵਜੇ ਫਿਰ ਆਪ ਜੀ ਨਾਲ ਮੁਲਾਕਾਤ ਹੋਵੇਗੀ, ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਲੈ ਕੇ ਮੈਂ ਹਾਜ਼ਰ ਹੋ ਜਾਵਾਂਗਾ। 8 ਵਜੇ ਜਲਾਲ ਜੀ ਪ੍ਰੋਗਰਾਮ ਪੇਸ਼ ਕਰਨਗੇ ਰਾਸ਼ਾ ਵਰ ਵਿਦ ਜਲਾਲ, ਅਤੇ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਹੋਵੇਗਾ। ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ, ਹੋਈਆਂ ਭੁਲਾ ਚੁੱਕਾਂ ਲਿਖੇ ਮੈਂ ਜੀ, ਸਤਿ ਸ਼੍ਰੀ ਅਕਾਲ।